0: ਇੱਥੇ ਕਰਾਂਗੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲ੍ਹ ਕੇ ਗੱਲਾਂ ਬਾਤਾਂ, ਪਰ ਥੋੜਾ ਜਿਹਾ ਇੰਤਜ਼ਾਰ ਕਰੋ ਅਜੇ, ਤੇਲ ਵੇਖੋ, ਤੇਲ ਦੀ ਧਾਰ ਵੇਖੋ, ਆਪਾਂ ਸਾਰਿਆਂ ਨੂੰ ਸਦਾਂਗੇ ਇੱਥੇ ਬਿਠਾ ਕੇ, ਜਿਹੜਾ ਜਿਹੜਾ ਸਵਾਲਾਂ ਦੇ ਜਵਾਬ ਦੇ ਦੂਗਾ ਆਪਾਂ ਤੁਹਾਡੇ ਕੋਲ ਸਵਾਲਾਂ ਦੇ ਜਵਾਬ ਲੈ ਕੇ ਦੇਵਾਂਗੇ, ਵੇਖੋ ਕਿਹੜਾ ਵੜਦਾ ਇੱਥੇ, ਕਿਸੇ ਨੇ ਨਹੀਂ ਜੇ ਵੜਨਾ, ਪਤਾ ਦੋ ਦੋ ਨੀ ਚਾਰ ਹੋਣਾ ਇੱਥੇ ਸਵਾਲ, ਤਾਂ ਮੂੰਹ ਨਹੀਂ ਕਰਦੇ ਇੱਧਰ ਨੂੰ। ਹਾਂਜੀ ਵੈਲਕਮ ਜੀ, ਹੈਲੋ ਹੈਲੋ, 6419 ਚਲੇ ਗਏ ਹੋ, ਚਲੋ ਚਲ ਗਏ ਜੀ। ਸੀਐਮ ਮਾਨ ਸਾਹਿਬ ਦਾ ਬਿਆਨ ਕਿ ਮੈਂ ਤਾਂ ਯਾਰ ਕਿਸਾਨਾਂ ਦਾ ਮਿੱਤਰ ਕੀੜਾ, ਇਹ ਮੇਰੇ ਤੇ ਸਪਰੇਅ ਕਰੀ ਜਾਂਦੇ।
1: ਆਹੋ ਉੱਥੇ ਮੇਲਾ ਸੀਗਾ ਜੀ, ਇੱਥੇ ਆਪਣਾ ਪੀਏਯੂ ਵਿੱਚ
0: ਸਾਨੂੰ ਮੇਲਾ, ਕਿਸਾਨਾਂ ਨੂੰ ਕੀ ਪਤਾ ਲੱਗੂਗਾ ਕਿ ਮਿੱਤਰ ਕੀੜਾ ਕਿ ਕਿਹੜਾ ਕੀੜਾ, ਪਹਿਲਾਂ ਕਾਲ ਲੈ ਲਈਏ। ਵੈਲਕਮ ਜੀ।
2: ਹਾਂਜੀ ਮੈਂ ਫੋਨ ਹੈਲੋ ਹੈਲੋ ਕਰੀ ਜਾਂਦੀ, ਮੇਰਾ ਫੋਨ ਹੀ ਕੱਟਤਾ।
0: ਨਹੀਂ ਮੈਂ ਤੁਹਾਡੀ ਇੱਕ ਵਾਰੀ ਸਾਰੀ ਦੁਨੀਆ ਸੁਣਦੀ, ਜੇ ਇੱਕ ਵਾਰੀ ਆ ਪਿਆਰੀ ਜੀ ਆਵਾਜ਼ ਮੈਨੂੰ ਸੁਣ ਜਾਂਦੀ ਨਾ ਹੈਲੋ ਵਾਲੀ, ਤੇ ਮੇਰੀ ਕੀ ਜ਼ਰੂਰਤ ਸੀ।
2: ਨਹੀਂ ਨਹੀਂ ਚਲੋ ਠੀਕ ਹੈ,
0: ਹੁਣ ਕਰੋ ਸਵਾਲ
2: ਤੁਸੀਂ। ਹਾਂਜੀ ਸਤਿ ਸ੍ਰੀ ਅਕਾਲ, ਪਹਿਲਾਂ ਦੋਨਾਂ ਭਰਾਵਾਂ ਨਾਲੇ ਭੈਣ ਜੀ ਨੇ ਵੀ
3: ਸਤਿ ਸ੍ਰੀ ਅਕਾਲ
2: ਤੇ
1: ਸਤਿ ਸ੍ਰੀ ਅਕਾਲ।
2: ਆਪਣੇ ਜੀ ਮੇਰਾ ਨਾਮ ਮੋਹਨ ਸਿੰਘ ਆ, ਮੈਂ ਉਹ ਸਰੀ ਵੱਲੋਂ ਮੂੰਹ ਹੈ, ਆਪਣੀ ਗੱਲ ਅੱਗੇ ਵੀ ਇੱਕ ਦੋ ਵਾਰੀ ਹੋਈ ਆ। ਤੇ ਜਿਹੜਾ ਨਸ਼ੇ ਦੀ ਗੱਲ ਕਰਦੇ ਜੀ, ਨਸ਼ਾ ਤੁਸੀਂ ਦੱਸੋ ਵੀ ਨਸ਼ਾ ਗੁਜਰਾਤ ਵੱਲੋਂ ਆਉਂਦਾ ਆ, ਨਸ਼ਾ ਪਾਕਿਸਤਾਨ ਤੋਂ ਆਉਂਦਾ ਆ, ਉਧਰ ਵੀ ਕੇਂਦਰ ਦੀ ਆਪਣੀ ਹੈਗੀ ਆ ਪੁਲਿਸ ਤੇ ਉਧਰ ਵੀ ਕੇਂਦਰ ਦੀ, ਤੇ ਇਹ ਇੱਥੇ ਆ ਕੇ ਇਹਨਾਂ ਦਾ ਕੀ ਮੁਜ਼ਾਹਰਾ ਕਰਨ ਦਾ ਫਾਇਦਾ ਕੀ ਆ? ਪਹਿਲਾਂ ਇਹਨੂੰ ਪੁੱਛੋ ਵੀ ਨਸ਼ਾ ਦਾ।
0: ਮੈਂ ਤੁਹਾਡਾ 100% ਸਹਿਮਤ ਆ, ਗੁਜਰਾਤ ਵਾਲੇ ਪਾਸੇ ਆਉਂਦਾ, ਬਾਰਡਰ ਤੇ ਥੋੜੀ ਜਿਹੀ ਸਖਤੀ ਹੁੰਦੀ ਹੈ, ਹਿਮਾਚਲ ਦੇ ਵਿਚ ਫੈਕਟਰੀਆਂ ਫੜੀਆਂ ਗਈਆਂ, ਦਿੱਲੀ ਦੇ ਵਿਚ ਫੈਕਟਰੀਆਂ ਫੜੀਆਂ ਗਈਆਂ, ਔਰ ਵੱਡੀ ਤਾਦਾਦ ਦੇ ਵਿਚ ਹੋਰਨਾਂ ਸੂਬਿਆਂ ਦੇ ਵਿਚੋਂ ਨਸ਼ਾ ਆਉਂਦਾ ਹੈ। ਤੇ ਆਹ ਤੁਹਾਡੀ ਬਿਲਕੁਲ ਵੈਲਿਡ ਗੱਲ ਹੈ ਕਿ ਜਿਵੇਂ ਆਪਾਂ ਬਾਦਲਾਂ ਨੇ ਆਪਣੀ ਸਰਕਾਰ ਦੇ ਵੇਲੇ, ਤੁਹਾਨੂੰ ਪਤਾ ਕਿ ਬਾਰਡਰ ਜਾ ਕੇ ਘੇਰ ਲਿਆ ਸੀ ਬਾਰਡਰ ਤੋਂ, ਇਹੋ ਜਿਹੀ ਆਉਂਦਾ, ਤੇ ਇਹ ਹੁਣ ਰੱਥ ਯਾਤਰਾ ਕਰ ਰਹੇ ਨੇ, ਇਹ ਇੰਨੇ ਲੋਕ ਮੇਰੇ ਖਿਆਲ ਦੇ ਵਿਚ ਚਲੋ ਲੰਗਰ ਲੁੰਗਰ ਤੇ ਛਕ ਲੈਣਗੇ ਖੈਰ ਇਹਨਾਂ ਦੇ ਮਗਰ ਲੱਗ ਕੇ, ਬਾਕੀ ਕੀਦਾ ਸਾਹਿਬ ਦੱਸ ਦਿੰਦੇ। ਹਾਂਜੀ ਕੀਦਾ ਸਾਹਿਬ,
1: ਉੱਥੇ ਲਾਇਆ ਸੀਗਾ ਨਾ ਜੀ, ਧਰਨਾ ਲਾਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਨੇ ਬਾਰਡਰ ਦੇ ਉੱਪਰ ਚਾਰਾ ਜਦੋਂ, ਵੀ ਇਹ ਕੇਂਦਰ ਸਰਕਾਰ ਜ਼ਿੰਮੇਵਾਰ ਆ, ਕਾਂਗਰਸ ਸੀ ਉਸ ਵੇਲੇ ਨਾ, ਕਾਂਗਰਸ ਸਰਕਾਰ ਸੀ ਉਸ ਵੇਲੇ, ਮਨਮੋਹਨ ਸਰਕਾਰ ਸੀਗੀ ਉਸ ਵੇਲੇ, ਉਹਨਾਂ ਨੇ ਧਰਨਾ ਲਾਇਆ ਸੀ ਬੜਾ ਵੱਡਾ, ਕਹਿੰਦੇ ਵੀ ਇੱਥੇ ਬਾਰਡਰ ਤੇ ਰੋਕੋ, ਹੁਣ ਧਰਨਾ ਨੀ ਲਾਉਂਦੇ ਉੱਥੇ, ਹੁਣ ਇਹ ਲਾਉਣ ਧਰਨਾ ਨਾ ਸ਼੍ਰੋਮਣੀ ਅਕਾਲੀ ਦਲ ਵਾਲੇ, ਉਹ ਤਾਂ ਮੈਂ ਕਿਹਾ ਬੀਜੇਪੀ ਨਾਲ ਦੋਸਤੀ ਬਣਾਉਣ ਫਿਰਦੇ ਆ। ਤੇ ਬਾਕੀ ਚਾਵਲਾ ਸਾਹਿਬ ਜਿਹੜਾ ਲੋਕਾਂ ਦੇ ਵਿੱਚ ਇਹਦਾ ਇਹ ਜਿਹੜੀ ਰੱਥ ਯਾਤਰਾ ਨਾ, ਇਹਦਾ ਪ੍ਰਭਾਵ ਜਿਹੜਾ ਹੈਗਾ ਉਹ ਲੱਗਦਾ ਹੈ ਭਾਜਪਾ ਨੂੰ, ਕਿ ਜਿੱਦਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਰੱਥ ਯਾਤਰਾ ਕੱਢ ਕੇ ਸ੍ਰੀ ਰਾਮ ਦੇ ਮੰਦਿਰ ਨੂੰ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ, ਸ਼ਾਇਦ ਅਸੀਂ ਪੰਜਾਬ ਦੇ ਵਿੱਚ ਵੀ ਕਬਜ਼ਾ ਕਰਨ ਵਾਸਤੇ ਕਾਮਯਾਬ ਹੋ ਜਾਈਏ, ਭਾਜਪਾ ਇਹ ਸੋਚਦੀ ਹੈ। ਤੇ ਚਲੋ ਸੋਚਣਾ ਤਾਂ ਹਰ ਇੱਕ ਬੰਦੇ ਦਾ ਫਰਜ਼ ਬਣਦਾ, ਮੈਂ ਪਹਿਲਾਂ ਕਹਿ ਚੁੱਕਿਆ ਕਿ ਜਦੋਂ ਤੱਕ ਸਰਮਾਏਦਾਰ ਸਿੱਖ ਸਮਾਜ ਮਦਦ ਨਹੀਂ ਕਰਦਾ ਭਾਜਪਾ ਦੀ, ਤਾਂ ਭਾਜਪਾ ਦਾ ਪੰਜਾਬ ਦੇ ਵਿੱਚ ਆਉਣਾ ਬਿਲਕੁਲ ਹੀ ਔਖਾ ਹੈਗਾ। ਚਾਹੁੰਦਾ ਸਮਝ
0: ਮਿੱਤਰ ਕੀੜੇ ਬਾਰੇ ਗੱਲ ਕਰ ਲਈਏ, ਵੇਖੋ
1: ਹਾਂ ਮਿੱਤਰ ਕੀੜਾ ਪੈਰਾਸਾਈਟ, ਮਿੱਤਰ ਕੀੜਾ ਜਿਹੜਾ ਹੈਗਾ ਨਾ ਜੀ, ਉਹ ਮੈਂ ਆਪਣਾ ਖੇਤੀਬਾੜੀ ਦੇ ਵਿੱਚ ਫੀਲਡ ਅਫਸਰ ਰਿਹਾ ਨਾ ਜੀ, ਮੈਂ ਤਕਰੀਬਨ 23 ਸਾਲ ਜੋਬ ਕੀਤੀ ਆ ਮੈਂ, ਤੇ ਆਪਣਾ ਅਸੀਂ ਮਿੱਤਰ ਕੀੜਾ ਦੀ ਖਾਸ ਖੋਜ ਕਰਦੇ ਹੁੰਦੇ ਸੀਗੇ ਵੀ ਇਹ ਮਿੱਤਰ ਕੀੜਾ ਪ੍ਰੇਲਾ ਹੈਗਾ, ਪ੍ਰੇਲੇ ਦੇ ਪਿੱਛੇ ਅਸੀਂ ਦੇਖਣਾ ਵੀ ਆਪਣਾ ਜਾਏ ਗੰਨੇ ਦੇ ਖੇਤ ਵਿੱਚ ਕਿ ਇਹ ਪ੍ਰੇਲਾ ਆ ਗਿਆ, ਇਹਦੇ ਪਿੱਛੇ ਕੋਈ ਮਿੱਤਰ ਕੀੜਾ ਲੱਭੋ ਯਾਰ, ਤਾਂ ਅਸੀਂ ਦੇਖਦੇ ਸੀ ਕਿ ਜੇ ਪ੍ਰੇਲੇ ਦੇ ਉੱਪਰ ਨਾ ਲੱਗਿਆ ਹੋਵੇ ਕੋਈ ਕੀੜਾ ਨਜ਼ਰ ਆ ਗਿਆ ਸਾਨੂੰ, ਤਾਂ ਅਸੀਂ ਫਿਰ ਕਹਿੰਦੇ ਸੀ ਇਹ ਹੁਣ ਇਹਦਾ ਕੰਟਰੋਲ ਹੋ ਜਾਣਾ, ਸਪਰੇਅ ਦਾ ਕਰੋ ਉਹਦੇ ਉੱਪਰ, ਹੁਣ ਸਪਰੇਅ ਕਰਨੀ ਬੰਦ ਕਰ ਦੋ ਉਹਦੇ ਉੱਪਰ, ਤੇ ਹੁਣ ਇਹਦਾ ਕੰਟਰੋਲ ਇਹਨੇ ਆਪਣਿਆ ਵੀ ਮਿੱਤਰ ਕੀੜਾ ਪਹੁੰਚ ਚੁੱਕਿਆ। ਮਿੱਤਰ ਕੀੜੇ ਬਣਾਉਣ ਦੀਆਂ ਲੈਬਾਂ ਹੈਗੀਆਂ ਨੇ ਪੰਜਾਬ ਦੇ, ਉਦੋਂ ਸ਼ੁਰੂ ਹੋਈਆਂ ਚਾਰਾ ਸਾਹਿਬ ਮਿੱਤਰ ਕੀੜਾ ਬਣਾਉਣ ਦੀਆਂ ਲੈਬੋਰਟਰੀਆਂ ਨੇ ਪੰਜਾਬ ਦੇ ਵਿੱਚ, ਪੰਜਾਬ ਚ ਨੀ ਭਾਰਤ ਚ ਬਾਕੀ ਦੁਨੀਆਂ ਵਿੱਚ ਵੀ ਹੈਗੀਆਂ ਨੇ, ਉਹ ਮਿੱਤਰ ਕੀੜਾ ਬਣਾਉਂਦੀਆਂ ਨੇ, ਤੇ ਮਿੱਤਰ ਕੀੜਾ ਲਾ ਕੇ ਜਿਹੜੀ ਫਸਲ ਦੇ ਵਿੱਚ ਜ਼ਿਆਦਾ ਕੋਈ ਅਸੀਂ ਖਤਰਨਾਕ ਕੀੜਾ ਆਉਂਦਾ ਤੇ ਉੱਥੇ ਛੱਡ ਦਿੰਦੀਆਂ ਨੇ, ਮਿੱਤਰ ਕੀੜਾ ਉਹਨੂੰ ਖਾ ਜਾਂਦਾ ਤੇ ਫਸਲ ਸੇਫ ਹੋ ਜਾਂਦੀ ਆ। ਹਾਂ ਜੇਕਰ ਤੁਸੀਂ ਉੱਥੇ ਸਪਰੇਅ ਕਰ ਦੋ ਤਾਂ ਫਿਰ ਕੀ ਹੁੰਦਾ, ਫਿਰ ਉਹ ਮਿੱਤਰ ਕੀੜਾ ਮਰ ਜਾਂਦਾ, ਫਿਰ ਪ੍ਰੋਬਲਮ ਆਉਂਦੀ ਆ ਜਿਹੜੀ ਅਗਲੀ ਬਿਮਾਰੀ, ਜਦੋਂ ਕੀੜਾ ਜਦੋਂ ਅਗਲੀ ਬਿਮਾਰੀ ਜਦੋਂ ਆਉਂਦੀ ਬੜੀ ਖਤਰਨਾਕ ਆਉਂਦੀ ਆ ਫਿਰ, ਜੇ ਆਪਾਂ ਸਪਰੇਅ ਕਰਦੀ ਆ ਉਹਦੇ ਉੱਪਰ ਤੇ ਮਿੱਤਰ ਕੀੜਾ ਮਰ ਗਿਆ, ਜੇਕਰ ਦੂਜੀ ਟਰਮ ਬਿਮਾਰੀ ਦੀ ਆਉਂਦੀ ਆ ਤੇ ਉਹ ਬਹੁਤ ਖਤਰਨਾਕ ਆਉਂਦੀ, ਜਿਹੜੇ ਫਸਲ ਨੂੰ ਤਬਾਹ ਕਰ ਦਿੰਦੀ ਆ, ਮਿੱਤਰ ਕੀੜੇ ਦਾ ਫਿਰ ਬੀਜ ਨਾਸ਼ ਹੋ ਜਾਂਦਾ। ਇਸੇ ਗੱਲ ਨੂੰ ਲੈ ਕੇ ਸੀਐਮ ਮਾਨ ਨੇ ਪਤਾ ਨੀ ਕਿੱਥੋਂ ਚੱਕਿਆ ਇਹ ਸ਼ਬਦ, ਕਿੱਥੋਂ ਚੱਕਿਆ ਨੇ, ਚੱਕ ਕੇ ਇਹ ਗੱਲ ਆਖੀ ਉਹ ਕਿਸਾਨ ਭਰਾਓ ਤੁਸੀਂ ਮੇਰੇ ਸਪਰੇ ਸਪਰੇ ਕਰੀ ਜਾਂਦੇ ਹੋ,
0: ਤੇ ਜਿਹੜੀ
1: ਤੁਸੀਂ ਉਲਟਾ ਮੇਰੇ ਉੱਪਰ, ਮੈਂ ਤਾਂ ਤੁਹਾਡਾ ਮਿੱਤਰ ਕੀੜਾ ਕਹਿੰਦੇ ਹੁਣ ਆਖੀ ਨੇ ਕੱਲ ਮਾਨ ਨੇ। ਤੇ ਵੈਸੇ ਅੱਜ ਕੱਲ
0: ਗੱਲ ਇਹ ਕਿ ਕਿਦਾ ਸਾਹਿਬ ਤੁਸੀਂ ਗੱਲ ਪੂਰੀ ਕਰ ਲਿਓ, ਮੇਰੇ ਗੱਲ ਮੂੰਹ ਚ ਆਈ ਹੈ ਕਿ ਮਿੱਤਰ ਕੀੜੇ ਨੂੰ ਕਹੋ ਕਿ ਤੁਸੀਂ ਤਾਂ ਇਹਨਾਂ ਦੀਆਂ ਟਰਾਲੀਆਂ ਖਾ ਗਏ, ਟਰੈਕਟਰ ਖਾ ਗਏ, ਤੁਹਾਡੇ ਮਿੱਤਰ ਜਿਹੜੇ ਕੀੜੇ ਬਾਕੀ ਦੇ ਜਿਹੜੇ ਟਰਾਲੀਆਂ ਖਾ ਗਏ, ਟਰੈਕਟ ਖਾ ਗਏ, ਵਿੱਚ ਪਿਆ ਰਾਸ਼ਨ ਖਾ ਗਏ, ਵਿੱਚ ਪਿਆ ਸਮੱਗਰੀ ਲੈ ਗਏ, ਡਾਂਗਾ ਤੁਸੀਂ ਵੱਖਰੀਆਂ ਕੀੜੇ ਨੇ ਜਿਹੜੇ ਮਿੱਤਰ ਕੀੜੇ ਨੇ ਜਿਹੜੀਆਂ ਚੂੰਡੀਆਂ ਨੇ ਦੰਦੀਆਂ ਜਿਹੜੀਆਂ ਨੇ ਉਹ ਕਿਸਾਨਾਂ ਨੂੰ ਵੱਖਰੀਆਂ ਵੰਡੀਆਂ ਔਰ ਲਾਠੀਚਾਰਜ ਤੁਸੀਂ ਵੱਖਰਾ ਕੀਤਾ ਫਿਰ ਮਿੱਤਰ ਕੀੜਾ ਤੇ ਫਿਰ ਕੀੜਾ ਨਾ ਰਿਹਾ ਭੇਸ ਬਦਲ ਕੇ ਆਇਆ ਜਾਪਦਾ ਹੈ
1: ਇਹ ਤਾਂ ਦੇਖੋ ਮਿੱਤਰ ਕੀੜਾ ਫਿਰ ਬਣ ਚਲੋ ਇੱਕ ਸ਼ਬਦ ਲੈ ਕੇ ਆਇਆ ਨਾ ਆਪਣਾ ਪਹਿਲਾਂ ਸ਼ਬਦ ਬੜਾ ਪ੍ਰਚਲਿਤ ਹੋਇਆ ਸੀਗਾ ਜੀ ਕਹਿੰਦਾ ਕਈ ਲੀਡਰ ਤਾਂ ਨਾ ਜੀ ਵਿਆਹ ਵਿੱਚ ਦਿੱਤੇ ਹੋਏ ਸੂਟਾਂ ਵਰਗੇ ਆ ਸੂਟ ਉਹਦਾ ਸੂਟ ਇਹ ਇੱਥੇ ਚਲਾ ਗਿਆ ਉਹ ਸੂਟ ਨੇ ਕਹਿੰਦਾ ਕਦੇ ਦਰਜੀ ਕੋਲ ਜਾਣਾ ਹੁੰਦਾ ਉਹ ਸੂਟ ਇੱਥੋਂ ਚਲਾ ਗਿਆ ਉੱਥੇ ਪਹੁੰਚ ਗਿਆ ਉਹ ਦੂਜੇ ਵਿਆਹ ਚ ਪਹੁੰਚ ਗਿਆ ਦੂਜੇ ਸਮਾਗਮ ਆ ਗਿਆ ਦੂਜੇ ਰੱਖੜੀ ਚ ਪਹੁੰਚ ਗਿਆ ਕਹਿੰਦੇ ਏਦਾਂ ਦੇ ਲੀਡਰ ਨੇ ਕਹਿੰਦਾ ਭਗਵੰਤ ਮਾਨ ਨੇ ਇਹ ਸ਼ਬਦ ਲੈ ਕੇ ਆਇਆ ਸੀ ਇੱਕ ਵਾਰੀ ਆਹ ਹੁਣ ਮਿੱਤਰ ਕਿੱਡਾ ਲੈ ਆਇਆ ਤੇ ਉਹ ਸ਼ਬਦ ਲਿਆਉਂਦਾ ਬੰਦਾ ਇਹਦੇ ਕੋਲੇ ਇਹਦੇ ਕੋਲ ਸਟਹਿਰ ਹੈਗਾ ਪਰ ਇਹਨਾਂ ਨੇ 20 ਸਤੰਬਰ ਤੋਂ ਇੱਕ ਮੁਹਿੰਮ ਸ਼ੁਰੂ ਕਰਨੀ ਹੈ ਆਮ ਆਦਮੀ ਪਾਰਟੀ ਨੇ ਚੋਣ ਮੁਹਿੰਮ ਉਹਦਾ ਨਾਂ ਰੱਖਿਆ ਮਾਨ ਦੇ ਮੁਨਾਫੇ ਇਸ ਚੋਣ ਮਾਨ ਦੇ ਮੁਨਾਫੇ ਰੱਖਿਆ ਵੀ ਕਿਹੜੇ ਕਿਹੜੇ ਮੁਨਾਫੇ ਇਹਨਾਂ ਨੇ ਦਿੱਤੇ ਨੇ ਪੰਜਾਬ ਦੇ ਉਹ ਲੋਕ ਜਾਣਗੇ ਘਰਾਂ ਦੇ ਵਿੱਚ ਇਹਨਾਂ ਦੇ ਵਲੰਟੀਅਰ ਜਾਣਗੇ ਪੰਜਾਬ ਦੇ ਵਿੱਚ ਲੋਕਾਂ ਦੇ ਘਰੇ ਬੜੇ ਵੱਡੇ ਪੱਧਰ ਤੇ ਵਲੰਟੀਅਰ ਕੋਈ ਇੱਥੇ ਦੇ ਪੰਜਾਬ ਦੇ ਨਹੀਂ ਹੋਣਗੇ ਚਾਵਲਾ ਸਾਹਿਬ ਵਲੰਟੀਅਰ ਦਿੱਲੀ ਦੇ ਵੀ ਹੋਣਗੇ ਵਲੰਟੀਅਰ ਗੁਜਰਾਤ ਦੇ ਵੀ ਹੋਣਗੇ ਵਲੰਟੀਅਰ ਵੱਖ ਵੱਖ ਸੂਬਿਆਂ ਤੋਂ ਵਲੰਟੀਅਰ ਮੰਗਾਏ ਜਾ ਰਹੇ ਨੇ ਪੰਜਾਬ ਦੇ ਵਿੱਚ
0: ਭਗਵੰਤ ਮਾਨ ਹੋਣਾ ਨੂੰ ਦੱਸੋ ਕਿ ਮਹਾਤਮਾ ਗਾਂਧੀ ਸਾਹਿਬ ਨੇ ਨਾ ਡਾਂਡੀ ਮਾਰਚ ਦੇ ਉੱਤੇ ਲੂਣ ਮੋਰਚਾ ਲਾਇਆ ਸੀ ਗੁਜਰਾਤ ਦੇ ਵਿੱਚ ਤੇ ਅੰਗਰੇਜ਼ ਮਾਰਦਾ ਸੀ ਡਾਂਗਾਂ ਤੇ ਉਹ ਜਾਂਦੇ ਸੀ ਤਿੱਤਰ ਬਿੱਟਰ ਉਹ ਮਿੰਟਾਂ ਦੇ ਵਿੱਚ ਤੇ ਗਾਂਧੀ ਜੀ ਨੇ ਜਿਹੜਾ ਗੁਰੂ ਕਾ ਬਾਗ ਦਾ ਮੋਰਚਾ ਨਾ ਉਹ ਦੇਖਿਆ ਸੀ ਉਹਦੇ ਉੱਤੇ ਉਹਨਾਂ ਨੇ ਬਹੁਤ ਵੱਡੀ ਕਮੈਂਟ ਵੀ ਕੀਤੀ ਸੀ ਕਿ ਡਾਂਗਾਂ ਟੁੱਟ ਜਾਂਦੀਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸ਼੍ਰੋਮਣੀ ਅਕਾਲੀ ਵਰਕਰ ਜਿਹੜੇ ਸੀਗੇ ਉਹ ਕਦੇ ਭੱਜਦੇ ਨਹੀਂ ਸੀਗੇ ਤੇ ਗੋਰੇ ਜਿਹੜੇ ਸਿਪਾਹ ਸਲਾਰ ਸੀ ਉਹਨਾਂ ਦੇ ਹੱਬ ਕੇ ਬਹਿ ਜਾਂਦੇ ਸੀ ਤੇ ਗਾਂਧੀ ਜੀ ਨੇ ਸਪੈਸ਼ਲ ਸੱਦਾ ਦਿੱਤਾ ਸੀ ਵੀ ਭਾਈ ਮਾਸਟਰ ਤਾਰਾ ਸਿੰਘ ਨੂੰ ਚਿੱਠੀ ਲਿਖੀ ਸੀ ਵੀ ਮੈਨੂੰ ਕੁਝ ਸਾਥੀ ਭੇਜੋ ਆਪਣੇ ਆ ਮੇਰੇ ਵਾਲੇ ਤੇ ਖੜਦੇ ਨਹੀਂ ਤੇ ਫਿਰ ਜਥਾ ਗਿਆ ਸੀ ਇੱਥੋਂ ਤੇ ਜਿੱਤ ਗਾਂਧੀ ਜੀ ਦੀ ਹੋਈ ਸੀਗੀ ਇਤਿਹਾਸ ਦੱਸਦਾ ਮੈਂ ਇਤਿਹਾਸ ਦੇ ਪੰਨਿਆਂ ਤੋਂ ਪੜ ਕੇ ਸੁਣਾ ਰਿਹਾ ਤੁਹਾਨੂੰ ਤੇ ਜਿਹੜੇ ਕਿਨੇ ਤੁਸੀਂ ਇਹਨਾਂ ਨੇ ਉਧਰੋਂ ਦੂਜੇ ਸੂਬਿਆਂ ਚੋਂ ਗਾਉਣੇ ਨੇ ਇਹ ਪੰਜਾਬੀ ਜਿਹੜੇ ਹੋਣਗੇ ਇਹਨਾਂ ਦੇ ਵਰਕਰ ਫਿਰ ਵੀ ਸ਼ਾਇਦ ਗਲੀਆਂ ਗੁਲੀਆਂ ਦੇ ਵਿੱਚੋਂ ਦੀ ਜਦੋਂ ਕਿਤੇ ਆ ਟਰਾਲੀ ਜਿਹਨਾਂ ਦੀਆਂ ਟਰਾਲੀਆਂ ਚੁੱਕੀਆਂ ਜਿਹਨਾਂ ਦੇ ਟਰੈਕਟਰ ਮਿੱਤਰ ਕੀੜਿਆਂ ਨੇ ਖਾਧੇ ਜਿੱਥੋਂ ਉਥੋਂ ਡਲਾ ਤੋਂ ਡਲਾ ਹੁੰਦਾ ਹੈ ਪਤਾ ਨੀ ਕਿਧਰ ਸੇ ਪੜਾ ਹੁੰਦਾ ਹੈ ਜਿਹਦਾ ਬੀਬੀ ਹਰਸਿਮਰਤ ਕੌਰ ਬਾਦਲ ਦਾ ਕਾਰ ਨੂੰ ਕਾਫਲੇ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਦੌੜਾਂ ਲਵਾਈਆਂ ਸੀ ਇਹ ਸਹਿ ਲੈਣਗੇ ਬਾਹਰਲੇ ਵਰਕਰ ਇਹਨਾਂ ਦੇ ਸਪੋਰਟਰ ਜਿਹੜੇ ਨੇ ਜਿਹੜੇ ਇਹਨਾਂ ਦੇ ਜਿਹੜੇ ਘਰ ਘਰ ਲੈਟਰ ਪਹੁੰਚਾਉਣ ਵਾਲੇ
1: ਪਰ ਬੰਦਿਆਂ ਨੇ ਸ਼ੁਰੂ ਤਾਂ ਆਪਣੀ ਮੁਹਿੰਮ ਦੇਖੋ ਚੋਣ ਸ਼ੁਰੂ ਕੀਤੀ ਨੇ ਪਰ ਇੱਕ ਭੁੱਲ ਰਹੇ ਨੇ ਪੰਜਾਬ ਦੇ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਇੱਕ ਜਥੇਬੰਦੀ ਜਿਹੜੀ ਆ ਰਹੀ ਹੈ ਨਾ ਜੀ ਵਾਰਸ ਪੰਜਾਬ ਦੇ ਅੰਮ੍ਰਿਤਪਾਲ ਵਾਲੀ ਉਹ ਜਥੇਬੰਦੀ ਦਾ ਪੰਜਾਬ ਦੇ ਵਿੱਚ ਕਾਫੀ ਅਹਿਮ ਤੇ ਗੁਪਤ ਰੂਪ ਵਿੱਚ ਪ੍ਰਚਾਰ ਹੋ ਰਿਹਾ ਚਾਵਲਾ ਸਾਹਿਬ ਬੜੇ ਵੱਡੇ ਪੱਧਰ ਤੇ ਹੋ ਰਿਹਾ ਇਹ ਸਾਰੀਆਂ ਸਿਆਸੀ ਪਾਰਟੀਆਂ ਭੁੱਲ ਰਹੀਆਂ ਨੇ ਉਹਨੂੰ
0: ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਇਹ ਸਨ ਜੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸ਼ੁੱਕਰਵਾਰ ਦੀ ਅੱਜ ਦੀ ਮਹਿਫਲ ਤੇ ਹੁਣ ਸਾਡੀ ਤੁਹਾਡੀ ਮੁਲਾਕਾਤ ਇਹਨਾਂ ਨਾਲ ਸੋਮਵਾਰ ਨੂੰ ਹੋਵੇਗੀ ਹੁਣ ਵਕਤ ਬ੍ਰੇਕ ਦਾ ਮੈਨੂੰ ਦੱਸੋ ਓਨਟੇਰੀਓ ਦੇ ਵਿਚ ਰੇਡੀਓ ਪ੍ਰੋਗਰਾਮਾਂ ਦੇ ਵਿਚ 30-35-40 ਮਿੰਟ ਕੋਈ ਦਾ ਲਾਈਵ ਵਿਦਆਊਟ ਕਮਰਸ਼ਲ ਟਾਕ ਸ਼ੋਅ ਹੈ ਕੋਈ ਜੇ ਦੱਸਿਓ ਹੈਗਾ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨੂੰ ਜ਼ਰੂਰ ਸੁਣਾ ਉਹਦੇ ਤੋਂ ਕੁਝ ਮੈਂ ਸਿੱਖ ਕੇ ਲੈ ਕੇ ਆਵਾਂ ਤੇ ਤੁਹਾਨੂੰ ਹੋਰ ਚੰਗਾ ਸੁਣਾਵਾਂ ਡਾਇਰੈਕਟ ਨੰਬਰ ਹੈ ਸਾਰਿਆਂ ਦਾ ਆਹ ਜਿਹੜਾ ਤੁਸੀਂ ਸਾਡੇ ਪੰਜਾਬੀ ਮੀਡੀਏ ਨੂੰ ਸਬਜ਼ੀ ਵੇਚਣ ਵਾਲਾ ਸਬਜ਼ੀ ਵੇਚਣ ਵਾਲਾ ਸਬਜ਼ੀ ਵੇਚਣ ਵਾਲਾ ਕਹਿੰਦੇ ਹੋ ਅਸੀਂ ਉਹ ਕੋਸ਼ਿਸ਼ ਕੀਤਾ ਕਿ ਲੱਗੇ ਹੋਏ ਦਾਗ ਧੋ ਸਕੀਏ ਕਾਮਯਾਬ ਹੋਏ ਆ ਜਾਂ ਨਹੀਂ ਹੋਏ ਉਹ ਰੱਬ ਜਾਣਦਾ ਜਾਂ ਤੁਸੀਂ ਵੀ ਜਾਣਦੇ ਹੋ ਸ਼ਾਬਾਸ਼ ਦੇਣੀ ਐਪਰੀਸ਼ੀਏਟ ਕਰਨਾ ਬੜੀ ਵਧੀਆ ਗੱਲ ਹੁੰਦੀ ਹੈ ਦੱਸੋ ਕਿ ਹੈ ਓਨਟੇਰੀਓ ਦੇ ਵਿਚ ਇਹੋ ਜਿਹਾ ਕੋਈ ਪ੍ਰੋਗਰਾਮ ਜਿਹੜਾ ਵਿਦਆਊਟ ਕਮਰਸ਼ਲ ਹੈ ਰੇਡੀਓ ਪ੍ਰੋਗਰਾਮ ਤੇ ਚੱਲਦਾ ਹੋਵੇ ਨੰਬਰ ਹੈ ਔਨ ਏਅਰ ਆ ਕੇ ਦੱਸ ਸਕਦੇ ਹੋ 905-805-813-1320 ਹਵਾ ਚ ਨਾ ਛੱਡਿਓ ਸਹੀ ਗੱਲ ਕਰਿਓ ਆ ਕੇ ਦੱਸਣਾ ਚਾਹੋ ਤਾਂ 905-813-1320 416-716-7793 ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
3: ਪੰਜਾਬੀ ਦਿਲ ਅੰਗਰੇਜ਼ੀ ਵਾਈ CJMR ਇਜ਼ ਬੈਕ ਅਲਾਈਵ CJMR 1320 ਆ ਗਿਆ ਓਏ ਛਾ ਗਿਆ ਓਏ
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
5: ਜੋ ਆਇਆ ਸੋ ਚੱਲੀ ਸੀ
0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਿਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਿਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
5: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
6: ਸਾਡਾ ਪਟੋਲਾ ਤੇ ਸਾਥੋਂ ਹੀ ਓਲਾ।
7: ਓ ਨਾ ਜੀ, ਪੀਜ਼ਾ ਮਸ਼ੀਨ ਤੇ ਨਹੀਂ ਕੋਈ ਓਲਾ ਤੇ ਵੈਰਾਈਟੀ ਦਾ ਨਹੀਂ ਕੋਈ ਰੋਲਾ।
8: ਐਂਡਲੈਸ ਵੈਰਾਈਟੀ ਦੇਸੀ ਮਾਡਰਨ ਪੀਜ਼ਾ, ਅਚਾਰੀ ਬੇਸ, ਬਟਰ ਚਿਕਨ ਬੇਸ, ਪੈਰੀ ਪੈਰੀ ਬੇਸ, ਵੈਜ ਤੇ ਨਾਨ ਵੈਜ ਪੀਜ਼ਾ ਵਿੰਗਸ,
7: ਅਚਾਰੀ ਵਿੰਗਸ, ਹੌਟ ਵਿੰਗਸ ਐਂਡ ਮਚ ਮੋਰ। ਕਾਲ 905-490-1222-905-490-1222।
8: ਜੇ ਤੁਸੀਂ ਵੀ ਹੋ ਤਰ੍ਹਾਂ ਤਰ੍ਹਾਂ ਦੇ ਪੀਜ਼ੇ ਦੇ ਸ਼ੌਕੀਨ ਤਾਂ ਆਓ ਪੀਜ਼ਾ ਮਸ਼ੀਨ।
9: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045 Top Choice Electronics।
10: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ, ਬ੍ਰੈਂਪਟਨ। ਕਾਲ 905-450-6464 905-450-6464
11: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
12: ਮੇਰੀ ਹੱਥ ਮੀਨੋ ਨੋ ਚੂੜੀਆਂ ਹੈ,
13: ਅੱਜ ਤੇ ਚੰਨ ਨਾਲੋਂ ਜ਼ਿਆਦਾ ਤੂੰ ਸੋਹਣੀ ਲੱਗ ਰਹੀ ਹੈ।
14: ਤੁਸੀਂ ਵੀ ਆਓ, ਆਪਣੀ ਖੂਬਸੂਰਤੀ ਨੂੰ ਸਜਾਓ ਸਕਾਰਬਰੋ ਟੈਕਸਟਾਈਲ ਨਾਲ।
15: ਪਾਓ ਸੂਟਸ, ਸਾੜੀਜ਼, ਲਹਿੰਗਾਸ, ਜੁਐਲਰੀ ਅਤੇ ਫੈਸ਼ਨ ਐਕਸੈਸਰੀਜ਼,
16: ਬਿਊਟੀਫੁਲ ਜੁਐਲਰੀ ਐਂਡ ਮਚ ਮਚ ਮੋਰ।
15: ਅੱਜ ਹੀ ਪਹੁੰਚੋ
14: ਸਕਾਰਬਰੋ ਟੈਕਸਟਾਈਲ, 2659 ਐਜ਼ਲਿੰਗਟਨ ਐਵੀਨਿਊ ਐਟ ਐਲਬੀਅਨ। ਕਾਲ 416-742-0010, 416-742-0010।
9: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕ ਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882 416-568-8882।
17: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
18: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬੜਾ ਦਿਆਂ।
17: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
18: ਹਾਂ, ਨਾਲੇ ਮੈਂ ਸਾੜੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
17: ਤੇ ਮੇਰੇ ਜੀਜੇ ਲਈ ਘੜੀ?
18: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
17: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ, 7198 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 905-671-4290।
9: ਕਟਾਰੀਆ ਟੂਰਸ ਐਂਡ ਟ੍ਰੈਵਲ, ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟ੍ਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਵਨਸ ਰੋਡ, ਜੂਨ 12 ਇਨ ਬ੍ਰੈਂਪਟਨ। ਔਰ ਕਾਲ ਅਵਤਾਰ ਕਟਾਰੀਆ 905-678-1200 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ।

0: Open 7 days a week. Located at 1850 Albion Road, Etobicoke.
1: 3 locations to serve you.
2: ਵਾਹ ਭਾਬੀ ਜੀ ਮੁਬਾਰਕਾਂ, ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ। ਕਾਰਪੇਟਸ, ਵੁਡਨ ਸਭ ਕਮਾਲ ਦੇ ਨੇ, ਲੱਗਦਾ ਹੈ ਕਾਫੀ ਖਰਚਾ ਕੀਤਾ ਹੈ।
3: ਇਹ ਕਮਾਲ ਹੈ ਜੀ, GTA ਫਲੋਰਿੰਗ ਦਾ
4: ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ। ਵੱਡੇ ਸ਼ੋਰੂਮ ਤੇ ਆਓ, ਹਾਰਡਵੁੱਡ ਕਾਰਪੇਟ, ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਇਟੀ ਪਾਓ। ਕਾਲ ਕਰੋ ਨਵ ਬਰਾੜ ਨੂੰ 905-605-6805 905-605-6605।
5: GTA ਫਲੋਰਿੰਗ ਕੈਨੇਡਾ।
6: GTA ਫਲੋਰਿੰਗ ਕੈਨੇਡਾ।
7: Bed, dining table, sofa. Kar le lena ya dena tohfa.
8: High end design and quality, yani high point furniture. Custom made, Canadian made, imported furniture lai aaj hi visit karo High Point Furniture.
7: 7550 Kimball Street, Mississauga. Call 647-382-5500.
9: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ, ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 647-833-5960 ਗਿੱਲ ਹਾਊਸ ਪੇਂਟਿੰਗ।
10: ਬ੍ਰੈਂਪਟਨ ਵਾਲਿਓ, ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
11: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਇਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
10: ਵਿਜ਼ਿਟ ਅਨਾਜ ਮਾਰਟ, 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਪਟਨ। ਕਾਲ 905-928-8557।
12: ਵਿਸ਼ਵਾਸ ਪ੍ਰਤੀਕ ਨਾਂ ਰਵੀ ਗੁਲਾਟੀ ਹੁਣ ਨਵੇਂ ਅੰਦਾਜ਼ ਵਿੱਚ ਰਵੀ ਗੁਲਾਟੀ ਲਾਅ ਆਫਿਸ। ਲੀਗਲ ਸੇਵਾਵਾਂ ਦਾ ਕੰਮ ਹੋ ਗਿਆ ਜੇ ਸੌਖਾ, ਮਾਰੋ ਇੱਕ ਆਵਾਜ਼ ਅਜਿਹੇ ਕੰਮਾਂ ਵਾਸਤੇ। ਰੀਅਲ ਇਸਟੇਟ ਕਲੋਜ਼ਿੰਗ, ਨੋਟਰਾਈਜ਼ੇਸ਼ਨ, ਐਫੀਡੈਵਿਟਸ, ਡੈਕਲੇਰੇਸ਼ਨ ਜਾਂ ਸਪਾਂਸਰਸ਼ਿਪ ਲੈਟਰਸ, ਪਾਵਰ ਆਫ ਅਟਰਨੀਜ਼, ਬੱਚਿਆਂ ਲਈ ਕੰਸੈਂਟ ਲੈਟਰਸ। ਬੈਰਿਸਟਰ ਸੋਲੀਸਿਟਰ ਨੋਟਰੀ ਪਬਲਿਕ ਰਵਿੰਦਰ ਪਾਲ ਸਿੰਘ ਗੁਲਾਟੀ, 905-232-8700, 905-232-8700। ਅਪਾਇੰਟਮੈਂਟ ਵਾਸਤੇ ਲੌਗਇਨ ਕਰੋ notaryhelp.ca। ਰਵੀ ਗੁਲਾਟੀ ਲਾਅ ਆਫਿਸ, ਠੀਕ ਸਲਾਹ ਬੱਲੇ ਬੱਲੇ।
9: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ, ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 647-648-1847 647-648-1847। ਵਾਸ਼ਰੂਮ ਸਪੈਸ਼ਲਿਸਟ ਟੀਮ।
13: ਸੋਲਿਡ ਬੰਪਰ ਚਮਕਾ ਮਾਰੇ, ਮਠਾਰੂ ਵੈਲਡਿੰਗ ਤੋਂ ਪਵਾ ਲੋ ਸਾਰੇ। ਮਠਾਰੂ ਵੈਲਡਿੰਗ, ਮਠਾਰੂ ਵੈਲਡਿੰਗ,
14: ਮਠਾਰੂ ਵੈਲਡਿੰਗ ਪਵਾਓ। ਮੂਸ ਬੰਪਰ, ਡੀਅਰ ਬੰਪਰ, ਡੀਜ਼ਲ ਟੈਂਕ ਲੋਕ, ਡ੍ਰਿਲਰ ਰੈਂਪ, ਟਾਇਰ ਰੈਕ, ਡ੍ਰਿਲਰ ਰਿਪੇਅਰ, ਅਲਮੀਨੀਅਮ ਪਲੇਟ ਬੰਪਰ।
15: ਕਾਲ ਸਨੀ ਮਠਾਰੂ
14: 647-463-55 647-460-6355।
16: ਮਠਾਰੂ ਵੈਲਡਿੰਗ, ਯੂਨਿਟ 198 ਰਦਰਫੋਰਡ।
17: ਮਠਾਰੂ ਵੈਲਡਿੰਗ, ਮਠਾਰੂ ਵੈਲਡਿੰਗ।
18: Real news, real impact, showing you real world. CJMR 1320, the voice of the city.

0: ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
3: ਬਾਬਾ ਜੀ ਮੇਰਾ ਵਿਆਹ ਨਹੀਂ ਹੋ ਰਿਹਾ ਕੋਈ ਮੰਤਰ ਤਾਂ ਫੂਕੋ ਬੱਚੇ ਤੇ
4: 647-88-6000
3: ਬਾਬਾ ਜੀ ਆ ਕਿਹੜਾ ਮੰਤਰ ਹੈ
4: ਬੱਚਾ ਇਹ ਨੰਬਰ ਚਮਤਕਾਰੀ ਹੈ ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ
3: ਪੱਕੀ ਗੱਲ ਬਾਬਾ ਜੀ
4: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ NRI ਮੈਰਿਜ ਬਿਊਰੋ
5: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ ਕਾਲ 647-88-6000 ਔਰ ਵਿਜ਼ਿਟ NRIMB.com
6: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ ਮੇਰੀ ਨਿੱਕੀ ਭੈਣ ਦਾ ਵਿਆਹ ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ
7: ਕਿਉਂ ਨਹੀਂ ਚੰਨ ਕਰੇ ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ
6: ਠੀਕ ਹੈ ਜੀ ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ ਸੈੱਟ ਰਾਣੀ ਹਾਰ ਛਾਪਾਂ ਮੁੰਦਰੀਆਂ ਛੱਲੇ ਬਿਸਕੁਟ ਚੇਨੀਆਂ ਵੰਗਾਂ ਕੋਕੇ ਟਿੱਕੇ ਕੜੇ ਬ੍ਰੇਸਲੈਟ ਮੰਗਲ ਸੂਤਰ ਸਭ ਕੁਝ ਪਿਓਰ ਤੇ ਯੂਨੀਕ
7: ਹਾਂ ਨਾਲੇ ਮੈਂ ਸਾਰੇ ਦੀਆਂ ਬਾਹਾਂ ਵੀ ਤਾਂ ਮੰਗੀਆਂ ਕਰਨੀਆਂ ਨੇ 12 ਚੂੜੀਆਂ ਉਹਨੂੰ ਵੀ ਲੈ ਦਾਂਗੇ
6: ਤੇ ਮੇਰੇ ਜੀਜੇ ਲਈ ਘੜੀ
7: ਆਹੋ ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ
6: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ 719 ਏਅਰਪੋਰਟ ਰੋਡ ਮਾਲਚਨ ਇਨ ਅਸ਼ੋਕ ਪਲਾਜ਼ਾ ਫੋਨ ਨੰਬਰ ਹੈ 9056714290
8: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ
9: ਓ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਨਸ਼ਨ ਹੀ ਨਹੀਂ
10: ਇਹਨਾਂ ਕੋਲ ਟੈਂਟ ਟੇਬਲ ਚੇਅਰ LED ਡਾਂਸ ਫਲੋਰ ਫਲਾਵਰ ਐਂਡ ਡੈਕੋਰੇਸ਼ਨਸ 360 ਡਿਗਰੀ ਕੈਮਰਾ ਸਭ ਕੁਝ ਮਿਲੇਗਾ ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ
9: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079 6477080079

0: अब साउथ से केटरिंग करवाओ और ऑथेंटिक साउथ इंडियन फ्लेवरफुल डिशेस का मजा उठाओ। इडली, करी, सांबर, उत्पम, डेजर्ट्स और बहुत कुछ। विजिट lovesouth.ca।
1: लव साउथ।
2: ब्रैम्पटन वाले तैयार हो जाओ बुलट मोटरसाइकिल जीतने लई, क्योंकि तुहाडे शहर विच नवे ग्रोसरी स्टोर अनाज मार्ट दी हो रही है ग्रैंड ओपनिंग।
3: आज ही अनाज मार्ट पे आओ, $100 दी शॉपिंग करो ते लकी ड्रॉ विच एंट्री पाओ ते तुसी जीत सकते हो रॉयल एनफील्ड मोटरसाइकिल, LED टीवी, एयर फ्रायर ते होर भी बहुत सारे एक्साइटिंग प्राइजेस।
2: विजिट अनाज मार्ट 6141 मेफील्ड रोड यूनिट 42A ब्रैम्पटन। कॉल 9059 2885 57।
4: You're listening to CNN Toronto, Chawla News Network Toronto.
5: ਸਿਰ ਮਾਰ 320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ 8:40 ਕੁਝ ਸੈਕਿੰਡ ਹੋਏ ਨੇ। ਇਕ ਵਾਰੀ ਫਿਰ ਤੋਂ ਆਪ ਜੀ ਦਾ ਹਾਰਦਿਕ ਨਿੱਘਾ ਸਵਾਗਤ ਹੈ। ਪ੍ਰੋਗਰਾਮ ਦੇ ਵਿਚ ਸਾਡੇ ਓਨਟੇਰੀਓ ਦੇ ਵਿਚ ਵੱਖ ਵੱਖ ਸ਼ਹਿਰਾਂ ਦੇ ਵਿਚ ਜਿਹੜੀਆਂ ਨੇ ਮਿਉਂਸੀਪੈਲਿਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਸੰਦਰਭ ਦੇ ਵਿਚ ਵੱਖ ਵੱਖ ਸ਼ਹਿਰਾਂ ਦੇ ਵਿਚ ਵੱਖ ਵੱਖ ਕੈਂਡੀਡੇਟਸ ਜਿਹੜੇ ਨੇ ਉਹ ਆਪਣੀ ਤਰੀਕੇ ਦੇ ਨਾਲ ਜਿਹੜੀ ਹੈ ਤੁਹਾਨੂੰ ਭਰਮਾਉਣ ਦਾ ਯਤਨ ਕਰ ਰਹੇ ਨੇ। ਸਿੱਧੇ ਲਫ਼ਜ਼ਾਂ ਦੇ ਵਿਚ ਮੈਂ ਇਹ ਕਹਾਂ ਕਿ ਉਹ ਤੁਹਾਨੂੰ ਕਹਿਣਗੇ ਜੀ ਪਹਿਲੀਆਂ ਸਰਕਾਰਾਂ ਜਿਹੜੀਆਂ ਨੇ, ਪਹਿਲਾ ਮੇਅਰ ਜਿਹੜਾ ਹੈ ਜੀ, ਪਹਿਲੇ ਜਿਹੜੇ ਸਿਟੀ ਕੌਂਸਲਰ ਨੇ ਜਾਂ ਰੀਜਨਲ ਕੌਂਸਲਰ ਨੇ, ਉਹਨਾਂ ਨੇ

ਦੇ ਏਰੀਏ ਦੇ ਵਿੱਚ ਜਾਂ ਕੁਝ ਹੋਰ ਇਲਾਕੇ ਦੇ ਵਿੱਚ ਲੈਂਦੀ ਆਈ ਹੈ ਤੇ ਲੈਂਦੀ ਰਹੇਗੀ। ਯਕੀਨ ਮੰਨਿਓ ਚਾਹੇ ਨਾ ਮੰਨਿਓ, ਅਸੀਂ ਆਪੋਜੀਸ਼ਨ ਲੀਡਰ ਤੱਕ ਲੀਡਰ ਖੜਾ ਕੀਤਾ ਧਾਲੀਵਾਲ ਸਾਹਿਬ ਨੂੰ, ਜਗਮੀਤ ਧਾਲੀਵਾਲ। ਉਹ ਸਿਰਫ ਅਤੇ ਸਿਰਫ ਇੱਕ ਮੁੱਦੇ ਨੂੰ ਲੈ ਕੇ ਉਹਨੇ ਇੰਨੀ ਕੁ ਜ਼ੋਰਦਾਰ ਮੁਹਿੰਮ ਚਲਾਈ ਕਿ ਅਸੀਂ ਉਹਦਾ ਸਾਥ ਵੀ ਦਿੱਤਾ, ਪ੍ਰਮੋਟ ਵੀ ਕੀਤਾ, ਖੁੱਲ੍ਹ ਕੇ ਉਹਦੇ ਨਾਲ ਇੰਟਰਵਿਊ ਕੀਤੀਆਂ ਕਿ ਅਸੀਂ ਆਪ ਪੀੜਿਤ ਹਾਂ ਕਿ ਇਨਸੋਰਸਾਂ ਕਾਰਾਂ ਦੀਆਂ ਜਿਹੜੀਆਂ ਨੇ ਅਸੀਂ ਸਭ ਤੋਂ ਵੱਧ ਪੇ ਕਰ ਰਹੇ ਹਾਂ। ਉਹਨਾਂ ਨੇ ਸਾਨੂੰ ਸਬਜ ਬਾਗ ਵਿਖਾਏ, ਉਹਨਾਂ ਦੇ ਸਾਥੀਆਂ ਨੇ ਵਿਖਾਏ, ਥੋੜੀ ਜਿਹੀ ਵਧਾ ਦਿੱਤੀ ਤੇ ਫਿਰ ਥੋੜੀ ਜਿਹੀ ਘਟਾ ਦਿੱਤੀ, ਅਸੀਂ ਖੁਸ਼ ਹੋ ਗਏ। ਪਰ ਅੱਜ ਵੀ ਸਾਡੀਆਂ ਇਨਸੋਰਸਾਂ ਉਸੇ ਤਰ੍ਹਾਂ ਚੱਲ ਰਹੀਆਂ ਨੇ। ਕੁਝ ਇਹੋ ਜਿਹੇ ਮਸਲੇ ਨੇ ਜਿਹੜੇ ਤੁਹਾਨੂੰ ਦੱਸੇ ਜਾਣਗੇ ਕਿ ਜਿਹੜੇ ਨੇ ਜੀ ਇਹ ਅਸੀਂ ਹੱਲ ਕਰਵਾਵਾਂਗੇ, ਜਿਹੜੇ ਉਹ ਤੁਹਾਡੇ ਮਿਊਨਸੀਪੈਲਿਟੀ ਦੇ ਨਾਲ ਸੰਬੰਧ ਹੀ ਨਹੀਂ ਰੱਖਦੇ ਹੋਣਗੇ। ਕੁਝ ਇਹੋ ਜਿਹੇ ਸਾਡੇ ਕੰਮ ਨੇ ਜਿਹੜੇ ਫੈਡਰਲ ਨੇ, ਤੇ ਸਾਨੂੰ ਉਹਨਾਂ ਦੇ ਨਾਲ ਵੀ ਭਰਮਾ ਦਿੱਤਾ ਜਾਵੇਗਾ ਕਿ ਜੀ ਅਸੀਂ ਆਹ ਕਰਵਾਵਾਂਗੇ। ਸਾਨੂੰ ਪਤਾ ਹੋਣਾ ਚਾਹੀਦਾ ਕਿ ਮਿਊਂਸੀਪੈਲਿਟੀ ਦੇ ਜਿਹੜੇ ਮਸਲੇ ਨੇ ਉਹ ਕੀ ਨੇ, ਮਿਊਂਸੀਪੈਲਿਟੀ ਦੇ ਜਿਹੜੇ ਸਿਟੀ ਕੌਂਸਲਰ, ਰੀਜਨਲ ਕੌਂਸਲਰ ਜਾਂ ਸਕੂਲ ਟਰੱਸਟੀ ਜਾਂ ਮੇਅਰ ਕੀ ਕਰ ਸਕਦਾ, ਸਾਡੇ ਚੁਣੇ ਹੋਏ ਜਿਹੜੇ ਐਮ ਪੀ ਪੀ ਨੇ ਉਹ ਕੀ ਕਰ ਸਕਦੇ ਨੇ, ਚੁਣੇ ਹੋਏ ਮੈਂਬਰ ਪਾਰਲੀਮੈਂਟ ਕੀ ਕਰ ਸਕਦੇ ਨੇ। ਜਿੰਨਾ ਚਿਰ ਸਾਨੂੰ ਇਹ ਨਹੀਂ ਪਤਾ ਉਨਾ ਚਿਰ ਅਸੀਂ ਠੱਗੇ ਜਾਂਦੇ ਰਹਾਂਗੇ ਤੇ ਠੱਗੇ ਗਏ ਆ। ਜਰਾ ਕੁ ਧਿਆਨ ਨਾਲ ਸੁਣਿਓ, ਸਾਡੇ ਵੀਰ ਪਰਮਜੀਤ ਸਿੰਘ ਬਿਰਦੀ ਬਹੁਤ ਅੱਛਾ ਲਿਖਦੇ ਨੇ, ਉਹਨਾਂ ਦੀ ਇੱਕ ਲਿਖਤ ਮੇਰੇ ਤੱਕ ਪਹੁੰਚੀ ਹੈ। ਮੈਂ ਉਹਨਾਂ ਦੀ ਪਰਮਿਸ਼ਨ ਦੇ ਨਾਲ ਉਹਨਾਂ ਨੂੰ ਮੈਸੇਜ ਕੀਤਾ ਕਿ ਜੇ ਟਾਈਮ ਲੱਗਿਆ ਤਾਂ ਕਾਲ ਕਰਿਓ, ਪਰ ਉਹ ਬਿਜ਼ੀ ਨੇ। ਉਹ ਉਹਨਾਂ ਨੇ ਲਿਖਤਾਂ ਸ਼ੁਰੂ ਕੀਤੀਆਂ ਨੇ, ਉਹਦੇ ਵਿੱਚ ਉਹ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ, ਖੈਰ ਉਹਨਾਂ ਨੇ ਬਰੈਂਪਟਨ ਦੇ ਵਿੱਚ ਜਿਹੜੀਆਂ ਮੁੱਦੇ ਨੇ ਨਗਰ ਨਿਗਮ ਪਾਲਿਕਾ ਦੀਆਂ ਜਿਹੜੀਆਂ ਚੋਣਾਂ ਸਬੰਧੀ ਜਾਣਕਾਰੀ ਦਿੱਤੀ ਹੈ। ਮੈਂ ਸਮਝਦਾ ਕਿ ਤੁਹਾਡੇ ਵਾਸਤੇ ਬੜੀ ਜ਼ਰੂਰੀ ਹੈ, ਜੇ ਤੁਸੀਂ ਪੜ੍ਹ ਲਈ ਹੋਵੇ ਤਾਂ ਵੈਲ ਐਂਡ ਗੁੱਡ ਆ, ਜੇ ਨਹੀਂ ਪੜ੍ਹੀ ਤਾਂ ਧਿਆਨ ਦੇ ਨਾਲ ਸੁਣਿਓ ਕਿ ਕਿਹੜੇ ਤੁਹਾਡੇ ਮੁੱਦੇ ਨੇ। ਉਹ ਕਹਿੰਦੇ ਕਿ ਇਹਨਾਂ ਲਿਖਤਾਂ ਦੇ ਨਾਲ ਤੁਹਾਡੀ ਸਭ ਦੀ ਸ਼ਮੂਲੀਅਤ ਅਤੇ ਵਧੀਆ ਭਾਸ਼ਾ ਚ ਦਿੱਤੇ ਵਾਲੇ ਵਿਚਾਰਾਂ ਨਾਲ ਅਸੀਂ ਕੋਈ ਚੰਗਾ ਸਿਰਜਣ ਚ ਮਦਦ ਵੀ ਕਰ ਸਕਦੇ ਹਾਂ। ਉਹਨਾਂ ਦਾ ਨੰਬਰ ਵੀ ਮੈਂ ਦੇ ਦਾਂਗਾ, ਤੇ ਉਹਨਾਂ ਨੇ ਸ਼ੁਰੂ ਕੀਤਾ ਹੈ ਚੁਣੇ ਜਾਣ ਵਾਲੇ ਕੌਂਸਲਰ ਤੇ ਫਰਜ਼ ਅਧਿਕਾਰ ਖੇਤਰ ਤੇ ਉਹਨਾਂ ਵੱਲੋਂ ਨਿਭਾਈਆਂ ਜਾਣ ਵਾਲੀਆਂ ਜਿੰਮੇਵਾਰੀਆਂ। ਓਨਟੇਰੀ ਵਿਚ ਕੌਂਸਲਰ ਦੇ ਫਰਜ਼, ਪਹਿਲਾਂ ਧਿਆਨ ਨਾਲ ਸੁਣਿਓ, ਜਿਹੜਾ ਰੇਡੀਓ ਦੀ ਆਵਾਜ਼ ਉੱਚੀ ਕਰ ਲਿਓ, ਮਹੱਲਾਬਾਜੀ, ਇਲਾਕਾਬਾਜੀ, ਰਿਸ਼ਤੇਦਾਰੀ, ਜੋਤ ਗੋਤ ਸਭ ਕੁਝ ਸਾਈਡ ਤੇ ਰੱਖ ਕੇ ਤੇ ਆ ਜਰਾ ਕੇ ਧਿਆਨ ਨਾਲ ਸੁਣਿਓ ਕਿ ਤੁਹਾਡੇ ਵੱਲੋਂ ਚੁਣੇ ਜਾਂਦੇ ਓਨਟੇਰੀ ਵਿਚ ਜਿਹੜੇ ਕੌਂਸਲਰ ਨੇ ਉਹਨਾਂ ਦੇ ਫਰਜ਼ ਕੀ ਨੇ। ਬਾਕੀ ਰਿਸ਼ਤੇਦਾਰੀਆਂ, ਯਾਰੀਆਂ, ਦੋਸਤੀਆਂ ਤੇ ਪਾਰਟੀਆਂ ਦੇ ਥਾਪੀਆਂ ਦੇ ਪੱਟਾਂ ਮਾਰਨੀਆਂ, ਪੱਟਾਂ ਦੇ ਥਾਪੀਆਂ ਮਾਰਨੀਆਂ ਬਾਅਦ ਦੀ ਗੱਲ ਹੈ, ਸੋਰੀ, ਪਹਿਲਾਂ ਸੁਣ ਲਿਓ ਜਰਾ। ਓਨਟੇਰੀ ਵਿਚ ਇਕ ਮਿਊਨਸਿਪਲ ਕੌਂਸਲਰ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਹੈ ਜੋ ਆਪਣੇ ਵਾਰਡ ਦੇ ਵਸਨੀਕਾਂ ਦੀ ਨੁਮਾਇੰਦਗੀ ਕਰਦਾ ਅਤੇ ਸ਼ਹਿਰ ਜਾਂ ਕਸਬੇ ਲਈ ਫੈਸਲੇ ਲੈਣ ਵਿਚ ਹਿੱਸਾ ਲੈਂਦਾ। ਕੌਂਸਲਰ ਲੋਕਾਂ ਦੀ ਨੁਮਾਇੰਦਗੀ ਕਰਨ, ਮਿਊਂਸੀਪਲ ਨੀਤੀਆਂ ਬਣਾਉਣ, ਬਜਟ ਮਨਜੂਰ ਕਰਨ ਅਤੇ ਸਥਾਨਕ ਸਰਕਾਰੀ ਸੇਵਾਵਾਂ ਦੀ ਨਿਗਰਾਨੀ ਕਰਨ ਲਈ ਜਿੰਮੇਵਾਰ ਹੁੰਦੇ ਹਨ। ਉਦਾਹਰਣ ਵਜੋਂ ਸਿਟੀ ਆਫ਼ ਬਰੈਂਪਟਨ ਦਾ ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਬਰੈਂਪਟਨ ਵਿਚ ਇਕ ਸਿਟੀ ਕੌਂਸਲਰ ਆਪਣੇ ਵਾਰਡ ਦੀ ਨੁਮਾਇੰਦਗੀ ਕਰਦਾ ਹੈ ਤੇ ਪੂਰੇ ਬਰੈਂਪਟਨ ਦੇ ਵਸਨੀਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲਿਆਂ ਦੇ ਵਿਚ ਹਿੱਸਾ ਲੈਂਦਾ। ਤੁਹਾਡੇ ਵਾਰਡ ਦਾ ਜਿਹੜਾ ਹੈ ਸਿਟੀ ਕੌਂਸਲਰ ਉਹ ਆਪਣੀ ਕੱਲੀ ਨੁਮਾਇੰਦਗੀ ਨਹੀਂ ਕਰਦਾ, ਉਹ ਤੁਹਾਡੇ ਵੱਲੋਂ ਚੁਣਿਆ ਹੋਇਆ ਜਿਹੜਾ ਨੁਮਾਇੰਦਾ, ਜੇ ਉੱਥੇ ਗਲਤ ਹੋ ਰਿਹਾ ਕੁਝ ਤੇ ਉੱਥੇ ਡਟ ਕੇ ਉਹਦਾ ਵਿਰੋਧ ਕਰਦਾ, ਤੇ ਜੇ ਹਾਂ ਚ ਹਾਂ ਬੁਲਾਉਂਦਾ ਤੁਹਾਨੂੰ ਕੁਝ ਕਿਹਾ ਸੀ ਉੱਥੇ ਕੁਝ ਕਿਹਾ ਸੀਗਾ ਤੇ ਇਹ ਤੁਸੀਂ ਹੁਣ ਖਿਆਲ ਰੱਖਣਾ। ਕੌਂਸਲਰ ਦਾ ਮੁੱਖ ਫਰਜ਼ ਆਪਣੇ ਵਾਰਡ ਦੇ ਲੋਕਾਂ ਦੇ ਹਿੱਤਾਂ ਤੇ ਚਿੰਤਾਵਾਂ ਦੀ ਨੁਮਾਇੰਦਗੀ ਕਰਨਾ, ਉਹਨਾਂ ਦੇ ਜਿੰਮੇਵਾਰੀਆਂ ਦੇ ਵਿਚ ਸ਼ਾਮਲ ਹੋਣਾ, ਵਸਨੀਕਾਂ ਦੀਆਂ ਸ਼ਿਕਾਇਤਾਂ, ਸਵਾਲਾਂ ਅਤੇ ਸੁਝਾਵਾਂ ਨੂੰ ਸੁਣਨਾ, ਵਸਨੀਕਾਂ ਦੀਆਂ ਚਿੰਤਾਵਾਂ ਕੌਂਸਲ ਦੇ ਸਾਹਮਣੇ ਰੱਖਣਾ, ਸਥਾਨਕ ਸੇਵਾਵਾਂ ਵਿਚ ਸੁਧਾਰਾਂ ਲਈ ਆਵਾਜ਼ ਉਠਾਉਣਾ, ਵਸਨੀਕਾਂ ਨੂੰ ਮਿਊਂਸਲ ਫੈਸਲਿਆਂ ਦੇ ਅਤੇ ਇਕ ਪ੍ਰਕਿਰਿਆਵਾਂ ਨੂੰ ਸਮਝਣ ਵਿਚ ਮਦਦ ਕਰਨਾ, ਭਾਈਚਾਰੇ ਦੇ ਹਿੱਤ ਵਿਚ ਸਭ ਤੋਂ ਵਧੀਆ ਫੈਸਲੇ ਲੈਣਾ। ਨੰਬਰ 2, ਕੌਂਸਲ ਦੀਆਂ ਮੀਟਿੰਗ ਵਿਚ ਹਾਜ਼ਰੀ ਲਗਾਉਣਾ ਅਤੇ ਫੈਸਲੇ ਲੈਣਾ। ਕੌਂਸਲਰ ਮਿਊਂਸੀਪਲ ਕੌਂਸਲ ਅਤੇ ਕਮੇਟੀ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਂਦੇ ਹਨ ਤੇ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੌਂਸਲ ਅਤੇ ਕਮੇਟੀ ਦੀਆਂ ਮੀਟਿੰਗਾਂ ਵਿਚ ਹਾਜ਼ਰ ਹੋਣ, ਸਿਟੀ ਸਟਾਫ ਵੱਲੋਂ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਦੀਆਂ ਸਮੀਖਿਆਵਾਂ ਕਰਨ, ਸਵਾਲ ਪੁੱਛਣ ਅਤੇ ਸਪਸ਼ਟੀਕਰਨ ਮੰਗਣ। ਹੁਣ ਇਹੋ ਜਿਹਾ ਨੁਮਾਇੰਦਾ ਚੁਣਿਓ ਜੇ ਸਵਾਲ ਪੁੱਛ ਸਕਦਾ ਹੋਵੇ ਤੇ ਸਪਸ਼ਟੀਕਰਨ ਲੈ ਸਕਦਾ ਹੋਵੇ। ਪ੍ਰਸਤਾਵਿਤ ਬਾਏ ਲਾਅ ਨੀਤੀਆਂ ਅਤੇ ਪ੍ਰੋਜੈਕਟ ਤੇ ਵਿਚਾਰ ਵਟਾਂਦਰਾ ਕਰਨ, ਮਿਊਂਸੀਪਲ ਫੈਸਲਿਆਂ ਤੇ ਵੋਟ ਪਾਉਣ ਤੇ ਮਹੱਤਵਪੂਰਨ। ਕੌਂਸਲਰ ਦਾ ਕੰਮ ਸਿਰਫ ਮੀਟਿੰਗਾਂ ਵਿਚ ਹਾਜ਼ਰੀ ਲਗਾਉਣਾ ਹੀ ਨਹੀਂ ਹੈ, ਇਹਨਾਂ ਨੋਟ ਕਰਿਓ, ਉਥੇ ਜਾ ਕੇ ਹਾਜ਼ਰੀ ਲਵਾਤੀ, ਟਿਕ ਮਾਰਕ, ਹਾਂਜੀ ਮੈਂ ਆ ਗਿਆ ਜੀ, ਇਸ ਵਿਚ ਫੈਸਲਿਆਂ ਲਈ ਤਿਆਰੀ ਕਰਨਾ ਉਹਦਾ ਕੰਮ ਹੈ।

0: ਜਿਵੇਂ ਕੋਈ ਚੰਗਾ ਹੋਸਟ ਤਿਆਰੀ ਕਰਕੇ ਜਾਂਦਾ ਹੈ ਕਿ ਮੈਂ ਪ੍ਰੋਗਰਾਮ ਕਰਨਾ ਹੈ, ਇਸੇ ਤਰ੍ਹਾਂ ਕੌਂਸਲਰ ਦਾ ਕੰਮ ਸਿਰਫ ਅਤੇ ਸਿਰਫ ਇਹ ਨਹੀਂ ਕਿ ਮੀਟਿੰਗਾਂ ਵਿੱਚ ਹਾਜ਼ਰੀ ਲਗਾਉਣਾ, ਚੁੱਕੀ ਕੈਸਰ ਗਾਣਾ ਲਾਤਾ, ਚਾਰ ਰੇਡਾਂ ਲਾਤੀਆਂ, ਦੋ ਇੱਧਰ ਦੀਆਂ ਦੋ ਉੱਧਰ ਦੀਆਂ ਮਾਰੀਆਂ, ਘੰਟਾ ਪਾਸ ਤੇ ਚੱਲ ਮੇਰੇ ਭਾਈ। ਉਹਨੂੰ ਤਿਆਰੀ ਕਰਨੀ ਪਵੇਗੀ ਇਸ ਵਿੱਚ, ਫੈਸਲਿਆਂ ਲਈ ਤਿਆਰੀ ਕਰਨਾ, ਰਿਪੋਰਟਾਂ ਨੂੰ ਸਮਝਣਾ ਤੇ ਵਸਨੀਕਾਂ ਦੀ ਤਰਫੋਂ ਸੂਝ ਬੂਝ ਨਾਲ ਫੈਸਲੇ ਲੈਣਾ ਵੀ ਇਸ ਦੇ ਵਿੱਚ ਸ਼ਾਮਲ ਹੈ। ਨੀਤੀਆਂ ਤੇ ਪ੍ਰੋਗਰਾਮ ਤਿਆਰ ਕਰਨਾ, ਹੁਣ ਇਹ ਧਿਆਨ ਨਾਲ ਸੁਣਿਓ, ਓਨਟਾਰੀਓ ਦੇ ਮਿਊਂਸੀਪਲ ਐਕਟ 2001 ਦੀ ਧਾਰਾ 224 ਅਨੁਸਾਰ ਕੌਂਸਲ ਮਿਊਂਸੀਪਲ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਤਿਆਰ ਕਰਨ ਅਤੇ ਉਨ੍ਹਾਂ ਦਾ ਮੁਲਾਂਕਣ ਕਰਨ ਲਈ ਜ਼ਿੰਮੇਵਾਰ ਹੈ। ਇੱਕ ਕੌਂਸਲਰ ਦੇ ਜਿਹੜੇ ਕਿਹੜੇ ਕਿਹੜੇ ਮਾਮਲੇ ਨੇ, ਆਓ ਜਰਾ ਉਹ ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਫੈਸਲੇ ਲੈਣ ਦੇ ਵਿੱਚ ਮਦਦ ਕਰਦਾ। ਆਵਾਜਾਈ ਅਤੇ ਸੜਕਾਂ ਵਿੱਚ ਸੁਧਾਰ, ਆਵਾਜਾਈ ਅਤੇ ਸੜਕਾਂ ਵਿੱਚ ਸੁਧਾਰ, ਪਾਰਕ ਅਤੇ ਮਨੋਰੰਜਨ ਸਹੂਲਤਾਂ, ਰਿਹਾਇਸ਼ ਅਤੇ ਵਿਕਾਸ, ਆਰਥਿਕ ਵਿਕਾਸ, ਵਾਤਾਵਰਣ ਸਬੰਧੀ ਪ੍ਰੋਗਰਾਮ, ਭਾਈਚਾਰਕ ਸੇਵਾਵਾਂ। ਕੌਂਸਲਰਾਂ ਨੂੰ ਇਹ ਵੀ ਵਿਚਾਰਨਾ ਚਾਹੀਦਾ ਹੈ ਕਿ ਫੈਸਲੇ ਮਿਊਂਸੀਪੈਲਿਟੀ ਨੂੰ ਅੱਜ ਅਤੇ ਭਵਿੱਖ ਵਿੱਚ ਕਿਵੇਂ ਪ੍ਰਭਾਵਿਤ ਕਰਨਗੇ। ਮਿਊਂਸੀਪਲ ਬਜਟ ਨੂੰ ਮਨਜੂਰ ਕਰਨਾ ਅਤੇ ਨਿਗਰਾਨੀ ਕਰਨਾ ਕੌਂਸਲਰ ਦੇ ਸਭ ਤੋਂ ਮਹੱਤਵਪੂਰਨ ਫਰਜ਼ਾਂ ਵਿੱਚ ਇੱਕ ਵਿੱਤੀ ਜ਼ਿੰਮੇਵਾਰੀ ਨਿਭਾਉਣਾ ਹੈ। ਕੌਂਸਲ ਦੇ ਮੈਂਬਰ ਵਜੋਂ ਕੌਂਸਲਰ ਨੂੰ ਮਿਊਂਸੀਪੈਲਿਟੀ ਦੀ ਵਿੱਤੀ ਇਮਾਨਦਾਰੀ ਅਤੇ ਮਜ਼ਬੂਤੀ ਬਣਾਈ ਰੱਖਣ ਵਿੱਚ ਮਦਦ ਕਰਨ ਲਈ ਵੀ ਜ਼ਿੰਮੇਵਾਰ ਹੁੰਦੇ ਹਨ, ਜਿਸ ਵਿੱਚ ਸ਼ਾਮਲ ਹਨ ਮਿਊਂਸੀਪਲ ਬਜਟ ਦੀ ਸਮੀਖਿਆ ਅਤੇ ਮਨਜੂਰੀ, ਤੁਹਾਡੇ ਸਾਡੇ ਜਿਹੜੇ ਟੈਕਸ ਨੇ ਭਾਵ ਟੈਕਸ ਦਾਤਿਆਂ ਦੇ ਪੈਸਿਆਂ ਦੀ ਵਰਤੋਂ ਬਾਰੇ ਵਿਚਾਰ ਕਰਨਾ, ਪ੍ਰਸਤਾਵਿਤ ਖਰਚਿਆਂ ਅਤੇ ਵੱਡੇ ਪੂੰਜੀ ਪ੍ਰੋਜੈਕਟ ਦੀ ਸਮੀਖਿਆ, ਬੇਲੋੜੇ ਜਾਂ ਬਹੁਤ ਜ਼ਿਆਦਾ ਖਰਚਿਆਂ ਤੇ ਸਵਾਲ ਉਠਾਉਣਾ ਤੁਹਾਡੇ ਵੱਲੋਂ ਚੁਣੇ ਗਏ ਨੁਮਾਇੰਦੇ ਦਾ ਫਰਜ਼ ਹੈ। ਇਹ ਵਿਚਾਰਨਾ ਕਿ ਵਸਨੀਕਾਂ ਨੂੰ ਆਪਣੇ ਟੈਕਸ ਦੇ ਪੈਸੇ ਦੇ ਬਦਲੇ ਕਿੰਨਾ ਕੁ ਲਾਭ ਮਿਲ ਰਿਹਾ ਹੈ। ਵਿੱਤੀ ਜਵਾਬਦੇਹੀ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ, ਸੋ ਕਿਉਂਕਿ ਉਨ੍ਹਾਂ ਨੇ ਬ੍ਰੈਂਪਟਨ ਦੇ ਬਾਰੇ ਲਿਖਿਆ, ਮੈਂ ਸਮਝਦਾ ਕਿ ਸਾਰੇ ਹੀ ਜਿਹੜੇ ਨੇ ਮਿਊਂਸੀਪੈਲਿਟੀ ਦੇ ਲਾਗੂ ਹੁੰਦਾ, ਬ੍ਰੈਂਪਟਨ ਲਈ ਇਸਦਾ ਕੀ ਮਤਲਬ ਹੈ, ਸਵਾਲ ਹੈ ਉਨ੍ਹਾਂ ਦਾ। ਪਰਮਜੀਤ ਸਿੰਘ ਬਿਰਦੀ ਲਿਖਦੇ ਨੇ ਕਿ ਇਸਦਾ ਮਤਲਬ ਹੈ ਕਿ ਕੌਂਸਲਰ ਦੀ ਜ਼ਿੰਮੇਵਾਰੀ ਹੈ ਕਿ ਉਹ ਵੱਡੇ ਖਰਚਿਆਂ, ਜ਼ਮੀਨੀ ਜਾਇਦਾਦਾਂ, ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਅਤੇ ਮਿਊਂਸੀਪਲ ਪ੍ਰੋਗਰਾਮਾਂ ਦੀ ਬਰੀਕੀ ਨਾਲ ਜਾਂਚ ਕਰਨ, ਨਾ ਕਿ ਸਿਰਫ ਜੋ ਕੁਝ ਪੇਸ਼ ਕੀਤਾ ਜਾਵੇ ਉਸ ਨੂੰ ਮਨਜੂਰ ਕਰ ਦੇਣ। ਹੁਣ ਇਹ ਪੁਆਇੰਟ ਨੋਟ ਕਰਨ ਵਾਲਾ, ਤੁਹਾਡੇ ਅੱਜ ਸਿਟੀ ਕੌਂਸਲਰ ਜਿਹੜੇ ਵੀ ਤੁਹਾਡੇ ਏਰੀਏ ਦੇ ਵਿੱਚ ਜਿਸ ਵੀ ਵਾਰਡ ਦੇ ਵਿੱਚ ਨੇ, ਮੇਰੇ ਲਈ ਸਾਰੇ ਬਰਾਬਰ ਨੇ, ਮੇਰੇ ਵਾਸਤੇ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਇਹਨੂੰ ਵੋਟ ਪਾਓ ਜਾਂ ਇਹਨੂੰ ਨਾ ਵੋਟ ਪਾਓ, ਮੈਂ ਇਹ ਕਦੇ ਵੀ ਨਹੀਂ ਕੀਤਾ ਅੱਜ ਤੋਂ 30 ਸਾਲ ਦੇ ਵਿੱਚ। ਹਾਂ, ਜੇ ਕੋਈ ਜਿੱਤ ਦੀ ਢੋਲ ਵੱਜਦਾ ਜਾ ਰਿਹਾ, ਕਿਸੇ ਦੇ ਸਾਈਨ ਜ਼ਿਆਦਾ ਲੱਗੇ ਨੇ, ਕਿਸੇ ਦੇ ਸਾਈਨ ਘੱਟ ਲੱਗੇ ਨੇ, ਕਿਸੇ ਦੀ ਕੁਸਰ ਮੁਸਰ ਹੋ ਰਹੀ, ਆਪਣੇ ਤਰੀਕੇ ਨਾਲ ਆ ਕੇ ਜਿਹੜੀ ਰਿਪੋਰਟਿੰਗ ਕਰਨਾ, ਉਹ ਮੇਰਾ ਧਰਮ ਹੈ, ਮੇਰਾ ਫਰਜ਼ ਹੈ, ਮੈਂ ਕਰਦਾ। ਬ੍ਰੈਂਪਟਨ ਲਈ ਇਸਦਾ ਮਤਲਬ ਕੀ ਹੈ, ਕੱਲਾ ਬ੍ਰੈਂਪਟਨ ਨਹੀਂ, ਮੈਂ ਸਮਝਦਾ ਸਾਰੇ ਹੀ ਸਿਟੀ ਕੌਂਸਲਰਸ ਵਾਸਤੇ, ਜਿਹਨੂੰ ਤੁਸੀਂ ਚੁਣ ਲੱਗੇ ਹੋ, ਜੋ ਤੁਹਾਨੂੰ ਸਬਜ ਬਾਗ ਵਿਖਾਉਂਦਾ। ਕੌਂਸਲਰ ਦੀ ਜ਼ਿੰਮੇਵਾਰੀ ਹੈ ਕਿ ਉਹ ਵੱਡੇ ਖਰਚਿਆਂ, ਜ਼ਮੀਨੀ ਜਾਇਦਾਦਾਂ, ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਅਤੇ ਮਿਊਂਸੀਪਲ ਪ੍ਰੋਗਰਾਮਾਂ ਦੀ ਬਰੀਕੀ ਨਾਲ ਜਾਂਚ ਕਰਨ, ਨਾ ਸਿਰਫ ਜੋ ਕੁਝ ਪੇਸ਼ ਕੀਤਾ ਜਾਵੇ ਉਸ ਨੂੰ ਮਨਜੂਰ ਕਰ ਦੇਣ। ਹਾਂਜੀ ਹਾਂਜੀ ਹਾਂਜੀ ਹਾਂਜੀ, ਪੀਅਰ ਪ੍ਰੈਸ਼ਰ ਦੇ ਵਿੱਚ ਹੋਗਾ, ਕੋਈ ਨਹੀਂ ਯਾਰ, ਕੋਈ ਨਹੀਂ ਯਾਰ, ਕੋਈ ਨਹੀਂ ਯਾਰ, ਹਾਂਜੀ ਆਪਣੀਆਂ ਜੌਬਾਂ ਨਾ ਪੱਕੀਆਂ ਕਰਨ। ਮਿਊਂਸੀਪਲ ਸੇਵਾਵਾਂ ਨਿਰਧਾਰਤ ਕਰਨਾ, ਕੌਂਸਲ ਇਹ ਨਿਰਧਾਰਤ ਕਰਦੀ ਹੈ ਕਿ ਮਿਊਂਸੀਪੈਲਿਟੀ ਕਿਹੜੀਆਂ ਸੇਵਾਵਾਂ ਪ੍ਰਦਾਨ ਕਰੇਗੀ, ਖਾਸ ਤੌਰ ਤੇ ਉਦਾਹਰਣ ਲਿਖੀ ਹੈ ਸੜਕਾਂ ਤੇ ਆਵਾਜਾਈ ਜਿਹੜੀ ਸਾਡੇ ਵਾਸਤੇ ਸਹੂਲਤ ਹੈ, ਸੜਕਾਂ ਦੀ ਸਾਂਭ ਸੰਭਾਲ, ਟ੍ਰੈਫਿਕ ਯੋਜਨਾਬੰਦੀ ਅਤੇ ਜਨਤਕ ਆਵਾਜਾਈ। ਹੁਣ ਟ੍ਰੈਫਿਕ ਯੋਜਨਾ ਅਤੇ ਜਨਤਕ ਆਵਾਜਾਈ ਜਿਹੜੀਆਂ ਅਸੀਂ ਕਹਿੰਦੇ ਹਾਂ ਕਿ ਗੱਡੀਆਂ ਪਾਰਕ ਕਰਨੀਆਂ, ਬਲਾ ਬਲਾ ਬਲਾ ਬਲਾ, ਸਾਨੂੰ ਟਿਕਟਾਂ ਲੱਗ ਗਈਆਂ ਜੀ, ਫਲਾਣੀ ਗਲੀ ਚ ਨਹੀਂ ਲੱਗੀਆਂ, ਸਾਡੀ ਗਲੀ ਚ ਲੱਗ ਗਈਆਂ ਜੀ। ਪਾਰਕ ਅਤੇ ਮਨੋਰੰਜਨ ਜਿੱਥੇ ਸਾਨੂੰ ਚਾਹੀਦੇ ਨੇ, ਸਾਡੇ ਬੱਚਿਆਂ ਵਾਸਤੇ ਪਾਰਕ ਚਾਹੀਦੇ ਨੇ, ਸਾਡੇ ਵਾਸਤੇ ਪਾਰਕ ਚਾਹੀਦੇ ਨੇ, ਬੱਚਿਆਂ ਵਾਸਤੇ ਜਿਹੜੇ ਨੇ ਉਹ ਪਾਰਕ ਚਾਹੀਦੇ ਨੇ, ਮਨੋਰੰਜਨ ਵਾਸਤੇ ਵੀ ਸਾਡਾ ਜਿਹੜਾ ਪ੍ਰਬੰਧ ਉਹ ਸਿਟੀ ਨੇ ਕਰਨਾ। ਪਾਰਕ, ਕਮਿਊਨਿਟੀ ਸੈਂਟਰ ਤੇ ਮਨੋਰੰਜਨ ਦੀਆਂ ਸਹੂਲਤਾਂ, ਇਹ ਜਿਹੜੀਆਂ ਨੇ ਤੁਹਾਡਾ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਹੈ ਉਹ ਉਹਤੇ ਬਾਜ਼ਖ ਰੱਖੇ। ਕੂੜਾ ਪ੍ਰਬੰਧ, ਸਾਡੇ ਘਰਾਂ ਦੇ ਵਿੱਚ ਕੂੜਾ ਪ੍ਰਬੰਧ ਜਿਹੜਾ ਚੁੱਕਣਾ, ਸਥਾਨਕ ਬੁਨਿਆਦੀ ਢਾਂਚਾ ਅਤੇ ਹੋਰ ਮਿਊਂਸੀਪਲ ਪ੍ਰੋਗਰਾਮ ਨੇ। ਸਿਟੀ ਸਟਾਫ ਅਤੇ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਉਣਾ ਸਭ ਤੋਂ ਵੱਡੀ ਗੱਲ ਹੈ। ਜੇ ਸਿਟੀ ਸਟਾਫ ਤੁਹਾਡੇ ਨਾਲ ਕੋਈ ਵਧੀਕੀ ਕਰਦਾ, ਪ੍ਰਸ਼ਾਸਨ ਕੋਈ ਵਧੀਕੀ ਕਰਦਾ, ਤੇ ਉਹਨੂੰ ਜਵਾਬਦੇਹ ਬਣਾਉਣਾ ਤੁਹਾਡੇ ਸਿਟੀ ਕੌਂਸਲਰ ਦਾ ਫਰਜ਼ ਹੈ। ਜਿੱਦਾਂ ਹੱਥ ਜੋੜ ਕੇ ਤੁਹਾਡੇ ਕੋਲ ਵੋਟਾਂ ਮੰਗਣ ਆਉਣਗੇ, ਤੁਹਾਡਾ ਕਾਮ ਮਿਧਣਗੇ, ਤੁਹਾਡੇ ਦਰਵਾਜ਼ੇ ਖੜਕਾਉਣਗੇ, ਤੁਹਾਨੂੰ ਆਵਾਜ਼ਾਰ ਕਰਨਗੇ, ਵੋਟ ਤੁਸੀਂ ਪਾਉਣੀ ਜਾਂ ਨਹੀਂ ਪਾਉਣੀ ਗੱਲ ਵੱਖਰੀ, ਪਰ ਤੁਹਾਡੇ ਕੋਲ ਆਉਂਦੇ ਨੇ। ਤੁਹਾਡਾ ਸਮਾਂ ਜਿਹੜਾ ਹੈ ਉਹ ਤੁਹਾਡਾ ਆਪਣਾ ਇੰਡੀਪੈਂਡੈਂਟ ਸਮਾਂ ਹੈ, ਉਹ ਸਮੇਂ ਦੇ ਵਿੱਚ ਤੁਹਾਡੇ ਨਾਲ ਸਵਾਲ ਜਵਾਬ ਕਰਦੇ ਨੇ, ਤੁਹਾਡੇ ਜਾਣੂ ਪਛਾਣੂ ਨੂੰ ਲਿਆਉਂਦੇ ਨੇ ਤੇ ਬਈ ਆਓ ਜੀ ਆਪਾਂ ਨੂੰ ਵੋਟ ਪਾਉਣੀ ਹੈ। ਹਾਂ ਠੀਕ ਹੈ, ਵੋਟ ਪਾਉਣਾ ਫਰਜ਼ ਆ, ਪਾਓ। ਪਰ ਸਿਟੀ ਸਟਾਫ ਅਤੇ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਉਣਾ। ਸਿਟੀ ਸਟਾਫ ਦੇ ਵਿੱਚ ਕੀ ਹੈ, ਮਾੜਾ ਮੋਟਾ ਜੇ ਤੁਹਾਡੇ ਘਰ ਦੇ ਵਿੱਚ ਆ ਕੇ ਕੋਈ ਸਿਟੀ ਸਟਾਫ ਬਿਨਾਂ ਵਜ੍ਹਾ ਤੋਂ ਧੱਕਾ ਹੀ ਕਰ ਜਾਂਦਾ ਤੇ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਉਣਾ, ਤੁਹਾਡੇ ਜ਼ਿੰਮੇਵਾਰ ਜਿਹੜੇ ਚੁਣੇ ਹੋਏ ਨੁਮਾਇੰਦੇ ਸਿਟੀ ਕੌਂਸਲਰ ਦਾ ਫਰਜ਼। ਕੌਂਸਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਸਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਪ੍ਰਸ਼ਾਸਕੀ ਨੀਤੀਆਂ ਅਤੇ ਪ੍ਰਕਿਰਿਆਵਾਂ ਮੌਜੂਦ ਹੋਣ ਅਤੇ ਮਿਊਂਸੀਪਲ ਕੰਮਕਾਜ ਜਵਾਬਦੇਹ ਅਤੇ ਪਾਰਦਰਸ਼ੀ ਹੋਵੇ। ਇਸ ਦੇ ਨਾਲ ਇੱਕ ਕੌਂਸਲਰ ਨੂੰ ਚਾਹੀਦਾ, ਕੌਂਸਲਰ ਜਿਹੜਾ ਉਸ ਨੂੰ ਚਾਹੀਦਾ ਹੈ ਕਿ ਉਹ ਸਿਟੀ ਸਟਾਫ ਤੋਂ ਸਪਸ਼ਟੀਕਰਨ ਅਤੇ ਰਿਪੋਰਟਾਂ ਮੰਗੇ, ਨਿਗਰਾਨੀ ਕਰੇ ਕਿ ਕੌਂਸਲ ਵੱਲੋਂ ਮਨਜ਼ੂਰ ਕੀਤੇ ਪ੍ਰੋਜੈਕਟ ਠੀਕ ਤਰੀਕੇ ਨਾਲ ਪੂਰੇ ਕੀਤੇ ਜਾ ਰਹੇ ਹਨ ਜਾਂ ਨਹੀਂ। ਇਹ ਉਹਦੀਆਂ ਜ਼ਿੰਮੇਵਾਰੀਆਂ ਨੇ। ਦੇਰੀ, ਵਧੇ ਹੋਏ ਖਰਚੇ ਅਤੇ ਮਾੜੀ ਕਾਰਗੁਜ਼ਾਰੀ ਤੇ ਸਵਾਲ ਵੀ ਚੁੱਕਣਾ ਉਹਦਾ ਫਰਜ਼ ਹੈ। ਇਹ ਯਕੀਨੀ ਬਣਾਏ ਕਿ ਫੈਸਲੇ ਸਹੀ ਤਰੀਕੇ ਨਾਲ ਲਾਗੂ ਕੀਤੇ ਜਾ ਰਹੇ ਹਨ। ਜਾਂਚ ਕਰੇ ਕਿ ਮਿਊਂਸੀਪਲ ਪ੍ਰੋਗਰਾਮ ਆਪਣੇ ਨਿਰਧਾਰਤ ਪ੍ਰੋਗਰਾਮ ਨਤੀਜੇ ਪ੍ਰਾਪਤ ਕਰ ਰਹੇ ਹਨ ਜਾਂ ਨਹੀਂ। ਹੁਣ ਇੱਥੇ ਇੱਕ ਗੜੀ ਮੈਂ ਗੱਲ ਪਹਿਲਾਂ ਕੀਤੀ ਸੀ ਕਿ ਸਿਟੀ ਕੌਂਸਲਰ, ਕੌਂਸਲ ਅਤੇ ਸਿਟੀ ਸਟਾਫ ਵਿੱਚ ਅੰਤਰ, ਕੌਂਸਲਰ ਕੀ ਹੈ ਤੇ ਕੌਂਸਲ ਕੀ ਹੈ। ਸਿਟੀ ਸਟਾਫ ਨੀਤੀਆਂ ਤੇ ਤਰਜੀਹਾਂ ਨਿਰਧਾਰਿਤ ਕਰਦੇ ਹਨ, ਕੌਂਸਲ ਦੇ ਫੈਸਲਿਆਂ ਨੂੰ ਲਾਗੂ ਕਰਦੇ ਹਨ, ਬਜਟ ਮਨਜ਼ੂਰ ਕਰਦੇ ਹਨ, ਵਿੱਤੀ ਅਤੇ ਕੰਮਕਾਜ ਸਬੰਧੀ ਰਿਪੋਰਟਾਂ ਤਿਆਰ ਕਰਦੇ ਹਨ, 8 ਬਾਇਲਾਅ ਤੇ ਵੱਡੇ ਫੈਸਲਿਆਂ ਤੇ ਵੋਟ ਪਾਉਂਦੇ ਹਨ, ਪੇਸ਼ੇਵਰ ਸਲਾਹ ਦਿੰਦੇ ਹਨ, ਪ੍ਰੋਗਰਾਮ ਚਲਾਉਂਦੇ ਹਨ, ਮਿਊਂਸੀਪਲ ਕਾਰਜਕਾਰੀ ਦੀ ਨਿਗਰਾਨੀ ਕਰਦੇ ਹਨ, ਰੋਜ਼ਾਨਾ ਦੇ ਕੰਮਕਾਜ ਦਾ ਪ੍ਰਬੰਧ ਕਰਦੇ ਹਨ। ਇਹ ਤੁਸੀਂ ਅੱਜ ਕੌਂਸਲ ਬਾਰੇ ਸੁਣ ਰਹੇ ਹੋ, ਕੌਂਸਲਰ ਬਾਰੇ। ਮਿਊਂਸੀਪਲ ਐਕਟ ਅਨੁਸਾਰ ਮਿਊਂਸੀਪਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭੂਮਿਕਾ ਕੌਂਸਲ ਦੇ ਫੈਸਲਿਆਂ ਨੂੰ ਲਾਗੂ ਕਰਨ ਅਤੇ ਸਲਾਹ ਦੇਣਾ ਹੈ। ਇਹ ਕੌਂਸਲਰ ਆਮ ਤੌਰ ਤੇ ਸਿਟੀ ਦੇ ਕਰਮਚਾਰੀਆਂ ਦਾ ਨਿੱਜੀ ਤੌਰ ਤੇ ਪ੍ਰਬੰਧ ਨਹੀਂ ਕਰਦਾ ਅਤੇ ਨਾ ਹੀ ਰੋਜ਼ਾਨਾ ਦੇ ਕੰਮਕਾਜ ਨੂੰ ਸਿੱਧਾ ਚਲਾਉਂਦਾ ਹੈ। ਉਸਦੀ ਭੂਮਿਕਾ ਗਵਰਨੈਂਸ ਕੀਤੀ ਅਤੇ ਨੀਤੀ ਬਣਾਉਣ ਅਤੇ ਨਿਗਰਾਨੀ ਕਰਨ ਦੀ ਹੁੰਦੀ ਹੈ। ਬਾਇਲਾਅ ਬਣਾਉਣਾ ਅਤੇ ਮਿਊਂਸੀਪਲ ਫੈਸਲਿਆਂ ਤੇ ਵੋਟ ਪਾਉਣਾ, ਬਾਇਲਾਅ ਬਣਾਉਣਾ ਅਤੇ ਮਿਊਂਸੀਪਲ ਦੇ ਫੈਸਲਿਆਂ ਤੇ ਵੋਟ ਪਾਉਣਾ ਤੁਹਾਡੇ ਕੌਂਸਲਰ ਦਾ ਅਧਿਕਾਰ ਹੈ। ਕੌਂਸਲਰ ਸਥਾਨਕ ਕਾਨੂੰਨ ਬਣਾਉਣ ਅਤੇ ਮਤੇ ਪਾਸ ਕਰਨ ਵਿੱਚ ਹਿੱਸਾ ਲੈਂਦੇ ਨੇ। ਉਦਾਹਰਨ, ਤੁਹਾਡੀਆਂ ਜ਼ੋਨਿੰਗ ਅਤੇ ਵਿਕਾਸ ਸਬੰਧੀ ਬਾਇਲਾਅ, ਜਾਇਦਾਦ ਦੇ ਮਿਆਰ, ਪਾਰਕਿੰਗ ਨਿਯਮ, ਮਿਊਂਸੀਪਲ ਫੀਸਾਂ, ਸਥਾਨਕ ਨੀਤੀਆਂ ਅਤੇ ਨਿਯਮ, ਇਹ ਨੋਟ ਕਰਕੇ ਰੱਖੋ। ਇਹ ਤੁਹਾਡੇ ਕੌਂਸਲਰ ਦੀ ਜ਼ਿੰਮੇਵਾਰੀਆਂ ਨੇ। ਕੌਂਸਲ ਦੀਆਂ ਸ਼ਕਤੀਆਂ ਆਮ ਤੌਰ ਤੇ ਬਾਇਲਾਅ ਜਾਂ ਮਤਿਆਂ ਰਾਹੀਂ ਵਰਤੀਆਂ ਜਾਂਦੀਆਂ ਨੇ, ਇਹ ਤੁਹਾਨੂੰ ਦੱਸਿਆ ਜਾ ਰਿਹਾ ਹੈ। 8 ਕਮੇਟੀਆਂ, ਨੰਬਰ 8 ਜਿਹੜਾ ਕਮੇਟੀਆਂ ਦੇ ਭਾਈਚਾਰਕ ਕੰਮਾਂ ਵਿੱਚ ਹਿੱਸਾ ਲੈਣਾ, ਕੌਂਸਲਰ ਦੇ ਲਈ ਪਲੈਨਿੰਗ ਅਤੇ ਵਿਕਾਸ, ਵਿੱਤ ਅਤੇ ਪ੍ਰਸ਼ਾਸਨ, ਪਬਲਿਕ ਵਰਕਸ, ਪਾਰਕ ਅਤੇ ਮਨੋਰੰਜਨ, ਸਲਾਹਕਾਰ ਕਮੇਟੀਆਂ ਕਮੇਟੀ ਮੁੱਦਿਆਂ ਦੀ ਜਾਂਚ ਕਰਦੀਆਂ ਹਨ ਅਤੇ ਕੌਂਸਲ ਨੂੰ ਸਿਫਾਰਸ਼ਾਂ ਕਰਦੀਆਂ ਹਨ। ਕੌਂਸਲਰ ਭਾਈਚਾਰਕ ਸਮਾਗਮ ਵਿੱਚ ਵੀ ਹਿੱਸਾ ਸ਼ਾਮਲ ਹੁੰਦੇ ਹਨ, ਵਸਨੀਕਾਂ ਨਾਲ ਮਿਲਦੇ ਹਨ ਤੇ ਸਥਾਨਕ ਸੰਸਥਾਵਾਂ ਨਾਲ ਸੰਪਰਕ ਬਣਾਉਂਦੇ ਹਨ, ਭਾਵ ਸਾਡੇ ਖੰਡ ਪਾਠਾਂ ਦੇ ਭੋਗਾਂ ਤੇ ਵਿਆਹ ਸ਼ਾਦੀਆਂ ਤੇ ਵੀ ਆਉਣਾ ਉਨ੍ਹਾਂ ਦਾ ਸਾਡਾ ਫਰਜ਼ ਹੈ ਤੇ ਉਨ੍ਹਾਂ ਦਾ ਧਰਮ ਹੈ, ਉਨ੍ਹਾਂ ਨੇ ਆਉਣਾ ਹੀ ਆਉਣਾ, ਅੱਗੇ ਨੀ ਵੋਟਾਂ ਲੈਣੀਆਂ। ਹੁਣ ਕਾਨੂੰਨ ਅਸਲ ਵਿੱਚ ਕੀ ਮੰਗ ਕਰਦਾ ਹੈ, ਇਹ ਸਭ ਤੋਂ ਵੱਡਾ ਸਵਾਲ। ਓਨਟੇਰੀਓ ਸਰਕਾਰ ਦੀ ਅਧਿਕਾਰਤ ਗਾਈਡ ਅਨੁਸਾਰ ਇੱਕ ਮਿਊਂਸੀਪਲ ਕੌਂਸਲ ਦੀਆਂ 3 ਮੁੱਖ ਭੂਮਿਕਾਵਾਂ ਹਨ। ਨੰਬਰ 1, ਨੁਮਾਇੰਦਾ, ਰਿਪ੍ਰੈਜੈਂਟੇਟਿਵ, ਲੋਕਾਂ ਦੀ ਨੁਮਾਇੰਦਗੀ ਕਰਨਾ ਅਤੇ ਮਿਊਂਸੀਪੈਲਿਟੀ ਦੀ ਭਲਾਈ ਅਤੇ ਹਿੱਤਾਂ ਨੂੰ ਧਿਆਨ ਵਿੱਚ ਰੱਖਣਾ। ਨੀਤੀ ਨਿਰਮਾਤਾ, ਮਿਊਂਸੀਪਲ ਨੀਤੀਆਂ, ਪ੍ਰੋਗਰਾਮ ਅਤੇ ਸੇਵਾਵਾਂ ਨੂੰ ਤਿਆਰ ਕਰਨ ਅਤੇ ਉਨ੍ਹਾਂ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਨਾ। ਨੰਬਰ 3, ਵਿੱਤੀ ਅਤੇ ਜਨਤਕ ਹਿੱਤਾਂ ਦਾ ਰਖਵਾਲਾ, ਮਿਊਂਸੀਪਲ ਦੀ ਵਿੱਤੀ ਇਮਾਨਦਾਰੀ, ਜਵਾਬਦੇਹੀ ਤੇ ਲੰਮੇ ਸਮੇਂ ਦੇ ਹਿੱਤਾਂ ਦੀ ਰੱਖਿਆ ਕਰਨਾ। ਸੋ ਬ੍ਰੈਂਪਟਨ ਦੇ ਟੈਕਸਦਾਤਿਆਂ ਲਈ ਇਸਦਾ ਕੀ ਮਤਲਬ ਹੈ? ਜੇ ਤੁਸੀਂ ਬ੍ਰੈਂਪਟਨ ਦੇ ਕਿਸੇ ਕੌਂਸਲਰ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰ ਰਹੇ ਹੋ ਤਾਂ ਇਹ ਜਵਾਬ ਸਵਾਲ ਪੁੱਛੇ ਜਾ ਸਕਦੇ ਹਨ। ਨੁਮਾਇੰਦਗੀ ਕੀ? ਕੌਂਸਲਰ ਵਸਨੀਕਾਂ ਦੀ ਗੱਲ ਸੁਣਦਾ ਹੈ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਕੌਂਸਲ ਵਿਚ ਰੱਖਦਾ ਹੈ। ਸਵਾਲ, ਨੀਤੀ, ਕੌਂਸਲਰ ਦੇ ਕਿਹੜੀਆਂ ਨੀਤੀਆਂ ਜਾਂ ਪਹਿਲਕਦਮੀਆਂ ਦਾ ਸਮਰਥਨ ਕੀਤਾ ਜਾਂ ਪ੍ਰਸਤਾਵ ਰੱਖਿਆ ਜੇ ਚੁਣਿਆ ਹੈ ਉਹਨੂੰ ਪੁੱਛਿਓ। ਵਿੱਤੀ ਜ਼ਿੰਮੇਵਾਰੀ ਕੀ? ਕੌਂਸਲ ਖਰਚਿਆਂ ਦੀ ਬਰੀਕੀ ਨਾਲ ਜਾਂਚ ਕਰਦਾ ਹੈ ਅਤੇ ਟੈਕਸਦਾਤਿਆਂ ਦੇ ਹਿੱਤਿਆਂ ਦੀ ਰੱਖਿਆ ਕਰਦਾ ਹੈ। ਜਵਾਬਦੇਹੀ ਕੀ? ਕੌਂਸਲਰ ਦੇਰੀ, ਖਰਚਿਆਂ ਤੇ ਕਾਰਗੁਜ਼ਾਰੀ ਬਾਰੇ ਸਿਟੀ ਸਟਾਫ ਤੋਂ ਸਵਾਲ ਪੁੱਛਦਾ ਹੈ। ਲੰਮੇ ਸਮੇਂ ਦੀ ਯੋਜਨਾਬੰਦੀ ਕੀ? ਕੌਂਸਲਰ ਬ੍ਰੈਂਪਟਨ ਦੇ ਭਵਿੱਖ ਲਈ ਟਿਕਾਊ ਹੱਲਾਂ ਤੇ ਕੰਮ ਕਰ ਰਿਹਾ ਹੈ। ਜੀ ਹਾਂ, ਇਹ ਸਭ ਕੁਝ ਤੋਂ ਇਲਾਵਾ ਜੇਕਰ ਕੋਈ ਦੋਸਤ ਕੁਝ ਹੋਰ ਜਾਣਕਾਰੀ ਦੇਣਾ ਚਾਹੁੰਦਾ ਹੈ, ਉਹ ਬਿਨਾਂ ਝਿਜਕ ਸਾਨੂੰ ਕਾਲ ਕਰ ਲਿਓ, ਅਸੀਂ ਸਮਾਂ ਦੇ ਦਾਂਗੇ ਤੇ ਉਹ ਬੋਲ ਵੀ ਸਕਦਾ ਹੈ ਤੇ ਬਿਰਦੀ ਸਾਹਿਬ ਨਾਲ ਗੱਲ ਵੀ ਕਰ ਸਕਦਾ। ਉਹਨਾਂ ਦੇ ਲੇਖ ਮੈਂ ਸਾਂਝੇ ਕਰਦੇ ਰਿਹਾ ਕਰਾਂਗਾ, ਉਹਨਾਂ ਨਾਲ ਗੱਲਬਾਤ ਵੀ ਕਰਾਂਗਾ ਜਦ ਤੱਕ ਚੋਣਾਂ ਹੁੰਦੀਆਂ, ਤਾਂ ਕਿ ਤੁਸੀਂ ਕਨਫਿਊਜ਼ ਨਾ ਹੋਵੋ। ਜੇਕਰ ਤੁਹਾਡੇ ਵੱਲੋਂ ਚੁਣਿਆ ਗਿਆ ਕੌਂਸਲਰ ਜਿਹੜੀਆਂ ਗੱਲਾਂ ਦੱਸੀਆਂ ਗਈਆਂ ਨੇ ਸਭ ਤੇ ਪਹਿਰਾ ਦਿੰਦਾ ਤਾਂ ਉਹ ਸਹੀ ਕੰਮ ਕਰ ਰਿਹਾ, ਤੇ ਜਿਹੜਾ ਵੀ ਕੋਈ ਨਵਾਂ ਕੌਂਸਲਰ ਬਣਨਾ ਚਾਹੁੰਦਾ ਤੇ ਉੱਪਰ ਦੱਸੀਆਂ ਗਈਆਂ ਗੱਲਾਂ ਨੂੰ ਛੱਡ ਬਿਨਾ ਆਪਣੇ ਅਧਿਕਾਰ ਖੇਤਰ ਦੇ ਵੱਡੇ ਵੱਡੇ ਵੱਡੇ ਵੱਡੇ ਵੱਡੇ ਵੱਡੇ ਵੱਡੇ ਦਮਗਜੇ ਮਾਰ ਰਿਹਾ, ਭਾਵ ਕਿ ਜਿਸ ਨੂੰ ਆਪਣੇ ਅਧਿਕਾਰ ਖੇਤਰ ਬਾਰੇ ਹੀ ਪਤਾ ਨਹੀਂ ਹੈ, ਤਾਂ ਅਜਿਹਾ ਕੋਈ ਵੀ ਉਮੀਦਵਾਰ ਸਾਡੀ ਵੋਟ ਦਾ ਹੱਕਦਾਰ ਨਹੀਂ ਹੋਣਾ ਚਾਹੀਦਾ। ਬਾਕੀ ਫੈਸਲਾ ਤੁਸੀਂ ਆਪ ਕਰਨਾ, ਕਿਸੇ ਦੇ ਮਗਰ ਲਾ ਕੇ ਵੋਟ ਨਾ ਪਾਇਓ, ਲਾਈ ਲੱਗਣਾ ਬਣਿਓ। ਕਹਿੰਦੇ ਲਾਈ ਲੱਗਣਾ ਹੋਵੇ ਘਰ ਵਾਲਾ ਤੇ ਚੰਦਰਾ ਗੁਆਂਢ ਵਰਾ, ਲਾਈ ਲੱਗਣਾ ਬਣਿਓ ਫਿਰ ਤੁਸੀਂ ਕੱਲ ਵੀ ਗੁਲਾਮ ਸੀ, ਅੱਜ ਵੀ ਗੁਲਾਮ ਹੋ ਤੇ ਪਰਸੋਂ ਵੀ ਗੁਲਾਮ। ਆਪਣੀ ਵੋਟ ਦਾ ਸਹੀ ਇਸਤੇਮਾਲ ਕਰਿਓ। ਸੋਮਵਾਰ ਨੂੰ ਮਿਲਾਂਗੇ, ਕੱਲ 1 ਤੋਂ 4 ਅਰਸ਼ ਅਨਾਜ ਮੰਡੀ ਤੇ ਹਾਜ਼ਰ ਹੋਣਗੇ ਜੋ ਖੁੱਲਣ ਜਾ ਰਹੀ ਹੈ, ਤੇ ਮੇਰੇ ਵੱਲੋਂ ਭੁੱਲਾਂ ਚੁੱਕਾਂ ਦੀ ਮਾਫ਼ੀ। ਤੁਹਾਡਾ ਕੋਈ ਵੀ ਪ੍ਰਤੀਕਰਮ ਹੋਵੇ 4167167799 ਤੇ 94 ਤੇ ਅਗਲੇ 15 ਕੁ ਮਿੰਟ ਆਪਾਂ ਹੈਗੇ ਕਾਲ ਕਰ ਲਿਓ। ਰੱਬ ਰਾਖਾ, ਸਤਿ ਸ੍ਰੀ ਅਕਾਲ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: Chawla News Network Toronto.

CJMR 1320.

ਹਾਂ ਤਾਂ ਦੋਸਤੋ ਗੱਲ ਏਦਾਂ ਹੈ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ, ਮੂਨ ਰੂਮ ਵੱਲ ਦੇਖੀ ਜਾਂਦੇ ਤੇ ਉਹਦੇ ਵਿੱਚੋਂ ਮੈਂ ਚੰਨ ਨੂੰ ਦੇਖਿਆ, ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

0: ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ, ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।
1: The voice for your community, the voice of the city, CJMR 1320.

ਸਾਨੂੰ ਮੰਜ਼ਲਾਂ ਨਾਲ ਪਿਆਰ ਵੀਰੇ ਹੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ।

ਸਾਰੀਆਂ ਗੱਲਾਂ ਤੇ ਤੌਹੀਨ ਕੀਤਾ ਸੀ। ਤੂੰ ਮੇਰੀ ਇੱਕ ਨਾ ਮੰਨੀ, ਮੈਂ ਬੋਲਦਾ ਰਹਿ ਗਿਆ। ਮੈਂ ਤੇਰੀ ਹਰ ਗੱਲ ਤੇ ਯਾਰਾ ਅਮੀਨ ਕੀਤਾ ਸੀ, ਅਮੀਨ ਕੀਤਾ ਸੀ।

your home for community. CJMR 1320.

0: ਜਾਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਲੈ ਮਾਂ ਤੇਰਾ ਸਿਆਉਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਪਰਦੇਸੀ ਹੋ ਗਿਆ।
1: You're listening to CJMR 1320, the voice of the city.

So don't say that, baby. Yeah.

एक अंधेरी रात, एक बरसात, एक खौफनाक मौत और एक लड़की।

where culture lives. This is CJMR 1320, the voice of the city.

0: 感じですよ。頑張って。
1: いや今シルクって、いや。

Oh, bravo! Bravissimo, sei contento!

0: Then Punjabi Dil, Angrezi Vibe, CJMR is back alive. CJMR 1320. Aa gaya oye, cha gaya oye.
1: ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ
2: ਅੱਜ ਹੀ ਅਨਾਜ ਮਾਰਟ ਤੇ ਆਓ $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾਅ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ LED ਟੀਵੀ ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼
1: ਵਿਜ਼ਿਟ ਅਨਾਜ ਮਾਰਟ 6141 ਮੇਫੀਲਡ ਰੋਡ ਯੂਨਿਟ 42A ਬ੍ਰੈਂਪਟਨ ਕਾਲ 9059 288-8557
0: Punjabi Dil, Angrezi Vibe, CJMR is back alive. CJMR 1320. Aa gaya hoye, cha gaya hoye.
3: CJMR 1320 AM sunan ja rahe sari hi mere rab warge srotiyan nu Arsh Chawla vallon adab ate satkar de naal sat sri akal bhai parwan program de vich aap ji da saryan da hardik nigga swagat hai ji lo ji pahunch chuke ha ਅਸੀਂ ਅਨਾਜ ਮਾਰਟ ਤੇ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਜੀ ਧੂਮ ਧਮੱਕੇ ਦੇ ਨਾਲ 6141 ਮੇਫੀਲਡ ਰੋਡ ਬ੍ਰੈਂਪਟਨ ਦੇ ਵਿੱਚ ਯੂਨਿਟ 42A ਵੱਡਾ ਸਾਰਾ ਟੈਂਟ ਲੱਗਾ ਜੀ ਬਾਹਰ ਸੋ ਅੱਜ ਅਸੀਂ ਇੱਥੇ 4 ਵਜੇ ਤੱਕ ਤੁਹਾਡੇ ਵਾਸਤੇ ਹਾਜ਼ਰ ਹੋ ਚੁੱਕੇ ਹਾਂ ਜੀ ਸ਼ੁਕਰ ਪਰਿਵਾਰ ਨੂੰ ਬਹੁਤ ਸਾਰੀ ਮੁਬਾਰਕਾਂ ਜਿਹਨਾਂ ਨੇ ਇਹ ਖੂਬਸੂਰਤ ਗਰੋਸਰੀ ਦਾ ਸਟੋਰ ਤੁਹਾਡੇ ਸ਼ਹਿਰ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਖੋਲ ਦਿੱਤਾ ਜੀ ਸੋ ਅੱਜ ਅਸੀਂ ਇੱਥੇ 1 ਵਜੇ ਤੱਕ ਰੌਣਕਾਂ ਲਾਵਾਂਗੇ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿੰਨੇ ਵੀ MPs, MPPs ਐਂਡ ਕੈਂਡੀਡੇਟਸ ਪਹੁੰਚੇ ਹੋਏ ਨੇ ਉਹਨਾਂ ਨਾਲ ਆਪਾਂ ਤੁਹਾਡੇ ਨਾਲ ਗੱਲਬਾਤ ਵੀ ਕਰਾਵਾਂਗੇ ਪ੍ਰੋਗਰਾਮ ਦੇ ਵਿੱਚ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਅੱਜ ਹੋ ਚੁੱਕੀ ਹੈ ਪਹਿਲਾਂ ਤਾਂ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਕਿ ਤੁਹਾਡੇ ਸ਼ਹਿਰ ਦੇ ਵਿੱਚ ਹੁਣ ਇੱਕ ਖੂਬਸੂਰਤ ਗਰੋਸਰੀ ਸਟੋਰ ਖੁੱਲ ਚੁੱਕਾ ਹੈ ਅਨਾਜ ਮਾਰਟ 6141 ਮੇਫੀਲਡ ਰੋਡ ਬ੍ਰੈਂਪਟਨ ਦੇ ਵਿੱਚ ਤੇ ਆਓ ਫਿਰ ਹੁਣ ਜਿੱਥੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੁਸੀਂ ਵੀ ਆ ਸਕਦੇ ਹੋ ਜੀ ਸਾਨੂੰ ਇੱਥੇ ਮਿਲ ਸਕਦੇ ਹੋ ਸਾਡੀ ਟੀਮ ਨੂੰ ਮਿਲ ਸਕਦੇ ਹੋ ਠੀਕ 4 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਤੇ ਆਓ ਫਿਰ ਹੁਣ ਆਪਾਂ ਮਿਊਨਿਸਪਲ ਚੋਣਾਂ ਦੀਆਂ ਬਿਗਲਾਂ ਸ਼ੁਰੂ ਹੋ ਚੁੱਕੀਆਂ ਨੇ ਜੀ ਘੰਟੀਆਂ ਵੱਜ ਚੁੱਕੀਆਂ ਨੇ ਵੱਖ ਵੱਖ ਕੈਂਡੀਡੇਟ ਵੱਖ ਵੱਖ ਅੰਦਾਜ਼ ਦੇ ਨਾਲ ਆਪਣੀ ਕੈਂਪੇਨਿੰਗ ਕਰ ਰਹੇ ਜੀ ਤੇ ਮੇਰੇ ਨਾਲ ਇਸ ਵੇਲੇ ਤਰਨ ਚਾਹਲ ਜੀ ਇਸ ਵੇਲੇ ਹਾਜ਼ਰ ਹੋ ਚੁੱਕੇ ਨੇ ਵਾਰਡ 7 ਅਤੇ 8 ਦੀ ਰਾਈਡਿੰਗ ਲਈ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਮੰਨਿਆ ਪ੍ਰਮੰਨਿਆ ਨਾਮ ਇੱਕ ਮੰਨਿਆ ਪ੍ਰਮੰਨਿਆ ਕੈਂਡੀਡੇਟ ਐਂਡ ਇੱਕ ਹੰਢਿਆ ਹੋਇਆ ਕੈਂਡੀਡੇਟ ਹੁਣ ਤੁਹਾਡੇ ਵਾਸਤੇ ਆ ਗਿਆ ਹੈ ਜੀ ਸੋ ਤਰਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ CJMR 1320 AM ਤੇ
4: ਥੈਂਕ ਯੂ ਅਰਸ਼ੀ ਫਾਰ ਹੈਵਿੰਗ ਮੀ ਤੇ ਸਾਰੇ ਸੁਣਨ ਵਾਲੇ ਨੂੰ ਮੇਰੇ ਕੋਲ ਨਿਓ ਪੈਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਤਰਨ ਚਾਹਲ ਹੈ ਮੈਂ ਸਿਟੀ ਕਾਉਂਸਲ ਲਈ ਵਾਰਡ 7 ਐਂਡ 8 ਤੋਂ ਅਗਲੀ ਚੋਣ ਚ ਭਾਗ ਲੈ ਰਿਹਾ ਹੈ ਤੇ
3: City Council. That's a very big responsibility.
4: It is. It's a great responsibility. And I think we need strong leadership. We need continued 100%. Strong and experienced leadership. I spent 10 years in finance. I'm a CPA, an accountant by trade. They, after working in investment banking, I got the MBA. Experience. ਪਿਛਲੇ 3-4 ਸਾਲਾਂ ਤੋਂ ਮੈਂ ਸਿਟੀ ਆਫ ਬ੍ਰੈਂਪਟਨ ਲਈ ਕੰਮ ਕਰ ਰਿਹਾ ਇਨ ਫਾਈਨੈਂਸ ਸੋ ਆਈ ਬਿਲਟ ਰਿਲੇਸ਼ਨਸ਼ਿਪ ਪਿਛਲੇ 3-4 ਸਾਲਾਂ ਤੇ ਵੱਖਰੇ ਵੱਖਰੇ ਡਿਪਾਰਟਮੈਂਟਾਂ ਨਾਲ ਵੱਖਰੇ ਸਟੇਕ ਹੋਲਡਰਾਂ ਨਾਲ ਵੀ ਅੰਦਰੋਂ ਸਰਕਾਰ ਕਿਵੇਂ ਚੱਲਦੀ ਹੈ ਬਾਹਰੋਂ ਵੀ ਪਤਾ ਹੀ ਅੰਦਰੋਂ ਵੀ ਪਤਾ ਹੈ ਕਿਵੇਂ
3: ਜੀ ਬਿਲਕੁਲ ਜੀ ਐਂਡ ਆਨੈਸਟਲੀ ਬੀਇੰਗ ਅ ਯੂਥ ਬੀਇੰਗ ਅ ਕੈਨੇਡੀਅਨ ਐਂਡ ਹੈਵਿੰਗ ਦਿਸ ਮਚ ਨੋਲੇਜ ਇਨ ਦ ਸਿਟੀ ਵੇਅਰ ਯੂ ਲਿਵ ਦ ਸਿਟੀ ਵੇਅਰ ਯੂ ਬ੍ਰੀਥ ਦ ਸਿਟੀ ਵੇਅਰ ਯੂ ਈਟ ਦਿਸ ਸਿਟੀ ਹੈਜ਼ ਗਿਵਨ lots of opportunities to entrepreneurs, lots of new businesses. Again, where we are today, Anaj Mart, again, one of the finest entrepreneurs in our city. The Shokar family has done so much for the city, even if it's trucking or if it's new opening, new businesses for the community. As a city councilor, there's so much responsibility for you guys because you are handling the city. So what's your agenda?
4: So the number one agenda, if we think about is, we have taxes are higher right now.
3: 100%.
4: Right? When we look at, for example, crime over the last number of years was higher. So and infrastructure is lacking a bit. ਜਿਹੜੇ ਹੁਣ ਆਪਣੇ ਬਿਜ਼ਨੈਸ ਬਹੁਤ ਇਨਵੈਸਟ ਕਰ ਰਹੇ ਨੇ ਜਿਵੇਂ ਅਨਾਜ ਮਾਰਟ ਨੇ ਇਨਵੈਸਟ ਕੀਤਾ ਪੈਸਾ ਟਰੱਕਿੰਗ ਵੀ ਪੈਸਾ ਇਨਵੈਸਟ ਕੀਤਾ ਸਿਟੀ ਉਹਨਾਂ ਵਾਸਤੇ ਕੀ ਕਰ ਸਕਦਾ ਸਿਟੀ ਉਹਨਾਂ ਨੂੰ ਇੱਕ ਵਧੀਆ ਇਨਫਰਾਸਟਰਕਚਰ ਪ੍ਰੋਵਾਈਡ ਕਰ ਸਕਦਾ ਇੱਕ ਵਧੀਆ ਉਹਨਾਂ ਨੂੰ ਫੰਡਿੰਗ ਪ੍ਰੋਵਾਈਡ ਕਰ ਸਕਦਾ ਸੋ ਦੋਜ਼ ਐਂਡ ਜੇ ਕ੍ਰਾਈਮ ਲੋ ਹੈਗਾ ਬੰਦਾ ਹੋਰ ਕਿਸੇ ਟੈਨਸ਼ਨ ਨਹੀਂ ਲੈਂਦਾ ਕ੍ਰਾਈਮ ਲੋ ਹੈ ਤੁਹਾਡੇ ਪਰਿਵਾਰ ਸੇਫ ਹੈ ਤੁਸੀਂ ਬਿਜ਼ਨਸ ਕਰਨੀ ਧਿਆਨ ਹੁੰਦਾ ਇਹ ਸਾਡਾ ਕੰਮ ਹੈ ਵੀ ਤੁਹਾਡਾ ਜਿਹੜਾ ਇਨਵਾਇਰਮੈਂਟ ਬ੍ਰੈਂਪਟਨ ਦਾ ਆਪਾਂ ਵਧੀਆ ਰੱਖੀਏ ਜਿਹਦੇ ਕਰਕੇ ਐਜ਼ ਏ ਇੰਡੀਵਿਜੂਅਲ ਤੁਸੀਂ ਥਰਾਈਵ ਕਰ ਸਕਦੇ ਹੋ ਐਜ਼ ਏ ਬਿਜ਼ਨਸ ਤੁਸੀਂ ਥਰਾਈਵ ਕਰ ਸਕਦੇ ਹੋ ਤੇ ਜੇ ਇਨਫਰਾਸਟ੍ਰਕਚਰ ਫੰਡਿੰਗ ਹੈਗੀ ਹੈ ਸੜਕਾਂ ਵਧੀਆ ਬ੍ਰਿਜਸ ਵਧੀਆ ਲਾਈਟਿੰਗ ਵਧੀਆ ਉਹਦੇ ਕਰਕੇ ਬਿਜ਼ਨਸ ਵੀ ਹੋਰ ਐਕਸੈਲ ਕਰਨਗੇ
3: ਜਦੋਂ ਆਪਾਂ ਸਿਟੀ ਦੀ ਗੱਲ ਕਰਦੇ ਤਾਂ ਅ ਸਿਟੀ ਆਫ ਬ੍ਰੈਂਪਟਨ ਇਜ਼ ਨੋਨ ਫਾਰ ਵਨ ਆਫ ਇਟਸ ਫਾਈਨੈਸਟ ਅਗੇਨ ਟੈਕਨੋਲੋਜੀ ਐਂਡ ਫਾਈਨੈਸਟ restaurants and finest infrastructure. But jithe I personally think we are lacking is security. Sade shehar de vich, my personally, main apni kahani dan dassa, my car got stolen 4 times. My family friend's house got broken in multiple times. So how is, when you become that ward's city councilor, what's your first agenda on this matter?
4: On this matter, it's first listening to the concerns.
3: Yeah.
4: Because people on the ground, people living on the street, know better on how to tackle those. So, you know, the city has improved, over the last number of years. By police officer hor hire kite task force apni hai. Apan nu eh additional funding apa federal to provincial to ek joint council ho ke mangiye, jide karke apa hor invest kar sakde hain police officer ch, hor invest kar sakde hain task force ch. Jive ek extortion di task force bani hoyi hai, oh jiyan do tin task force ban pe jehda ek specific tusi problem nu tackle kar sako. And on top of that, we have associate, like neighborhood association, if it's petty crime we talk about, we can work with the neighborhood associations. They can have a collaboration with Peel Police on how to tackle their neighborhood problems. Because problems sare Brampton ch ho sakde hain, but every pocket has sort of like different issues.
3: So mukh di gal eh hai ki tuhade shehar de vich ward 7 ate 8 16 October nu
4: 26 October advance poll hai ge ji 10 11 October di 16 te 17 October di
3: te
4: October 26 di.
3: So that is, guys, 7 of the 8. Again, you want to give closing remarks to your listeners who are listening. Khaskar ke 1320 dote ek mod to wapas se channel aaya ji, and community tak manya par manya channel hai. For all the people that are at ward 7 of the 10, ki kehna chahunde ho?
4: I thought that jab main padhya te Brampton represent kar rahi hai Brampton layi hai na, apni hor koi intention nahi. I want to run for the people of Brampton, or Brampton for our future generations as well. We need to pave the way. And we got to be successful. This city gave us opportunity. Ohi opportunity asi gaan dena chahunde hain sare nu. Te tusi mainu please contact kar sakde ho 647-794-6028. Join the campaign. Get involved. And if you want to get involved, you can want to help out, you like my vision, please join us at 647-794-6028.
3: All the very, very best. Anytime, doors are open for you whenever you want to come.
4: Thank you, Ash Bhai.
3: Thank you
4: to all the listeners.
3: Thank you so much. Sade community de manni, pramani, shakshiyat, media de vi, tham, Baljeet, man sahab, realtor vi ho, host vi ho, entrepreneur vi ho, city of Brampton de karta tarta ho. Man sahab, bahut bahut swagat hai, sat sri akaal.
5: Thank you, Arsh. Pehlo ta tuhanu bahut bahut, tuhanu, bhaji, tuhade father, Dilwag Chawla sahab nu bahut bahut badhaiyan. 1350 ਦੀਆਂ
3: ਜੀ
5: ਹਨਾ, ਤੇ ਤੁਸੀਂ ਬਹੁਤ ਕੁਛ ਕਹਿਤਾ ਮੇਰੇ ਲਈ, ਉਹਦੇ ਲਈ ਤੁਹਾਡਾ ਥੈਂਕ ਯੂ, ਪਰ ਇੰਨਾ ਕੁਛ ਨਾ ਕਹੋ,
3: ਇਹਨਾਂ ਹੋਵੇ ਡਿਜ਼ਰਵਿੰਗ ਹੋ ਤੁਸੀਂ ਤਾਂ
5: ਹੈ
3: ਡਿਜ਼ਰਵਿੰਗ ਹੋ
5: ਇਹ, ਚਲੋ ਤਾਂ ਤੁਹਾਡਾ ਵੱਡਾ ਪਾਨਿਆ ਤੁਸੀਂ ਇਹ ਕਹਿ ਰਹੇ ਹੋ, ਥੈਂਕ ਯੂ ਵੈਰੀ ਮਚ.
3: ਨਹੀਂ, ਥੈਂਕ ਯੂ ਸੋ ਮਚ. ਇੰਦਾ ਅਨਾਜ ਮਾਰਟ ਤੇ ਅੱਜ ਆ ਚੁੱਕੇ ਆ ਜੀ, ਇਹ ਵੀ ਇੱਕ ਬਹੁਤ ਖੂਬਸੂਰਤ ਪਰਿਵਾਰ ਹੈ ਜਿਨ੍ਹਾਂ ਨੇ ਜ਼ੀਰੋ ਤੋਂ ਸ਼ੁਰੂ ਕਰਕੇ ਅੱਜ
5: ਬਿਲਕੁਲ
3: ਇੰਨਾ ਵੱਡਾ ਗਰੋਸਰੀ ਸਟੋਰ. ਕਿੰਨੇ ਸੌ ਸਕੁਅਰ ਫੀਟ ਹੈ ਮੈਨੂੰ ਤਾਂ ਲੱਗਦਾ ਬਾਬਾ,
5: 15,000 ਸਕੁਅਰ ਫੀਟ,
3: ਬੁੱਲੇ ਬੁੱਲੇ ਬੁੱਲੇ 15,000 ਸਕੁਅਰ ਫੀਟ ਦਾ ਗਰੋਸਰੀ ਸਟੋਰ.
5: ਹਾਂਜੀ
3: ਹਾਂਜੀ, ਮੈਂ
5: ਵਧੀਆ. ਭਾਜੀ ਹੋਰਾਂ ਦਾ ਬਹੁਤ ਲੰਬਾ ਐਕਸਪੀਰੀਅੰਸ ਹੈ. ਪਹਿਲਾਂ ਮੌਂਟਰੀਅਲ ਦੇ ਵਿੱਚ ਇਹਨਾਂ ਨੇ ਬੈਕ ਇਨ 87 ਦੇ ਵਿੱਚ ਦੋ ਸਟੋਰ, ਜਦੋਂ ਨਹੀਂ ਹੁੰਦੇ ਸੀ ਆਪਣੇ ਬੰਦਿਆਂ
3: ਜੀ ਬਿਲਕੁਲ
5: ਹਨਾ, ਉਦੋਂ ਰਨ ਕੀਤੇ ਆ ਦੋ ਸਟੋਰ, ਫਿਰ ਟਰਾਂਸਪੋਰਟੇਸ਼ਨ ਬਿਜ਼ਨਸ ਦੇ ਵਿੱਚ ਪੈ ਗਏ, ਫਿਰ ਦੁਬਾਰਾ ਉਹ ਕਿਤੇ ਨਾ ਕਿਤੇ ਇਹਨਾਂ ਦੇ ਅੰਦਰ ਸੀਗਾ, ਔਰ ਬੱਚੇ ਵੀ ਹੁਣ ਚਾਹੁੰਦੇ ਸੀਗੇ ਬਈ ਅਸੀਂ ਗਰੋਸਰੀ ਸਟੋਰ ਕਰੀਏ ਹਨਾ. ਸੋ ਦੈਟਸ ਵਾਈ
3: ਸਟੋਰੀ ਕਿਤੇ ਮਿਲਦੀ ਜੁਲਦੀ ਨਹੀਂ ਮੇਰੇ ਵਾਂਗੂ.
5: ਹਾਂ,
3: ਇੱਕ ਸੁਪਨਾ ਸੀ ਕਿ ਅਸੀਂ ਵੀ 1320 ਲਈਏ, ਇੱਕ ਹੋਸਟ ਬਣੀਏ, ਸਿਮਿਲਰ ਜੀ ਸਟੋਰੀ ਲੱਗਦੀ ਮੈਨੂੰ.
5: ਕਈ ਵਾਰੀ ਦਾ ਨਾ ਛੋਟੇ, ਜਦੋਂ ਬੱਚੇ ਛੋਟੇ ਹੁੰਦੇ ਆ ਉਹ ਗਰੋਸਰੀ ਸਟੋਰ ਦੇ ਤੁਰੇ ਤੁਰਦੇ ਫਿਰਦੇ, ਹੁਣ ਉਹਨਾਂ ਨੂੰ ਇਹ ਵੀ ਕਿਤੇ ਸਾਡਾ ਵੀ ਹੋਵੇ
3: ਇੱਕ ਦਿਨ ਸਾਡਾ ਵੀ.
5: ਦੈਟਸ ਵਾਈ ਉਹਨੇ ਬੱਚਿਆਂ ਨੇ ਟੇਕ ਕੇਅਰ ਕਰਨਾ ਹੈ. ਔਰ ਵਾਂਸ ਅਗੇਨ ਸ਼ੋਕਰ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ. ਮੇਰੀ ਰਿਸ਼ਤੇਦਾਰੀ ਵੀ ਹੈ ਜਸਵਿੰਦਰ ਭਾਈ ਦੇ ਨਾਲ,
3: ਬਿਲਕੁਲ ਜੀ,
5: ਤੇ ਤੁਹਾਨੂੰ ਵੀ ਜਿੱਥੇ 1320 ਤੁਸੀਂ ਲਿਆ,
3: ਲਗਾਤਾਰ
5: ਜਿੱਥੇ ਤੁਸੀਂ ਹਮੇਸ਼ਾ ਹੀ ਸਾਥ ਦਿੰਦੇ ਆ ਕਮਿਊਨਿਟੀ ਦਾ, ਉੱਥੇ ਮੇਰੇ ਵੱਲੋਂ ਤੁਹਾਨੂੰ ਬੇਨਤੀ ਹੈ ਕਿ ਛੋਟੀ ਜੀ 5-7 ਸੈਕਿੰਡ ਦੀ ਐਡ ਰਿਕਾਰਡ ਕਰਕੇ ਸਾਡੇ ਸੁਣਨ ਵਾਲਿਆਂ ਨੂੰ ਯਾਦ ਕਰਾਉਂਦੇ ਰਹੋ ਕਿ ਆਪਣਾ ਜਿਹੜਾ ਉਹਨਾਂ ਨੂੰ ਰਾਈਟ ਮਿਲਿਆ ਹੋਇਆ ਵੋਟ ਪਾਉਣ ਦਾ.
3: ਬਿਲਕੁਲ ਜੀ.
5: ਸੋ ਵੋਟ ਜ਼ਰੂਰ ਪਾ ਕੇ ਆਓ, ਜਿਹੜਾ ਵੀ ਤੁਹਾਡਾ ਪਸੰਦੀਦਾ ਕੈਂਡੀਡੇਟ ਆ, ਜਿਹੜਾ ਵੀ ਤੁਸੀਂ ਤੁਹਾਨੂੰ ਮੈਨੀਫੈਸਟੋ ਚੰਗਾ ਲੱਗਦਾ, ਜਿਹੜੇ ਕੰਮ ਕਰਨ ਦੇ ਤਰੀਕੇ ਵਧੀਆ ਲੱਗਦੇ ਆ, ਜਾਂ ਜਿਹੜਾ ਤੁਹਾਨੂੰ ਲੱਗਦਾ ਵੀ ਤੁਹਾਡੇ ਲਈ, ਤੁਹਾਡੇ ਆਉਣ ਵਾਲੇ ਬੱਚਿਆਂ ਲਈ ਵਧੀਆ ਕਮਿਟਮੈਂਟ ਕਰ ਰਿਹਾ, ਉਸ ਕੈਂਡੀਡੇਟ ਨੂੰ ਜ਼ਰੂਰ ਵੋਟ ਜ਼ਰੂਰ ਕਰਕੇ ਆਓ. ਆਪਣੇ ਕਾਸਟ ਬਹੁਤ, ਕਿਉਂਕਿ ਬੜੀ ਇਹ ਵੀ ਜਦੋਜਹਿਦ ਬਾਅਦ ਆਪਾਂ ਨੂੰ
3: ਫਿਰ ਮਨਸਾ ਫਿਰ ਕਹਿੰਦੇ ਆ, ਫਿਰ ਕਹਿੰਦੇ ਆ ਕਿ ਉਹ ਯਾਰ ਇੰਨੇ ਲੋਕ ਵੋਟ ਕਿਉਂ ਨੀ ਪਾਉਂਦੇ, ਵੋਟ ਕਿਉਂ ਨੀ ਪਹੁੰਚ ਜਾਂਦੇ, ਵੋਟ ਕਿਉਂ ਨੀ ਪਹੁੰਚ ਜਾਂਦੇ 100%, 100%, ਠੀਕ ਹੈ ਜੀ, ਇਹ ਬਹੁਤ ਵਧੀਆ ਗੱਲ ਹੈ, ਵੋਟ ਪਾਉਣਾ ਤੁਹਾਡਾ ਰਾਈਟ ਹੈ, ਤੁਹਾਡਾ ਹੱਕ ਹੈ, ਆਈ ਥਿੰਕ ਹਰ ਇੱਕ ਕੈਨੇਡੀਅਨ ਨੂੰ ਵੋਟ ਪਾਉਣਾ ਚਾਹੀਦਾ ਹੈ ਇਫ ਯੂ ਵਾਂਟ ਅ ਚੇਂਜ।
5: ਬਿਲਕੁਲ ਬਿਲਕੁਲ ਬਿਲਕੁਲ
3: ਜੀ, ਮਨਸਾ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਇਹ ਸਨ ਸੀ ਬਲਜੀਤ ਮਾਨ ਜੀ, ਐਂਡ ਸਾਡੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ, ਠੀਕ 4 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਇਹਨਾਂ ਕੁਛ ਇੱਕ ਘੰਟਿਆਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਸਾਡੇ ਸਰੋਤੇ ਸਾਨੂੰ ਸੁਣ ਕੇ ਆ ਰਹੇ ਨੇ, ਆਵਾਜ਼ ਦੀ ਕੁਆਲਿਟੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਜ਼ਰੂਰ ਤੁਸੀਂ ਸਾਨੂੰ ਦੱਸੋ ਜੀ, ਆਵਾਜ਼ ਦੀ ਕੁਆਲਿਟੀ, ਆਵਾਜ਼ ਦਾ ਜਿੰਨਾ ਵੀ ਸਾਡਾ ਇਸ ਵੇਲੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ 1320 ਤੇ, ਮੈਨੂੰ ਜ਼ਰੂਰ ਆਣ ਕੇ ਦੱਸੋ ਤੁਹਾਡੇ ਸ਼ਹਿਰ। ਅਸੀਂ ਬ੍ਰੈਂਪਟਨ ਦੇ ਵਿੱਚ ਆਏ ਹਾਂ, ਬਹੁਤ ਸਾਰੀਆਂ ਖੁਸ਼ੀਆਂ ਲੈ ਕੇ, ਸ਼ੋਕਰ ਸਾਹਿਬ ਵੀ ਆ ਚੁੱਕੇ ਨੇ ਸਾਡੇ ਨਾਲ, ਸਾਡੇ ਚਲੋ ਕਿ ਫਾਦਰ ਫਿਗਰ ਨੇ, ਐਂਡ ਕਮਿਊਨਿਟੀ ਦੇ ਵਿੱਚ ਇੱਕ ਮੰਨੀ ਪਰਮੰਨੀ ਸ਼ਖਸੀਅਤ। ਕਾਫੀ ਸਾਲ ਪਹਿਲਾਂ ਇੱਥੇ ਹੀ ਸ਼ੁਰੂ ਕੀਤਾ ਸੀ, ਇਸੇ ਹੀ ਇੰਡਸਟਰੀ ਦੇ ਵਿੱਚ ਸ਼ੁਰੂ ਕੀਤਾ ਸੀ, ਤੇ ਅੱਜ ਉਹ ਪ੍ਰਾਪਤੀ ਹੈ ਕਿ ਅੱਜ ਉਹ ਤੁਹਾਡੇ ਝੋਲੀ ਚ ਪੈ ਗਿਆ। ਸ਼ੁਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਰੰਗਲਾ ਪੰਜਾਬ ਚ।
5: ਰੰਗਲਾ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
3: ਤੁਸੀਂ ਹੋਸਟ ਬਣ ਜਾਓ, ਆਵਾਜ਼ ਬੜੀ ਪਿਆਰੀ।
5: ਨਹੀਂ, ਸਾਡੇ ਪਾਸ ਤਾਂ ਸ਼ਾਇਦ ਰੋਕ ਨਹੀਂ ਹੈਗਾ।
3: ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ। ਮੈਂ ਤੇ ਹਰਮਨ ਬਹੁਤ ਬਚਪਨ ਤੋਂ ਅਸੀਂ ਜਾਣਦੇ ਹਾਂ, ਤਾਂ ਉਹਨਾਂ ਦਾ ਵੀ ਇੱਕ ਸੁਪਨਾ ਸੀ ਕਿ ਯਾਰ ਗਰੋਸਰੀ ਸਾਡਾ ਵੀ ਹੋਵੇ ਇੱਕ ਦਿਨ, ਐਂਡ ਅੱਜ ਉਹ ਦਿਨ ਆ ਗਿਆ।
5: ਬਿਲਕੁਲ ਜੀ, ਸਾਡਾ ਤਾਂ ਜਿੱਦਾਂ ਕਹਿ ਲਓ ਵੀ ਬਹੁਤ ਪੁਰਾਣਾ, ਥੋੜਾ ਜਿਹਾ ਐਕਸਪੀਰੀਅੰਸ, ਬਹੁਤਾ ਨਹੀਂ ਕਹਿੰਦਾ, ਤੇ 89 ਦੇ ਵਿੱਚ ਮੇਰੀ ਸ਼ੁਰੂਆਤ ਇੱਥੋਂ ਹੋਈ ਸੀਗੀ, ਤੇ ਮੇਰੇ ਕੋਲ 2 ਗਰੋਸਰੀ ਸਟੋਰ ਸੀਗੇ ਆਪਣੇ ਮੌਂਟਰੀਆਲ ਦਵਾ। ਹਾਂਜੀ ਹਾਂਜੀ, ਤੇ ਹੁਣ ਪਤਾ ਨੀ ਪਰਮਾਤਮਾ ਵੱਲੋਂ ਕਹਿ ਲਓ ਕਿਸ ਤਰ੍ਹਾਂ ਦੁਬਾਰਾ ਇੰਨੇ ਸਾਲਾਂ ਬਾਅਦ ਫੇਰ ਅਸੀਂ ਜੁੜ ਗਏ।
3: ਇਹ 15,000 ਸਕੁਆਇਰ ਫੀਟ ਦਾ ਸੁਪਨਾ ਕਦੋਂ ਲਿੱਤਾ ਸੀ?
5: ਇਹ ਐਕਚੁਅਲੀ ਜੇ ਓਨੈਸਟਲੀ ਗੱਲ ਕਰਾਂ, 15,000 ਵੀ ਥੋੜਾ ਕਿ ਸਾਡੀ ਕਮਿਊਨਿਟੀ ਨੂੰ ਇਸ ਵੇਲੇ ਇਸ ਤੋਂ ਵੱਡੇ ਸਟੋਰਾਂ ਦੀ ਲੋੜ ਹੈ, ਜਿੱਥੇ ਤੁਹਾਨੂੰ ਹਰ ਚੀਜ਼ ਮਿਲ ਸਕੇ। ਤੇ ਆਫਕੋਰਸ ਸਾਡੀ ਕਮਿਊਨਿਟੀ ਡਿਜ਼ਰਵ ਕਰਦੀ ਆ, ਸਾਡੀ ਕਮਿਊਨਿਟੀ ਚਾਹੁੰਦੀ ਆ ਸਾਫ਼ ਸੁਥਰੀ ਚੀਜ਼ ਮਿਲੇ, ਵਧੀਆ ਚੀਜ਼ ਮਿਲੇ, ਖੁੱਲੇ ਡੁੱਲੇ ਵਧੀਆ ਮਾਹੌਲ ਦੇ ਵਿੱਚ ਮਿਲੇ, ਕਿਉਂਕਿ ਅਸੀਂ ਜਦ ਜਾਂਦੇ ਹਾਂ ਨਾ ਵੱਡੇ ਸਟੋਰਾਂ ਦੇ ਵਿੱਚ, ਸਾਨੂੰ ਫੀਲ ਹੁੰਦਾ ਆ ਵੀ ਸਾਡੀ ਕਮਿਊਨਿਟੀ ਨੂੰ ਡੈਫੀਨੇਟਲੀ ਇਸ ਚੀਜ਼ ਦੀ ਲੋੜ ਆ। ਇੱਕ ਛੋਟੀ ਜਿਹੀ ਕੋਸ਼ਿਸ਼ ਆ।
3: ਸੋ ਤੁਸੀਂ ਆਨੇ ਬੰਨੇ ਕਹਿ ਰਹੇ ਹੋ ਕਿ ਹੋਰ ਵੀ ਲੋਕੇਸ਼ਨਾਂ ਆ ਰਹੀਆਂ ਨੇ?
5: 100% ਪਰਮਾਤਮਾ ਦੇ ਆਣ ਗਏ ਜੀ।
3: ਪਹਿਲਾਂ ਤਾਂ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ। ਇੱਕ ਬੀਜ ਬੋਇਆ ਸੀ ਤੁਸੀਂ, ਤੇ ਅੱਜ ਹੁਣ ਆ ਆ ਤੁਹਾਡੀ ਟਾਹਣੀਆਂ ਨੇ।
5: ਬਿਲਕੁਲ ਜੀ ਬਿਲਕੁਲ, ਬੀਜ ਜਿੱਦਾਂ ਕਹਿੰਦੇ ਹੁੰਦੇ ਆ, ਹੁਣ ਟਾਹਣੀਆਂ ਆ, ਇਸ ਤੋਂ ਬਾਅਦ ਫਿਰ ਹੌਲੀ ਫਲ ਲੱਗਣਗੇ।
3: ਲੱਗੇ ਹੁਣ ਤਾਂ ਬਹੁਤ ਸਾਰੀ ਮੁਬਾਰਕਾਂ। ਕੁਛ ਹੋਰ ਕਹਿਣਾ ਚਾਹੋਗੇ ਸਾਡੇ ਸਰੋਤਿਆਂ?
5: ਇੱਕ ਵਾਰੀ ਫਿਰ ਤੁਹਾਡੇ ਸਰੋਤਿਆਂ ਦਾ, ਲਿਸਨਰ ਦਾ, ਸਾਰਿਆਂ ਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਦਿਲੋਂ ਧੰਨਵਾਦ।
3: ਥੈਂਕ ਯੂ ਸ਼ੁਕਰ ਸਾਹਿਬ, ਥੈਂਕ ਯੂ ਸੋ ਮਚ। ਇਹ ਸਨ ਸੀ ਜਸਿੰਦਰ ਸ਼ੁਕਰ ਜੀ, ਜੋ ਕਿ ਕਰਤਾ ਧਰਤਾ ਨੇ ਅਨਾਜ ਮਾਰਟ ਤੇ, ਜਿਨ੍ਹਾਂ ਨੇ ਬਹੁਤ ਇੱਕ ਮਿਹਨਤ ਦੇ ਨਾਲ ਇੱਥੇ ਗ੍ਰੈਂਡ ਓਪਨਿੰਗ ਅੱਜ ਹੋ ਚੁੱਕੀ ਹੈ। ਮੇਅਰ ਪੈਟ੍ਰਿਕ ਬ੍ਰਾਊਨ ਪਹੁੰਚੇ ਹੋਏ ਸਨ, ਵੱਖ ਵੱਖ ਕਮਿਊਨਿਟੀ ਦੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ। ਅੱਜ ਅਸੀਂ ਇਸ ਵੇਲੇ ਤੁਹਾਡੇ ਸ਼ਹਿਰ ਬ੍ਰੈਂਪਟਨ ਦੇ ਵਿੱਚ 6141 ਮੇਫੀਲ ਰੋਡ ਯੂਨਿਟ 42 ਵੱਡਾ ਸਾਰਾ ਟੈਂਟ ਲੱਗਾ ਜੀ ਬਾਹਰ, ਖੂਬਸੂਰਤ ਮਾਹੌਲ ਬਣਿਆ ਹੋਇਆ ਹੈ ਬ੍ਰੈਂਪਟਨ ਸ਼ਹਿਰ ਦੇ ਵਿੱਚ। ਅਨਾਜ ਮਾਰਟ 9058928557 ਤੇ ਕਾਲ ਕਰ ਸਕਦੇ ਹੋ। ਅੱਬਲ ਤਾਂ ਤੁਹਾਡੀ ਕਾਲ ਲੱਗਦਾ ਲੱਗਣੀ ਨੀ, ਲਾਈਨਾਂ ਬੜੀਆਂ ਲੰਬੀਆਂ ਲੰਬੀਆਂ ਲੱਗੀਆਂ ਨੇ ਜੀ, ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਨੇ, ਤੁਸੀਂ ਪਹੁੰਚੋ ਜੀ ਅਨਾਜ ਮਾਰਟ। ਇਹ ਉਹੀ ਪਲਾਜ਼ਾ ਆ ਏਅਰਪੋਰਟ ਅਤੇ ਮੇਫੀਲਡ ਦਾ ਜਿੱਥੇ ਰੌਣਕਾਂ ਡੇ 1 ਤੋਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਸਨ, ਤਾਂ ਅੱਜ 4 ਚੰਦ ਲੱਗ ਗਏ ਨੇ ਜੀ ਅਨਾਜ ਮਾਰਟ ਦੀ ਇਸ ਖੂਬਸੂਰਤ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ ਤੁਹਾਡੇ ਸ਼ਹਿਰ ਦੇ ਵਿੱਚ। ਆਓ ਰਲ ਮਿਲ ਕੇ ਅਸੀਂ ਅਨਾਜ ਮਾਰਟ ਨੂੰ ਕਾਮਯਾਬ ਕਰੀਏ, ਇੱਕ ਕਮਿਊਨਿਟੀ ਦੇ ਵਿੱਚ ਇੱਕ ਮੰਨਿਆ ਪ੍ਰਮੰਨਿਆ ਫੈਮਲੀ ਕਹੋ ਕਿ ਸ਼ੋਕਰ ਪਰਿਵਾਰ ਨੇ ਇਹ ਅਨਾਜ ਮਾਰਟ ਤੁਹਾਡੇ ਵਾਸਤੇ ਖੋਲਿਆ ਜੀ। ਸੋ ਬਹੁਤ ਟਾਈਮ ਬਾਅਦ ਮੈਂ ਹਾਜ਼ਰ ਹੋ ਚੁੱਕਾ ਜੀ 1320 ਦੇ ਇਸ ਮਹਿਫਿਲ ਦੇ ਉੱਤੇ। ਮੈਨੂੰ ਬੜਾ ਖੁਸ਼ੀ ਫੀਲ ਹੋ ਰਿਹਾ ਕਿ ਅਸੀਂ ਇਸ ਵੇਲੇ ਮੁੜ ਵਾਪਸ 1320 ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਉਮੀਦ ਕਰਦਾ ਹਾਂ ਕਿ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ, ਐਂਡ ਟੈਕਸਟ ਮੈਸੇਜ ਜ਼ਰੂਰ ਕਰਦਾ ਕਰੋ, ਸਾਨੂੰ ਪਤਾ ਲੱਗਦਾ ਕਿ ਤੁਸੀਂ ਸਾਨੂੰ ਸੁਣ ਰਹੇ ਹੋ। ਹਾਈ ਪੁਆਇੰਟ ਫਰਨੀਚਰ ਤੋਂ ਸਾਡੇ ਵੀਰ ਮਾਨਵ ਜੀ ਸਾਨੂੰ ਸੁਣ ਰਹੇ ਨੇ, ਥੈਂਕ ਯੂ ਸੋ ਮਚ। ਬਰਾਡਸ ਦੀ ਸਮੁੱਚੀ ਮੈਨੇਜਮੈਂਟ ਇੱਥੇ ਪਹੁੰਚੀ ਹੋਈ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਡੇਲੀ ਪੋਸਟ ਤੋਂ ਭਾਜੀ ਹੁਣੀ ਪਹੁੰਚੇ ਹੋਏ ਨੇ ਸਾਡੇ ਨਾਲ ਇੱਥੇ, ਬਹੁਤ ਕਮਿਊਨਿਟੀ ਦੀਆਂ ਵੰਨਸਵੰਨੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ, ਅੱਗੇ ਚੱਲ ਕੇ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ। ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ 1320 AM ਤੇ, ਐਂਡ ਮੁੜ ਵਾਪਸ ਅਸੀਂ ਆ ਚੁੱਕੇ ਹਾਂ। ਆਵਾਜ਼ ਕਿਸ ਤਰ੍ਹਾਂ ਦੀ ਆ ਰਹੀ ਹੈ ਸਾਨੂੰ ਜ਼ਰੂਰ ਦੱਸੋ ਜੀ, ਸਾਡੇ ਵੱਡੇ ਕਹਿ ਲਓ ਕਿ ਮੀਡੀਆ ਦੇ ਥੰਮ ਪਹੁੰਚ ਚੁੱਕੇ ਨੇ ਜੀ, ਮੀਡੀਆ ਦੇ ਕਰਤਾ ਧਰਤਾ ਹਰਜਿੰਦਰ ਗਿੱਲ ਸਾਹਿਬ ਸਾਡੇ ਨਾਲ ਆ ਚੁੱਕੇ ਨੇ। ਗਿੱਲ ਸਾਹਿਬ ਤੁਹਾਡੇ ਹੀ ਗਰੋਸਰੀ ਸਟੋਰ ਦੇ ਵਿੱਚ ਸਵਾਗਤ।
6: ਆਪਣਾ ਸਾਰਿਆਂ ਦਾ ਸਾਂਝਾ ਸਟੋਰ ਆ। ਜਦੋਂ ਮੈਂ ਨਾ ਅਕਸਰ ਇੱਕ ਗੱਲ ਕਰਦਾ, ਪਹਿਲਾਂ ਤਾਂ ਬਹੁਤ ਪਿਆਰ ਸਾਰਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ 1320 ਦੇ ਉੱਤੇ ਜਿੰਨੇ ਵੀ ਸਰੋਤੇ ਇਸ ਵੇਲੇ ਅੱਜ ਪਹਿਲੇ ਦਿਨ ਲਾਂਚਿੰਗ ਦੁਬਾਰਾ ਮੇਰੀ ਆਵਾਜ਼ ਪਹੁੰਚ ਰਹੀ ਹੋਣੀ ਆ, ਬੜੀਆਂ ਸ਼ੁਭਕਾਮਨਾਵਾਂ, ਬਹੁਤ ਸਾਰਾ ਪਿਆਰ ਤੁਹਾਡੇ ਲਈ, ਦਿਲਬਾਗ ਜੀ ਦੇ ਲਈ, ਪੂਰੇ ਪਰਿਵਾਰ ਦੇ ਲਈ। ਤੇ ਮੈਂ ਨਾ ਜਿਹੜੀ ਤੁਸੀਂ ਗੱਲ ਛੇੜੀ ਆ, ਸੱਚਮੁੱਚ ਇਹ ਸਾਡਾ ਆਪਣਾ ਹੀ ਆ।
3: ਮੈਂ 100%
6: ਅਸੀਂ ਜਦੋਂ ਇਸ ਮਾਹੌਲ ਦੇ ਵਿੱਚ, ਜਦੋਂ ਇਕਾਨਮੀ ਸਾਡੀ ਇੰਨੀ ਸ਼ੈਟਰਡ ਆ, ਸਾਨੂੰ ਸਾਰਿਆਂ ਨੂੰ ਡਰ ਲੱਗ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਅਸੀਂ ਘਬਰਾਏ ਹੋਏ ਆ, ਇਹ ਜਿਹੜੀ ਚੀਜ਼ ਆ, ਇੱਕ ਜਿਹੜਾ ਉਹ ਜਿਵੇਂ ਕਹਿੰਦੇ ਹੁੰਦੇ ਆ ਬ੍ਰਹਮ ਅਸਤਰ ਹੈ, ਇਹ ਰਾਮਬਾਣ ਹੈ, ਇਹ ਇੱਕ ਇਹੋ ਜਿਹੀ ਜੜੀ ਬੂਟੀ ਹੈ ਜਿਵੇਂ ਕਹਿੰਦੇ ਹੁੰਦੇ ਉਹ ਜਿਹੜੀ ਸੰਜੀਵਨੀ ਬੂਟੀ ਹੈ, ਜਿਹੜੀ ਸਾਡੇ ਸਾਰਿਆਂ ਦੇ ਲਈ ਐਨਰਜੀ ਤੇ ਸਾਰਿਆਂ ਦੇ ਲਈ ਉਹ ਜਿਹੜੀ ਇੱਕ ਨਵੀਂ ਰੂਹ ਫੂਕਣ ਦਾ ਕੰਮ ਕਰਦੀ ਹੈ। ਸੋ ਡਜ਼ਨਟ ਮੈਟਰ ਕੋਈ ਛੋਟੇ ਸਕੇਲ ਤੇ ਬਿਜ਼ਨਸ ਖੋਲ ਰਿਹਾ, ਚਾਹੇ ਕੋਈ ਵੱਡੇ ਸਕੇਲ ਤੇ ਖੋਲ ਰਿਹਾ, ਉਹ ਸਾਡੀ ਜਿਹੜੀ ਉਹ ਐਨਰਜੀ ਨੂੰ ਹੋਰ ਬੂਸਟ ਕਰਨ ਦਾ ਇੱਕ ਸਬੱਬ ਬਣ ਰਿਹਾ।
3: ਇਸ ਕਰਕੇ ਸਾਡੀ ਝੋਲੀ ਦੇ ਵਿੱਚ ਕੁਝ ਨਾ ਕੁਝ
6: ਦੇਖੋ ਜੇ ਅਸੀਂ ਇੱਥੇ, ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਲਈ ਪ੍ਰਮੋਸ਼ਨ ਦੇ ਲਈ ਸਾਨੂੰ ਆਨਬੋਰਡ ਕੀਤਾ ਗਿਆ, ਸਾਨੂੰ ਇਹ ਪੇਡ ਪ੍ਰਮੋਸ਼ਨ ਅਸੀਂ ਕਰ ਰਹੇ ਹਾਂ,
3: ਬਿਲਕੁਲ ਜੀ।
6: ਪਰ ਪੇਡ ਪ੍ਰਮੋਸ਼ਨ ਦਾ ਮੈਂ ਅੱਗੇ ਵੀ ਆਪਣੇ ਰੇਡੀਓ ਤੇ ਵੀ ਗੱਲ ਕਰਦਾ ਸੀ ਵੀ ਅਸੀਂ ਉਹ ਇੱਕ ਲਿਮਿਟ ਤੱਕ 2-4 ਮਿੰਟ 5 ਮਿੰਟ ਕਰਕੇ ਤੇ ਅਸੀਂ ਸਮਾਪਤ ਕਰ ਸਕਦੇ ਹਾਂ, ਕੋਈ ਬੰਦਿਸ਼
3: ਨਹੀਂ ਬੰਦਿਸ਼,
6: ਕੋਈ ਓਬਲੀਗੇਸ਼ਨ ਨਹੀਂ ਹੈ ਅਸੀਂ ਜਿੰਨਾ ਕੁ ਕੰਟਰੈਕਟ ਦੇ ਵਿੱਚ ਜਾਂ ਜਿੰਨਾ ਕੁ ਸਾਡੀ ਲੋੜ ਹੈ,
3: ਬਿਲਕੁਲ ਜੀ।
6: ਪਰ ਅਸੀਂ ਆਲਵੇਜ਼ ਕਹਿੰਦੇ ਯਾਰ ਵੀ ਜੇ ਸਾਨੂੰ 100% ਕਰਨ ਲਈ ਕਿਹਾ ਗਿਆ, ਅਸੀਂ 120%, 200% ਤੋਂ ਆਸ ਰੱਖਦੇ ਹਾਂ।
3: ਖਾਸ ਕਰਕੇ ਇਸ ਪਰਿਵਾਰ ਦੇ ਨਾਲ ਤਾਂ ਬਹੁਤ ਗੂੜਾ ਰਿਸ਼ਤਾ ਜੀ ਕਮਿਊਨਿਟੀ ਦੇ ਵਿੱਚ, ਮੈਂ ਖੁਦ ਇਸ ਹਰਮਨ ਦੇ ਨਾਲ ਮੈਂ ਇਕੱਠੇ ਯੂਨੀਵਰਸਿਟੀ ਪੜ੍ਹੇ,
6: ਬਿਲਕੁਲ
3: ਅਸੀਂ ਉਹ ਯਾਦਾਂ ਤਾਜ਼ੀਆਂ ਕਰ ਰਹੇ ਸਨ ਆਪਾਂ ਹੁਣ, ਤੇ ਸ਼ੁਕਰ ਭਾਜੀ ਨੇ ਜਦੋਂ ਮੋਂਟਰੀਅਲ ਦੇ ਵਿੱਚ 2 ਗਰੋਸਰੀ ਸਟੋਰ ਸ਼ੁਰੂ ਕੀਤੇ ਤੇ ਹੁਣ ਉਹੀ ਵਾਪਸ ਮੋਟਰਸਾਈਕਲ,
6: ਬਿਲਕੁਲ ਠੀਕ,
3: ਵਾਪਸ ਆ ਗਿਆ ਜੀ। ਸੋ ਉਹਨਾਂ ਵਾਸਤੇ ਬਹੁਤ ਵੱਡਾ ਇਹ ਸੁਪਨਾ ਹੈ ਜੀ, ਥੈਂਕ ਯੂ ਸੋ ਮਚ ਫੋਰ ਬ੍ਰਿੰਗਿੰਗ ਅਸ ਔਨ ਬੋਰਡ ਟੂ, ਕਿ ਤੁਸੀਂ ਸਾਡਾ ਗੱਲ ਬਾਂਹ ਫੜੀ ਹੈ ਜੀ। ਐਂਡ ਕਿਸ ਤਰ੍ਹਾਂ ਲੱਗ ਰਿਹਾ ਜੀ ਮਾਹੌਲ? ਤਾਂ ਮੈਨੂੰ ਲੱਗਦਾ ਪੂਰੀਆਂ ਲੱਗੀਆਂ,
6: ਉਹ ਐਨਰਜੀ, ਉਹ ਜਿਹੜੀ ਪਾਵਰ ਹੈ, ਉਹ ਜਿਹੜਾ ਮਾਹੌਲ ਹੈ, ਉਹ ਔਰ ਹੈ, ਉਹ ਜਿਹੜੀ ਇੱਕ ਬਲੈਸਿੰਗਸ ਦੀ ਜਿਹੜੀ ਆਪਾਂ ਕਹਿੰਦੇ ਹੁੰਦੇ ਨਾ ਵੀ ਉਹ ਖੁਸ਼ਬੂ ਆ ਰਹੀ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਸੋ ਅਸੀਂ ਸਾਰਿਆਂ ਨੂੰ ਇੱਕ ਵਾਰ ਫਿਰ ਰਿਕੁਐਸਟ ਕਰਦੇ ਹਾਂ ਕਿ ਪਹੁੰਚੋ ਹੁਣ 5 ਵਜੇ ਦੇ ਕਰੀਬ ਨਾ, ਜਿਹੜੇ ਲੱਕੀ ਵਿਨਰ ਅਨਾਊਂਸ ਕੀਤੇ ਜਾਣੇ ਆ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਕੋਸ਼ਿਸ਼ ਕਰੋ ਕਿ ਜਿੰਨੀ ਛੇਤੀ ਹੋ ਸਕਦਾ $100 ਦੀ ਪਰਚੇਜ ਦੇ ਨਾਲ ਜਿੱਥੇ ਤੁਹਾਨੂੰ ਗਿਫਟ ਮਿਲ ਰਹੇ ਉੱਥੇ ਨਾਲ ਤੁਹਾਡਾ ਨਾਮ ਲੱਕੀ ਡਰਾ ਦੇ ਵਿੱਚ ਪਾਇਆ ਜਾ ਰਿਹਾ ਤੇ ਬੁਲਟ ਮੋਟਰਸਾਈਕਲ।
3: ਮੈਂ ਕਿਹਾ
6: ਬੁਲਟ ਮੋਟਰਸਾਈਕਲ
3: ਮਾਰਦਾ,
6: ਉਹ ਪਟਾਕੇ ਵੀ ਬਹਿਣਗੇ। ਸੋ ਬੁਲਟ
3: ਮੋਟਰਸਾਈਕਲ,
6: ਬੁਲਟ ਮੋਟਰਸਾਈਕਲ ਜਿੱਤਣ ਦਾ ਮੌਕਾ, ਨਾਲ ਐਲਈਡੀ ਟੀਵੀ ਤੇ ਹੋਰ ਬਹੁਤ
3: ਸਾਰੀਆਂ ਪੰਡ ਬੰਨ ਕੇ ਸ਼ੋਕਰ ਪਰਿਵਾਰ ਨੇ ਸਮਾਨ ਰੱਖਿਆ ਬਾਹਰ। ਮੈਂ ਤਾਂ ਹੈਰਾਨੀ ਵਾਲੀ ਗੱਲ ਹੈ, ਕੀ ਕੁਛ ਆ, ਇੱਕ ਤਾਂ ਟੀਵੀ ਆ ਗਏ, ਇੱਕ ਤਾਂ ਮੋਟਰਸਾਈਕਲ ਆ ਗਿਆ,
6: ਏਅਰ ਫਰਾਇਰਸ ਨੇ, ਨਾਲ ਬਹੁਤ ਸਾਰੇ ਹੋਰ ਛੋਟੇ ਛੋਟੇ ਗਿਫਟ ਪੈਕ ਜਿਹੜੇ ਨੇ ਉਹ ਨਾਲ ਮਿਲ ਰਹੇ ਨੇ, ਜਿਹੜੇ ਬਿਨਾਂ ਕਿਸੇ ਆਬਲੀਗੇਸ਼ਨ ਦੇ ਡਰਾ ਤੋਂ ਬਿਨਾਂ ਹੀ ਮਿਲ ਰਹੇ ਨੇ।
3: ਹਾਂ ਮੈਂ ਦੇਖ ਰਿਹਾ ਜੀ, ਇੱਥੋਂ ਰਸੀਦ ਦਿੱਤੇ ਜਾ ਰਹੀ ਹੈ ਤੇ ਉੱਥੇ ਜਾ ਕੇ ਪਿਕ ਕਰ ਰਹੇ ਨੇ, ਬਹੁਤ ਸਿਸਟਮੈਟਿਕ।
6: ਔਰ ਦੂਜੀ ਗੱਲ, ਸਾਡੀ ਰੀਮੈਕਸ ਗੋਲਡ ਦਾ ਜਿਹੜਾ ਇਹ ਥੰਮ ਹੈ, ਇਸ ਪ੍ਰੋਜੈਕਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੰਨਾ ਹੈਪਨਿੰਗ ਹੈ, ਮੈਂ ਕੱਲ ਵੀ ਗੱਲ ਕਰਦਾ ਸੀਗਾ, ਪਲਾਜ਼ੇ ਦੇ ਵਿੱਚ। ਸੋ ਏਅਰਪੋਰਟ ਰੋਡ ਤੇ ਮੇਫੀਲਡ ਗੁਰਦੁਆਰਾ ਸਾਹਿਬ ਦੇ ਬਿਲਕੁਲ
3: ਆਪੋਜ਼ਿਟ,
6: ਤੁਸੀਂ ਬਿਲਕੁਲ ਲੱਕ ਦੀ ਸੇਧ ਨੂੰ ਜਦੋਂ ਐਂਟਰ ਹੋਵੋਗੇ ਏਅਰਪੋਰਟ ਰੋਡ ਤੋਂ, ਤਾਂ ਅਨਾਜ ਮਾਰਟ ਨਾਲ ਚੌਪ ਡ੍ਰੌਪ
3: ਸ਼ੌਪ,
6: ਪਲੇਟਵੇ, ਇੰਡੀਅਨ ਸਟਰੀਟ ਫੂਡ ਐਂਡ ਬਾਰ।
3: ਮੈਂ ਕਿਹਾ ਜੀ ਚਾਰ ਚੰਦ ਲਾਤੇ ਜੀ,
6: ਮਾਲ ਹੈ ਜੀ ਸਾਰੀਆਂ ਚੀਜ਼ਾਂ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ, ਜਿੰਨਾ ਮਰਜ਼ੀ ਆਪਾਂ ਛੋਟੇ ਸ਼ਬਦਾਂ ਚ ਜਾਂ ਵੱਡੇ ਸ਼ਬਦਾਂ ਦੇ ਵਿੱਚ ਬਿਆਨ ਕਰੀਏ, ਸ਼ਾਇਦ ਉਹ ਬਿਆਨ ਨਹੀਂ ਕੀਤਾ ਜਾਣਾ, ਤੁਹਾਨੂੰ ਅਸੀਂ ਚਾਹੁੰਦੇ ਕਿ ਆ ਕੇ ਵਿਟਨੈਸ ਕਰੋ।
3: ਬਿਲਕੁਲ ਜੀ। ਸੋ ਆਓ ਜੀ, ਐਡਰੈਸ ਇੱਕ ਵਾਰੀ ਫਿਰ ਤੋਂ ਦੱਸ ਦਿਓ।
6: 6141 ਮੇਫੀਲਡ ਰੋਡ, 6141 ਮੇਫੀਲਡ ਰੋਡ, ਯੂਨਿਟ ਨੰਬਰ 42। ਉਹਦੇ 3 ਯੂਨਿਟਸ ਨੇ, ਏ ਬੀ ਤੇ ਸੀ, ਸਾਰੇ 3 ਯੂਨਿਟ ਜਿਹੜੇ, ਜਿਹਦੇ ਵਿੱਚ ਇੱਕ ਚ ਅਨਾਜ ਮਾਰਟ ਹੈ, ਦੂਸਰੇ ਦੇ ਵਿੱਚ ਚੌਪਡ ਮੀਟ ਸ਼ਾਪ ਤੇ ਤੀਸਰੇ ਦੇ ਵਿੱਚ ਪਲੇਟਵੇ ਰੈਸਟੋਰੈਂਟ।
3: ਬਿਲਕੁਲ ਜੀ, 6141 ਮੇਫੀਲਡ ਰੋਡ, ਯੂਨਿਟ 42, ਬ੍ਰੈਂਟਨ ਦੇ ਵਿੱਚ ਖੁੱਲ ਚੁੱਕਾ ਹੈ ਤੁਹਾਡੇ ਸ਼ਹਿਰ ਦੇ ਵਿੱਚ ਅਨਾਜ ਮਾਰਟ। ਨਾਮ ਬੜਾ ਸੋਹਣਾ ਅਨਾਜ।
6: ਬਿਲਕੁਲ ਠੀਕ ਹੈ। ਔਰ ਦੋ ਤਿੰਨ ਚੀਜ਼ਾਂ ਜਿਹੜੀਆਂ ਤੁਸੀਂ ਬਹੁਤ ਇੰਪੋਰਟੈਂਟਲੀ ਹੋ ਸਕਦਾ ਨੋਟਿਸ ਕੀਤੀਆਂ ਹੋਣਗੇ, ਜਦੋਂ ਆਪਾਂ ਇਹਦੇ ਡਿਸਪਲੇ ਦੀ ਗੱਲ ਕਰਦੇ ਹਾਂ, ਪ੍ਰੈਜੈਂਟੇਸ਼ਨ ਦੀ ਗੱਲ ਕਰਦੇ ਹਾਂ, ਇਹਦੀ ਪਲੇਸਿੰਗ ਦੀ ਗੱਲ ਕਰਦੇ ਹਾਂ, ਤਾਂ ਮੇਨ ਸਟ੍ਰੀਮ ਦੀ ਤਰ੍ਹਾਂ ਇਹਨੂੰ ਸੈਟਅਪ ਕੀਤਾ ਗਿਆ, ਔਰ ਜਿਹੜੇ ਮੇਨ ਸਟ੍ਰੀਮ ਸਟੋਰਸ ਨੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਤੁਹਾਨੂੰ ਇੱਕ ਫੀਲ ਐਂਡ ਲੁੱਕ ਆਉਂਦਾ ਹੈ, ਔਰ ਉਹਨੂੰ
3: ਐਂਡ ਵੈਰੀ ਸਿਸਟਮੈਟਿਕ
6: 100%। ਔਰ ਮੇਰਾ ਖਿਆਲ ਹੈ ਹਜ਼ਾਰਾਂ ਹੀ ਆਈਟਮਸ ਪਈਆਂ ਨੇ ਇਸ ਵੇਲੇ ਇੰਨੇ ਕੁ ਜਗ੍ਹਾ ਦੇ ਵਿੱਚ, ਔਰ ਮੈਨੂੰ ਇਉਂ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਫਰੈਂਚਾਈਜ਼ ਸਿਸਟਮ ਦੇ ਰੂਪ ਦੇ ਵਿੱਚ ਜਿਵੇਂ ਇਮਰਜ ਹੋਣਾ। ਅੱਗੇ
3: ਮੈਨੂੰ ਆਨੇ ਬਾਨੇ ਦਾ ਸ਼ੁਕਰ ਭਾਈ ਦੀ ਗੱਲ ਕਰ ਰਹੇ ਸੀ, ਕਹਿੰਦੇ ਉਹਦੀ ਗੱਲ ਛੀਨ ਲਈ, ਕਹਿੰਦੇ ਇਹ ਪਹਿਲੀ ਆ, ਵਨ ਆਫ ਮੈਨੀ ਉਹਨਾਂ ਨੇ ਕਿਹਾ।
6: ਔਰ ਵਿਜ਼ਨ ਜਿਹੜਾ ਜਦੋਂ ਆਪਾਂ ਸ਼ੁਕਰ ਪਰਿਵਾਰ ਦੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਦਾ ਵਿਜ਼ਨ ਲੈ ਕੇ ਟਰੈਕਿੰਗ ਇੰਡਸਟਰੀ ਦੇ ਵਿੱਚ ਜਾਂ ਹੋਰ ਬਿਜ਼ਨਸ ਦੇ ਵਿੱਚ ਉਹਨਾਂ ਨੇ ਕੰਮ ਕੀਤੇ ਆ, ਸੋ ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਕਮਿਊਨਿਟੀ ਦੇ ਲਈ ਇੱਕ ਹੋਰ ਮਾਣ ਵਾਲਾ ਇਹ ਸਬੱਬ ਬਣਨਾ।
3: ਸੋ ਪਹੁੰਚੋ ਜੀ ਇੱਕ ਵਾਰੀ ਫਿਰ ਤੋਂ, ਖਾਣ ਪੀਣ ਦਾ ਫੁੱਲ ਪ੍ਰਬੰਧ ਹੈ ਬਾਅਦ।
6: ਧਾਰਮਿਕ ਸੰਸਥਾਵਾਂ ਨੇ, ਚਾਹੇ ਉਹ ਸਪੋਰਟਸ ਕਲੱਬ ਨੇ, ਜਾਂ ਜਿਹੜੇ ਪਰਸਨਲ ਫਰੈਂਡ ਸਰਕਲ ਦੀ ਗੱਲ ਕਰੀਏ, ਮੀਡੀਆ ਸਪੈਸ਼ਲੀ ਸਾਰਾ ਮੀਡੀਆ ਸਾਡਾ ਇੱਥੇ ਇਕੱਠਾ ਹੋਇਆ। ਸੋ ਅਸੀਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਕਿ ਆਪਾਂ ਇੱਕ ਦੂਜੇ ਨੂੰ ਸਪੋਰਟ ਕਰ ਰਹੇ ਹਾਂ, ਇੱਕ ਦੂਜੇ ਨੂੰ ਅੱਗੇ ਵਧਣ ਦੀ ਆਪਣੀ ਸਾਰਿਆਂ ਦੀ ਇੱਕ ਛੋਟੀ ਛੋਟੀ ਕੰਟਰੀਬਿਊਸ਼ਨ ਹੈ, ਉਹਨੂੰ ਅੱਗੇ ਤੋਰ ਰਹੇ ਹਾਂ।
3: ਥੈਂਕ ਯੂ ਗਿੱਲ ਸਾਹਿਬ, ਥੈਂਕ ਯੂ ਸੋ ਮਚ, ਅਗਲੇ ਲਿੰਕ ਦੇ ਵਿੱਚ ਗੱਲ ਕਰਦੇ ਆਪਾਂ। ਥੈਂਕ ਯੂ ਸੋ ਮਚ। ਇਹ ਸਨ ਸੀ ਹਰਜਿੰਦਰ ਗਿੱਲ ਜੀ, ਤੁਸੀਂ ਉਹਨਾਂ ਨੂੰ ਸੁਣਦੇ ਹੋ ਜੀ ਹਰਜਿੰਦਰ ਗਿੱਲ ਸ਼ੋ, ਜੋ ਸਾਡੇ ਇਸ ਵੇਲੇ ਕਾਫੀ ਲਾਊਡ ਐਂਡ ਕਲੀਅਰ ਆ ਰਹੀ ਹੈ ਜੀ, ਨੋ ਕ੍ਰੈਕਲਿੰਗ ਔਰ ਕਟਿੰਗ ਆਊਟ। ਥੈਂਕ ਯੂ ਸੋ ਮਚ ਅਨਿਲ ਜੀ, ਅਰਜ ਥੈਂਕ ਯੂ ਸੋ ਮਚ ਫੋਰ ਟਿਊਨਿੰਗ ਇਨ ਐਂਡ ਟੈਲਿੰਗ ਅਸ ਦੈਟ ਦ ਆਵਾਜ਼ ਇਜ਼ ਗੁੱਡ। ਇਸ ਵੇਲੇ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ। ਇੱਥੇ ਪਹਿਲਾਂ ਨਾ ਸਾਡੇ ਇਸ ਏਰੀਆ ਦੇ ਵਿੱਚ ਆਵਾਜ਼ ਨਹੀਂ ਆਉਂਦੀ ਸੀ ਬਹੁਤ ਟਾਈਮ ਪਹਿਲਾਂ, ਤੇ ਹੁਣ ਆਵਾਜ਼ ਇੱਥੇ ਗੂੰਜ ਰਹੀ ਹੈ ਜੀ। ਤੁਸੀਂ ਆਓ, ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਅੱਜ ਹੋ ਚੁੱਕੀ ਹੈ, ਜ਼ੋਰਾਂ ਸ਼ੋਰਾਂ ਦੇ ਨਾਲ ਹੋ ਚੁੱਕੀ ਹੈ। ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN 1320 ਤੇ ਅਸੀਂ ਇਸ ਵੇਲੇ ਤੁਹਾਡੇ ਵਾਸਤੇ ਹਾਜ਼ਰ ਹਾਂ ਜੀ। ਨੰਬਰ ਸਾਡਾ ਜੇ ਤੁਸੀਂ ਲੋਕਲ ਸੁਣਨਾ ਚਾਹੁੰਦੇ ਹੋ ਤਾਂ ਉਹਦੇ ਉੱਤੇ ਵੀ ਸਾਨੂੰ ਸੁਣ ਸਕਦੇ ਹੋ, 647-910-1320 ਤੇ ਤੁਸੀਂ ਸੁਣ ਸਕਦੇ ਹੋ। ਤੇ ਆਵਾਜ਼ ਅਗੇਨ ਮੈਂ ਬਾਰ ਬਾਰ ਰਿਪੀਟ ਕਰਨਾ ਚਾਹਾਂਗਾ, ਕਿਸ ਤਰ੍ਹਾਂ ਸਾਡੀ ਆ ਰਹੀ ਹੈ ਬਾਹਰ, ਜ਼ਰੂਰ ਸਾਨੂੰ ਦੱਸੋ, ਸਾਨੂੰ ਬੜੀ ਖੁਸ਼ੀ ਹੋਵੇਗੀ। ਬਿਕਾਜ਼ ਇਹ ਤੁਹਾਡਾ ਆਪ ਦਾ ਸਟੇਸ਼ਨ ਹੈ, 1320 ਮੁੜ ਵਾਪਸ ਆ ਚੁੱਕਾ ਹੈ ਤੁਹਾਡੇ ਸ਼ਹਿਰ ਦੇ ਵਿੱਚ ਜ਼ੋਰਾਂ ਸ਼ੋਰਾਂ ਦੇ ਨਾਲ। ਤੇ ਮੈਂ ਚਾਹਾਂਗਾ ਜਿੰਨੇ ਵੀ ਸਾਡੇ ਰੱਬ ਵਰਗੇ ਸਰੋਤੇ ਸਾਨੂੰ ਇਸ ਵੇਲੇ ਸੁਣ ਰਹੇ ਨੇ, ਮੈਨੂੰ ਟੈਕਸਟ ਜ਼ਰੂਰ ਕਰ ਲਿਓ ਜੀ, 416-303-1515 ਤੇ 416-303-1515। ਤੁਸੀਂ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਉਮਰ
7: ਬਹੁਤ ਲੰਬੀ ਹੁੰਦੀ ਹੈ ਤੇ ਬਹੁਤ ਤੰਦਰੁਸਤ ਰਹਿੰਦਾ ਹੈ।

0: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਹਰਸ਼ ਚਾਵਲਾ ਇਸ ਵੇਲੇ ਅਨਾਜ ਮਾਰਟ ਤੇ ਸਾਡੀ ਇਸ ਵੇਲੇ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਜੀ ਇੱਥੇ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਸਾਡੇ ਨਾਲ ਇਸ ਵੇਲੇ ਕਮਿਊਨਿਟੀ ਦੀ ਇੱਕ ਮੰਨੀ ਪਰਮੰਨੀ ਸ਼ਖਸੀਅਤ ਗੁਰਪ੍ਰੀਤ ਢਿੱਲੋਂ ਸਾਹਿਬ ਵਾਰਡ 9-10 ਐਜ਼ ਅ ਰੀਜਨਲ ਕਾਉਂਸਲਰ ਕੈਂਡੀਡੇਟ ਦੇ ਤੌਰ ਤੇ ਅੱਜ ਸਾਡੇ ਸ਼ਹਿਰ ਦੇ ਵਿੱਚ ਇਸ ਗਰੋਸਰੀ ਸਟੋਰ ਦੇ ਉੱਤੇ ਗ੍ਰੈਂਡ ਓਪਨਿੰਗ ਤੇ ਪਹੁੰਚੇ ਹੋਏ ਨੇ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਬ੍ਰਦਰ
0: ਕੀ ਹਾਲ ਚਾਲ
1: ਬਹੁਤ ਵਧੀਆ
0: ਲੌਂਗ ਟਾਈਮ ਲੁਕਿੰਗ ਫਿਟ
1: ਵਧੀਆ ਰਿਸਪੋਂਸ ਹੁਣ ਰਿਹਾ ਲੋਕਾਂ ਕੋਲ ਆਈ ਥਿੰਕ ਉਹਨਾਂ ਨੇ ਦੇਖਿਆ ਕਿ ਚਲੋ ਚਾਰ ਸਾਲਾਂ ਦੇ ਵਿੱਚ ਮੇਰੀ ਐਬਸੈਂਸ ਦੇ ਵਿੱਚ ਕਾਫੀ ਉਹਨਾਂ ਨੇ ਨੈਗੇਟਿਵਿਟੀ ਵੇਖੀ ਹੈ ਸੋ ਯੂ ਨੋ ਸੇਇੰਗ ਗੁਰਪ੍ਰੀਤ ਤੂੰ ਆ ਜਾ ਵਾਪਸ ਮੈਂ ਕਿਹਾ ਠੀਕ ਹੈ
0: ਆ ਗਿਆ ਗੁਰਪ੍ਰੀਤ ਸੋ ਦਿਸ ਇਜ਼ ਗੋਇੰ ਟੂ ਬੀ ਅ ਗੁੱਡ ਰੇਸ
1: ਇਟਸ ਆਲਵੇਜ਼ ਅ ਗੁੱਡ ਰੇਸ ਇਹ ਵਾਰਡ 9-10
0: ਇਟਸ ਅ ਬਿਗ ਇਹ ਵਾਰਡ 9-10
1: ਬਿਗ ਵਾਰਡ ਪਰ ਇਹ ਇੱਕ ਏ ਰੇਸ ਤੇ ਇੱਕ ਮੇਅਰ ਦੀ ਰੇਸ ਹੁੰਦੀ ਹੈ ਦੋ ਰੇਸਾਂ ਨੇ
0: ਦੋ ਰੇਸਾਂ
1: ਐਂਟਰਟੇਨਿੰਗ
0: ਹੁੰਦੀਆਂ ਨੇ ਜੀ ਐਂਡ ਮਜ਼ਾ ਵੀ ਆਉਂਦਾ
1: ਯਾ
0: ਮਜ਼ਾ ਵੀ ਆਉਂਦਾ ਸੋ ਦਿਸ ਟਾਈਮ ਗੁਰਪ੍ਰੀਤ 2.0
1: ਹਾਂਜੀ
0: ਇਸ ਬੈਕ ਵਿਦ ਕੁਆਇਟ ਅ ਫਿਊ complaints from people that people are knocking on your door saying security, tax, insurance, and the biggest of all, infrastructure.
1: Mm-hmm.
0: Since you left,
1: yeah,
0: what do you think?
1: Well, yeah, I say 3 C's. Ek cost of living, ek crime,
0: okay,
1: ek corruption.
0: Crime and corruption.
1: Three jehdiyan C's ne. ਇਹ ਸਭ ਤੋਂ ਜ਼ਿਆਦਾ ਆਪਾਂ ਸੁਣਦੇ ਆ ਡੋਰਾਂ ਤੇ ਲੋਕੀ ਕਾਲਾਂ ਕਰਦੇ ਆ ਲੋਕੀ ਮੈਨੂੰ ਪਰਸਨਲੀ ਆਣ ਕੇ ਮਿਲਦੇ ਆ ਕੋਸਟ ਲਿਵਿੰਗ ਆਪਾਂ ਬਾਰੇ ਗੱਲ ਕਰਦੇ ਇਟਸ ਟੈਕਸਿਸ
0: 100%
1: ਟੈਕਸਿਸ ਹੈਵ ਵੈਂਟ ਅਪ 30% ਕ੍ਰਾਈਮ ਇਜ਼ ਆਊਟ ਆਫ ਕੰਟਰੋਲ ਕਰਪਸ਼ਨ ਜਦੋਂ ਆਪਾਂ ਕਰਪਸ਼ਨ ਬਾਰੇ ਗੱਲ ਕਰਦੇ ਲਿਸਨ ਦਿਸ ਕਰਪਸ਼ਨ ਗੋਇੰਗ ਔਨ ਅਗੇਂਸਟ ਮੀ ਰਾਈਟ ਨਾਓ ਦੇ ਆਰ ਨਾਟ ਅਲਾਉਇੰਗ ਮੀ ਟੂ ਰਨ ਇਨ ਦਿਸ ਰੇਸ ਪ੍ਰੋਪਰਲੀ ਫ੍ਰੀਲੀ ਦੇਵ ਕੈਪਟ ਸਰਟਨ
0: ਟਾਪਿਕਸ ਅਲਾਈਵ ਅਗੇਂਸਟ ਵਾਈ ਡੂ ਯੂ ਥਿੰਕ ਦੈਟ
1: ਦੇਖੋ ਭਾਜੀ ਆਪਾਂ ਲੋਕਾਂ ਦੀ ਆਵਾਜ਼ ਬਣ ਕੇ ਆਪਾਂ ਗਏ ਸੀਗੇ ਕਾਉਂਸਲ ਦੇ ਵਿੱਚ ਆਪਾਂ ਦੱਸਦੇ ਸੀਗੇ ਲੋਕਾਂ ਨੂੰ ਕੀ ਹੋ ਰਿਹਾ ਆਪਾਂ ਫਰੈਂਡਲੀ ਹੈਗੇ ਸਾਰਿਆਂ ਦੇ ਨਾਲ ਪਰ ਆਪਾਂ ਇੱਕ ਜੋਬ ਕਰਨ ਗਏ ਸੀਗੇ ਐਜ਼ ਅ ਕਾਉਂਸਲਰ
0: ਰਾਈਟ
1: ਲੋਕਾਂ ਦੇ ਟੈਕਸਿਸ ਘੱਟ ਰੱਖਣ ਵਾਸਤੇ ਕੀਪਿੰਗ ਕ੍ਰਾਈਮ ਅੰਡਰ ਕੰਟਰੋਲ ਬਟ ਲੈਟਿੰਗ ਦੇ ਨੋ ਕਿ ਅੰਦਰ ਕੀ ਹੋ ਰਿਹਾ
0: ਬਿਲਕੁਲ
1: ਰਾਈਟ ਵਰਕਿੰਗ ਵਿਦ ਐਵਰੀਬਾਡੀ
0: ਬਿਲਕੁਲ
1: ਸੋ ਪਰ ਯੂ ਨੋ ਆਈ ਥਿੰਕ 11 ਤੇ 11 ਮੈਂਬਰ ਇੱਕੋ ਪਾਸੇ ਵੋਟ ਪਾ ਰਹੇ ਨੇ ਉਹਨਾਂ ਨੂੰ ਇਹ ਕਿ ਚਲੋ ਗੁਰਪ੍ਰੀਤ ਆ ਕੇ ਡਿਸਟਰਬ ਕਰੂਗਾ ਸਾਡੇ ਰਿਦਮ ਨੂੰ ਬਟ ਮੇਰੀ ਜੋਬ ਇਹ ਹੈ ਐਜ਼ ਅ ਕਾਉਂਸਲਰ to do the work for the people, not to be friends with everybody. Friendly apa rahange sara kam karange sara
0: right
1: jidda apa kam karaye lokan de
0: yes
1: in council unanimously I see a satellite police station pass karaye bujurgan di bus service unanimously pass karayi apa we did a lot of things we're going to work with them
0: so you're going to be bringing this new Gurpreet 2.0 in the Brampton City Hall before I know today is a grand opening and I would like to invite you to the studio we'll have a chit chat more about this but what is Gurpreet going to do now
1: bhaji jehda pa satellite police station lianda unu full division banawange
0: okay
1: sare east of problem koi police footprint hai nahi
0: okay
1: there's no building at all
0: okay
1: number 1 ode naal jehda response time ho katoga
0: okay.
1: police presence ho gayi
0: okay
1: number 2 brother si hun jehda pa 18 to 22 tak assi tax freeze kita city da portion sirf 5% lokan da vadhya siga 5% total 4000 that's respectable
0: okay
1: ਫਿਰ ਆਪਾਂ ਦੁਬਾਰਾ ਟੈਕਸ ਫਰੀਜ਼ ਕਰਾਂਗੇ ਵੀ ਆਰ ਗੋਇੰਗ ਟੂ ਲੁੱਕ ਟੂ ਫਰੀਜ਼ ਇਟ ਐਟ ਦ ਪੀਓ ਰੀਜਨ ਐਸ ਵੈਲ ਸੋ ਸਭ ਤੋਂ ਜ਼ਿਆਦਾ ਵੇਸਟ ਹੈ ਮੇਰੇ ਖਿਆਲਾਂ ਦੇ ਵਿੱਚ
0: ਓਕੇ
1: ਸਭ ਤੋਂ ਘੱਟ ਮੀਡੀਆ ਸਕਰੂਟਨੀ ਐਸ ਵੈਲ
0: ਓਕੇ
1: ਸੋ ਯੂ ਨੋ ਵੀ ਆਰ ਗੋਇੰਗ ਟੂ ਡੂ ਦੈਟ ਐਸ ਵੈਲ ਤੇ ਨਾਲੇ ਇੱਕ ਮੇਕ ਸ਼ੋਰ ਕਰਨਾ ਮੈਂਡੇਟਰੀ ਹੋਣਾ ਕਿ ਜਿਹੜੇ ਆਪਣੇ ਜਿਹੜੇ ਕਾਉਂਸਲਰਸ ਨੇ ਉਹਨਾਂ ਨੂੰ ਆਪਣਾ ਆਪਣੀ ਇਨਕਮ ਆਪਣੀ ਜੋ ਪ੍ਰੋਪਰਟੀ ਐਸੈਟਸ ਨੇ ਉਹ ਡਿਕਲੇਅਰ ਕਰਨਾ ਪਊਗਾ ਜਦੋਂ MPPs ਕਰਦੇ
0: ਦੈਟਸ ਅ ਬੋਲਡ ਮੂਵ
1: ਇਟਸ ਅ ਬੋਲਡ ਮੂਵ ਬਟ ਇਟਸ ਦ ਲੌਜੀਕਲ ਮੂਵ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਰਾਈਟ
0: ਓਕੇ ਸੋ ਦੈਟਸ ਅ ਬਿਗ ਅਨਾਉਂਸਮੈਂਟ ਫਰਮ ਯੂ
1: ਇਫ ਆਈਵ ਬੀਨ ਸੇਇੰਗ ਦਿਸ ਫਰ ਮੰਥਸ
0: ਸੋ ਯੂ ਵਾਂਟ ਟ੍ਰਾਂਸਪੇਰੈਂਸੀ
1: ਐਬਸੋਲੂਟ ਟ੍ਰਾਂਸਪੇਰੈਂਸੀ ਲਾਈਕ ਆਮ ਵਿਲਿੰਗ ਟੂ ਬੀ ਟ੍ਰਾਂਸਪੇਰੈਂਟ ਵਿਦ ਮਾਈਸੈਲਫ ਮਾਈ ਫੈਮਿਲੀ ਮੈਂਬਰਸ ਮਾਈ ਕਿਡਸ ਹੂਐਵਰ ਵੀ ਵਿਲ ਬੀ ਐਬਸੋਲੂਟਲੀ ਟ੍ਰਾਂਸਪੇਰੈਂਟ ਬਟ ਵੀਰੇ ਇਹ ਲੋਕਾਂ ਦੀ ਐਕਸਪੈਕਟੇਸ਼ਨ ਦੇਖੋ ਹੁਣ ਆਪਾਂ ਹੁਣ ਕਿੰਨੀਆਂ ਜੌਬਸ ਕ੍ਰੀਏਟ ਹੋਈਆਂ ਨੇ
0: ਰਾਈਟ 100%
1: ਰਾਈਟ ਇਹ ਕੰਮ ਤੇ ਜਾਂਦੇ ਨੇ ਦੇ ਹਾਰਡ ਅਰਨ ਮਨੀ ਐਂਡ ਟੈਕਸ ਪੇ ਕਰਨਾ
0: ਯੈਸ
1: ਸਿਟੀ ਨੂੰ ਵੀ ਕਰਨਾ
0: ਯੈਸ
1: ਬਟ ਦੇ ਸ਼ੁਡ ਨੋ ਵੇਅਰ ਦ ਟੈਕਸ ਮਨੀ ਇਜ਼ ਗੋਇੰਗ ਲੁੱਕ ਵੀਵ ਹੈਡ ਅ ਲੋਟ ਆਫ ਵੇਸਟਡ ਮਨੀ ਖਜ਼ਾਨਾ ਉਹ ਖਜ਼ਾਨੇ ਦੇ ਵਿੱਚ 200 ਮਿਲੀਅਨ ਸੀਗਾ ਉਹ ਖਾਲੀ ਹੈ
0: ਇੰਟਰਸਟਿੰਗ
1: ਰਾਈਟ ਸੋ ਨਾਟ ਟੂ ਗੈਟ ਟੂ ਪੋਲੀਟੀਕਲ ਟੂਡੇ We're here in a great, great,
0: great. I would like to. That's why I invite you over so I can get my due diligence done, and we have a good debate, good conversation, good talk about this. And obviously, people want to change. 100%, they need a change.
1: Yeah.
0: And again, your closing remarks for the listeners. Jede vote 9-10 rende ne.
1: Paaji, hun apan elections thodi apan aadat ho pae gayi political gal karne. So main maafi mang raha.
0: But nahi jadon mic aa janda na samne then.
1: Eh jadon mic aa janda.
0: Ha hai 30 second nu khech liya.
1: Apan pata ki dheere main dilon karda. Right? And par ajj di jehdi festivity Ashok Saab da dhanwad
0: karde hain. Yes.
1: Right? I know we talk political, but eh paaji eh Brampton waste bahut economic benefit sade wards waste bahut economic benefit hai. Jobs create hon rahi hain. Look, it's so packed.
0: It's very packed.
1: Ek service ek opportunity mildi hai lokan nu ek locally apne groceries lain waste. That's a big thing, right?
0: Bilkul ji. And Gurpreet, all the very, very best on your election, boss. I wish you all the best. Doors are always open.
1: Yeah.
0: Anytime, whenever you want to come, let me know. We can have a chit-chat and talk about war.
1: My pleasure, bro.
0: Thank you so much, Gurpreet. Baba Tanwar. Thank you, ji. Hey, Sanshi. Gurpreet Aloji from Ward 9 and 10 as a regional council de Tadad de vich sade shehar de vich municipal chunavan di election October 26 nu hon ja rahe ne so zarur tusi sare ane apna vote payo zarur
2: jabhi dil angrezi vibe CJMR is back alive CJMR 1320 aa gaya hoye cha gaya hoye
3: sasrikal ji mera naam hai gaya Gurdeep Singh Narua I'm a lawyer at Nanua and UFA Lawyers.
4: If you're involved in a motor vehicle accident, a slip and fall, or any kind of accident that results in personal injury, please let us know. We can help.
3: Sanu contact karo. Our phone number hai 647-793-6889.
5: Diamond and Diamonds personal injury lawyers yekar tuhada car van truck chalaunde samay accident ho gaya hai ya phir tusi kise jagah te tilke dig paye ho kasoor tuhada hai ya nahi tusi pehla wangu hun kam te ja apne vyaparak adare te nahi ja sakde sare kharche jiyonde tyon barqarar han upro insurance companies vi anakani kar rahiyan han tusi soch rahe ho kariye ta hun ki kariye kichiyan na vatto bas ik naam yaad rakho kise vi tarah de accident ho ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 416-557-5010 ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਬਿਲਟ ਟੂ ਲਾਸਟ ਮੈਨਸੂਰੀ ਤੇ ਸਟੋਨ ਵਰਕ ਇੰਟਰਲਾਕਿੰਗ ਫੈਂਸਿੰਗ ਪੈਰੀਓ ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਹਾਰਡਸਕੇਪਿੰਗ ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ ਅੱਜ ਹੀ ਕਾਲ ਕਰੋ 1-888-688-8956 ਜਾਂ 416-474-6836 ਓਰਕਲ ਕੰਸਟਰਕਸ਼ਨ ਸਟਰੋਂਗ ਫਾਊਂਡੇਸ਼ਨਸ ਲਾਸਟਿੰਗ ਰਿਜ਼ਲਟਸ
7: ਓ ਹੈਲੋ ਯਾਰ ਮੇਰਾ ਵੀ ਲੋਡ ਲੈ ਜੀ ਟਰੱਕ ਫੇਰ ਖੜ ਗਿਆ ਯਾਰ
8: ਉਹ ਭਰਾਵਾ ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ
7: ਸੱਚੀ
8: ਓ ਮੁੱਚੀ
7: ਫੇਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ ਕਿਉਂਕਿ ਇੰਜਨ ਰੀਬਿਲਡ ਟਰਾਂਸਮਿਸ਼ਨ ਰੀਬਿਲਡ ਰਿਪੇਅਰ ਡੀਪੀਐਫ ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸੋਫਟਵੇਅਰ ਸੋਲੂਸ਼ਨਸ ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ
8: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ
7: ਹੁਣ ਐਡਰੈਸ ਵੀ ਲਿਖਾ
8: ਮੈਂ ਲਿਖ ਲਾ
7: 1 ਗੁੱਡ ਮਾਰਕ ਪਲੇਸ ਇਟੋਬੀਕੋਕ ਯੂਨਿਟ 5 ਕਾਲ
5: 647-706-9257 647-706-9257 ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 6478335960 ਗਿੱਲ ਹਾਊਸ ਪੇਂਟਿੰਗ।
9: HK Movers, home, offices, apartments and delivery, big or small, we move it all.
10: HK Movers,
9: local and long distance, we also ship cars, tailor transport and moving services.
10: For service with a smile, give us a call.
9: Call Mr. Harminder 416-524-6704.
10: 416-524-6704.
9: Visit 140 Advanced Boulevard, Unit Number 10, Brampton.
11: Long distance moving specialist.
9: HK Movers.
12: HK Movers.
5: ਕਟਾਰੀਆ ਟੂਰਸ ਐਂਡ ਟ੍ਰੈਵਲ ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ ਪੀ ਆਰ ਕਾਰਡ ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟ੍ਰੈਵਲ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਵਨਸ ਰੋਡ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 9056781200 9056781200 ਕਟਾਰੀਆ ਟੂਰਸ ਐਂਡ ਟ੍ਰੈਵਲ।
13: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।

ਸਾਤ ਰੇ ਬਾਜ਼ਾਰ ਮਾਰ ਕਿੰਨੇ ਨੇ ਬਜਾਜਨੀ ਕੱਟਦੀ ਐ ਉਹਨਾਂ ਨਾਲ ਪੈਸੇ ਵਾਲੀ ਸਾਂਝਣੀ ਸਾਤ ਰੇ ਬਾਜ਼ਾਰ ਮਾਰ ਕਿੰਨੇ ਨੇ ਬਜਾਜਨੀ ਕੱਟਦੀ ਐ ਉਹਨਾਂ ਨਾਲ ਪੈਸੇ ਵਾਲੀ ਸਾਂਝਣੀ ਜਿਹੜਾ ਮਾਰ ਕੇ ਸੂਟ ਪੜਵਾ

ਸਾਰੇ ਹੀ ਬਾਜ਼ਾਰ ਨਾਲ ਸਾਡੇ ਕੂੜੇ ਪਿਆਰ ਨੇ, ਪੈਗ ਸ਼ੈਗ ਲਾਉਂਦੇ ਸਾਡੇ ਨਾਲ ਸੁਨਿਆਰ ਨੇ, ਸਾਰੇ ਹੀ ਬਾਜ਼ਾਰ ਨਾਲ ਸਾਡੇ ਕੂੜੇ ਪਿਆਰ ਨੇ, ਪੈਗ ਸ਼ੈਗ ਲਾਉਂਦੇ ਸਾਡੇ ਨਾਲ ਸੁਨਿਆਰ।

ਤੈਨੂੰ ਮਾਰ ਗਿੱਟ ਕੋਲ ਨੀ ਕਹੇਗੀ ਜ਼ਬਾਨਾਂ ਜੋ ਪਤਾ ਦੂ ਸਾਰੇ

0: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਹਰਸ਼ ਚਾਵਲਾ। ਅੱਜ ਦਾ ਪ੍ਰੋਗਰਾਮ ਸਾਡਾ ਲਾਈਵ ਆਨ ਲੋਕੇਸ਼ਨ ਅਨਾਜ ਮਾਰਟ ਦੇ ਉੱਤੇ ਅੱਜ ਅਸੀਂ ਤੁਹਾਡੇ ਲਈ ਹਾਜ਼ਰ ਹਾਂ। ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਧੂਮ ਧਮਾਕੇ ਦੇ ਨਾਲ ਹੋ ਚੁੱਕੀ ਹੈ। ਜਿਹੜੇ ਵੀ ਸਾਡੇ ਸਰੋਤੇ ਹੋਣ ਸਾਡੇ ਨਾਲ ਜੁੜ ਚੁੱਕੇ ਨੇ, ਪਹਿਲਾ ਪਲੇਠੀ ਦਾ ਲਾਈਵ ਆਨ ਲੋਕੇਸ਼ਨ ਸ਼ੋ 1320 ਤੇ ਮੁੜ ਵਾਪਸ ਅੱਜ ਦਰਵਾਜ਼ੇ ਅਨਾਜ ਮਾਰਟ ਵੱਲੋਂ ਖੋਲੇ ਗਏ ਨੇ ਜੀ। ਅਨਾਜ ਮਾਰਟ ਦੀ ਇਸ ਖੂਬਸੂਰਤ ਲੋਕੇਸ਼ਨ ਜੋ ਕਿ 6141 ਮੇਫੀਲਡ ਰੋਡ ਦੇ ਉੱਤੇ ਯੂਨਿਟ ਨੰਬਰ 42 ਤੇ ਬਹੁਤ ਸਾਰੀਆਂ ਰੌਣਕਾਂ ਇੱਥੇ ਲੱਗਣੀਆਂ ਸ਼ੁਰੂ ਹੋ ਚੁੱਕੇ ਨੇ। ਮੈਂ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਅਗਰ ਗ੍ਰੋਸਰੀ ਅੱਜ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਅੱਜ ਸ਼ਹਿਰ ਦੇ ਉੱਤੇ ਵਿੱਚ ਚਲੋ ਏਅਰਪੋਰਟ ਅਤੇ ਮੇਫੀਲਡ ਦੇ ਨੁੱਕਰ ਤੇ ਅੱਜ ਅਸੀਂ ਹਾਜ਼ਰ ਹੋਇਆ। ਮੈਂ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਜੀ ਸ਼ੋਕਰ ਪਰਿਵਾਰ ਦਾ, ਜਿਨ੍ਹਾਂ ਨੇ ਸਾਨੂੰ ਅੱਜ ਇੱਕ ਸੱਦਾ ਪੱਤਰ ਦਿੱਤਾ ਇੱਥੇ ਆਉਣ ਦਾ। ਐਂਡ ਮੈਂ ਕਿਹਾ ਜੀ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਆਈਟਮਾਂ ਤੁਹਾਨੂੰ ਮਿਲਣਗੀਆਂ ਜੀ। ਮੈਨੂੰ ਨਹੀਂ ਲੱਗਦਾ ਕੋਈ ਆਈਟਮ ਇਹਨਾਂ ਨੇ ਛੱਡੀ ਹੋਵੇਗੀ ਜੀ। ਅੱਗੇ ਚੱਲ ਕੇ ਹਰ ਇੱਕ ਆਈਟਮ ਦਾ ਵੇਰਵਾ ਤੁਹਾਨੂੰ ਦੇਵਾਂਗੇ ਜੀ। ਖਾਸ ਕਰਕੇ ਮੈਂ ਇਹ ਕਹਿਣਾ ਚਾਹਾਂਗਾ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਇੱਥੇ ਸਾਡੇ ਰੱਬ ਵਰਗੇ ਸਰੋਤੇ ਪਹੁੰਚ ਰਹੇ ਨੇ ਜੀ ਇਹਦੀ, ਤੇ ਡੀਲਸ ਦਾ ਫਾਇਦਾ ਉਠਾ ਰਹੇ ਨੇ। ਇੱਕ ਵਾਰੀ ਫਿਰ ਤੋਂ ਅਨਾਜ ਮਾਰਟ ਦੀ ਇਹ ਖੂਬਸੂਰਤ ਲੋਕੇਸ਼ਨ ਖੁੱਲ ਚੁੱਕੀ ਹੈ ਤੁਹਾਡੇ ਸ਼ਹਿਰ ਬਰੈਂਪਟਨ ਦੇ ਵਿੱਚ। ਖਾਣ ਪੀਣ ਦਾ ਫੁੱਲ ਪ੍ਰਬੰਧ ਇੱਥੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਜੀ। ਸੋ ਤੁਸੀਂ ਜਿੱਤ ਸਕਦੇ ਹੋ ਜੀ। ਤਕਰੀਬਨ ਕਹਿੰਦੇ 4:30 ਲੱਗੀ ਡਰਾ ਇਨਾਮਾਤ ਕੱਢੇ ਜਾਣਗੇ ਤੇ ਬਰੈਂਪਟਨ ਵਾਲਿਓ ਤਿਆਰ ਹੋ ਜਾਓ ਤਾਂ ਬੁਲਟ ਦਾ ਮੋਟਰਸਾਈਕਲ ਕੱਢਿਆ ਜਾ ਰਿਹਾ ਜੀ। ਬੁਲਟ ਦੇ ਮੋਟਰਸਾਈਕਲ ਦੇ ਨਾਲ ਨਾਲ LED TVs ਨਿਕਲ ਰਹੇ ਨੇ ਜੀ, ਏਅਰ ਫਰਾਇਰਸ ਨਿਕਲ ਰਹੇ ਨੇ, ਬਹੁਤ ਖੂਬਸੂਰਤ ਹੋਰ ਗਿਫਟ ਵੀ ਸਜਾਏ ਜਾ ਰਹੇ ਨੇ ਜੀ। ਅਨਾਜ ਮਾਰਟ ਦੀ ਇਹ ਖੂਬਸੂਰਤ ਲੋਕੇਸ਼ਨ ਬਰੈਂਪਟਨ ਦੇ ਸ਼ਹਿਰ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਖੁੱਲ ਚੁੱਕੀ ਹੈ। ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਜਿੱਥੇ ਪ੍ਰਬੰਧਕਾਂ ਵੱਲੋਂ ਬਹੁਤ ਸਾਰਾ ਇੱਥੇ ਨਾ ਤਿਆਰ ਕੀਤਾ ਗਿਆ ਜੀ। ਇੱਕ ਇੱਕ ਕੋਰਨਰ, ਇੱਕ ਇੱਕ ਆਇਲ, ਇੱਕ ਇੱਕ ਆਈਟਮ ਦਾ ਸਮਾਨ ਇੱਥੇ ਰੱਖਿਆ ਗਿਆ ਜੀ ਤੁਹਾਡੇ ਸਹੂਲਤ ਵਾਸਤੇ। ਸੋ ਬਹੁਤ ਸਾਰੀਆਂ ਮੁਬਾਰਕਾਂ ਪੂਰੀ ਦੀ ਪੂਰੀ ਟੀਮ ਨੂੰ। ਇੱਕ ਵਾਰੀ ਫਿਰ ਤੋਂ ਅਨਾਜ ਮਾਰਟ ਦੇ ਲਾਈਵ ਆਨ ਲੋਕੇਸ਼ਨ ਤੁਹਾਡੇ ਸ਼ਹਿਰ ਬਰੈਂਪਟਨ ਦੇ ਵਿੱਚ ਅਸੀਂ ਪਹੁੰਚੇ ਹੋਏ ਨਾ। ਅੱਜ ਮੇਰੇ ਸਾਰੇ ਦਰਸ਼ਕ ਸਰੋਤੇ ਕਨਫਿਊਜ਼ ਹੋਣਗੇ ਕਿ ਯਾਰ ਅੱਜ ਆਵਾਜ਼ 1320 ਤੇ ਸੈਟਰਡੇ ਕਿੱਦਾਂ ਵਾਪਸ ਆ ਗਈ। ਲਓ ਜੀ ਆ ਚੁੱਕੇ ਹਾਂ ਵਾਪਸ 1320 ਦੇ ਉੱਤੇ। 1 ਵਜੇ ਤੋਂ ਲੈ ਕੇ 4 ਵਜੇ ਤੱਕ ਤੁਸੀਂ ਸਾਨੂੰ ਇਸੇ ਹੀ ਸਟੇਸ਼ਨ ਤੇ ਸੁਣੋਗੇ ਜੀ। ਐਂਡ ਉਮੀਦਾਂ ਨੇ ਪੂਰੀਆਂ ਕਿ ਤੁਸੀਂ ਜਿੱਦਾਂ ਸਾਨੂੰ ਪਹਿਲੋਂ ਪਿਆਰ ਮੁਹੱਬਤ ਸਤਿਕਾਰ ਦਿੱਤਾ ਸੀ, ਉਹ ਤੋਂ ਦੁੱਗਣਾ ਤੁਸੀਂ ਸਾਨੂੰ ਹੁਣ ਪਿਆਰ ਮੁਹੱਬਤ ਸਤਿਕਾਰ ਦਿਓਗੇ ਜੀ। ਬਹੁਤ ਸਾਰੀਆਂ ਸਾਨੂੰ ਫੀਡਬੈਕ ਕੁਆਲਿਟੀ ਇਸ ਏਰੀਏ ਦੇ ਵਿੱਚ ਨਾ, ਇੱਕ ਟਾਈਮ ਪਹਿਲਾਂ ਮੈਨੂੰ ਯਾਦ ਹੈ ਕਿ ਏਅਰਪੋਰਟ ਅਤੇ ਮੇਫੀਲਡ ਏਰੀਏ ਦੇ ਵਿੱਚ ਸਾਡਾ ਪ੍ਰੋਗਰਾਮ ਦੀ ਆਵਾਜ਼ ਕੁਛ ਟਾਈਮ ਵਿੱਚ ਬੰਦ ਹੋ ਜਾਂਦੀ ਸੀ, ਪਰ ਹੁਣ ਖੁਸ਼ੀ ਵਾਲੀ ਗੱਲ ਇਹ ਹੈ ਕਿ ਅੱਜ ਸਾਡਾ ਪ੍ਰੋਗਰਾਮ ਇਸੇ ਹੀ ਲਹਿਜੇ ਦੇ ਨਾਲ, ਖੂਬਸੂਰਤ ਤਰੀਕੇ ਦੇ ਨਾਲ, ਖੂਬਸੂਰਤ ਅੰਦਾਜ਼ ਦੇ ਨਾਲ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ। ਏਅਰਪੋਰਟ ਅਤੇ ਮੇਫੀਲਡ ਦੀ ਨੁੱਕਰ ਤੇ ਅਸੀਂ ਇਸ ਵੇਲੇ ਤੁਹਾਡੇ ਲਈ ਅਨਾਜ ਮਾਰਟ ਦੇ ਉੱਤੇ ਅੱਜ ਹਾਜ਼ਰ ਹੋ ਚੁੱਕੇ ਹਾਂ। ਸੋ ਜ਼ਰੂਰ ਆਓ ਇੱਥੇ। ਅੱਗੇ ਚੱਲ ਕੇ ਮੈਂ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਕਿ ਪ੍ਰਬੰਧਕਾਂ ਵੱਲੋਂ ਸਾਨੂੰ ਫਲਾਇਰ ਦਿੱਤਾ ਗਿਆ ਜੀ, ਤੇ ਉਸ ਫਲਾਇਰ ਦੇ ਵਿੱਚ ਬਹੁਤ ਸਾਰੀਆਂ ਆਈਟਮਾਂ, ਬਹੁਤ ਸਾਰੇ ਡੀਲਸ ਕੱਢੇ ਜਾ ਰਹੇ ਨੇ ਜੀ। ਖਾਸ ਕਰਕੇ ਲੱਕੀ ਡਰਾ ਦੇ ਵਿੱਚ ਮੈਂ ਕਿਹਾ ਜੀ ਬਹੁਤ ਇਨਾਮਾਤ ਨਿਕਲ ਰਹੇ ਨੇ ਜੀ। ਸੋ ਪਹੁੰਚੋ ਜੀ ਅਨਾਜ ਮਾਰਟ। ਇੱਕ ਵਾਰੀ ਫਿਰ ਤੋਂ ਮੈਂ ਐਡਰੈਸ ਦੇਣਾ ਚਾਹਾਂਗਾ ਜੀ, ਇਹ ਏਅਰਪੋਰਟ ਅਤੇ ਮੇਫੀਲਡ ਦਾ ਜਿਹੜਾ ਨੁੱਕਰ ਹੈ ਨਾ, ਏਅਰਪੋਰਟ ਅਤੇ ਮੇਫੀਲਡ ਦਾ ਜਿਹੜਾ ਰੀਮੈਕਸ ਗੋਲਡ ਨੇ ਇਸ ਵੀਰ ਗੋੜੀ ਖੁਮਨ ਸਾਹਿਬ ਨੇ ਇਸ ਪਲਾਜ਼ਾ ਨੂੰ ਇਨੀਸ਼ੀਏਟ ਕੀਤਾ, ਉਸੇ ਹੀ ਪਲਾਜ਼ੇ ਦੇ ਵਿੱਚ ਉਸੇ ਹੀ ਲਹਿਜੇ ਦੇ ਵਿੱਚ ਅੱਜ ਦਾ ਪ੍ਰੋਗਰਾਮ ਇੱਥੋਂ ਬ੍ਰੌਡਕਾਸਟ ਕੀਤਾ ਜਾ ਰਿਹਾ ਜੀ। ਸੋ ਪਹੁੰਚੋ, ਟੈਂਟ ਲੱਗਾ ਹੋਇਆ ਬਾਹਰ, ਖੂਬਸੂਰਤ ਰੌਣਕਾਂ ਲੱਗੀਆਂ ਹੋਈਆਂ ਨੇ ਜੀ। ਬਹੁਤ ਵੱਡੀ ਤਾਦਾਦ ਦੇ ਵਿੱਚ ਸਾਡੇ ਸਰੋਤੇ ਸਾਨੂੰ ਸੁਣ ਕੇ ਹਾਈ ਹੈਲੋ ਵੀ ਕਰ ਰਹੇ ਨੇ ਜੀ। ਕਈਆਂ ਮਾਤਾਵਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਕਿ ਤੁਹਾਡੀ ਆਵਾਜ਼ ਮਿਸ ਕਰ ਰਹੇ ਸੀ 1320 ਤੇ ਹੁਣ 1320 ਮੁੜ ਕੇ ਵਾਪਸ ਆ ਚੁੱਕਾ। ਤੁਸੀਂ ਵੀ ਅਗਰ ਹੋਸਟ ਬਣਨਾ ਚਾਹੁੰਦੇ ਹੋ 1320 ਦੇ ਉੱਤੇ, ਕੋਈ ਬਿਜ਼ਨਸ ਆਪਣਾ ਲਾਈਵ ਆਨ ਲੋਕੇਸ਼ਨ ਬੁੱਕ ਕਰਨਾ ਚਾਹੁੰਦੇ ਹੋ, ਤਾਂ ਇਸ ਵਾਰ ਕੁਛ ਕੁ ਬਹੁਤ ਵੱਡੇ ਚੇਂਜਿਸ ਦੇ ਨਾਲ ਪ੍ਰੋਗਰਾਮ ਦੇ ਵਿੱਚ ਅਸੀਂ ਲੈ ਕੇ ਆ ਰਹੇ ਹਾਂ 1320 ਲਾਈਵ ਆਨ ਲੋਕੇਸ਼ਨ ਦਾ ਸਟਾਈਲ ਅਲੱਗ ਹੋਵੇਗਾ। ਬਹੁਤ ਵੱਡੀ ਤਾਦਾਦ ਦੇ ਵਿੱਚ ਜੋ ਲਹਿਜ਼ਾ ਹੋਵੇਗਾ ਹਰ ਇੱਕ ਲਾਈਵ ਆਨ ਲੋਕੇਸ਼ਨ ਦਾ ਤੁਹਾਨੂੰ ਅਲੱਗ ਮਿਲੇਗਾ ਜੀ। ਸੋ ਪਹੁੰਚੋ ਇੱਕ ਵਾਰੀ ਫਿਰ ਤੋਂ ਅਨਾਜ ਮਾਰਟ ਤੁਹਾਡੇ ਸ਼ਹਿਰ ਦੇ ਵਿੱਚ ਖੁੱਲ ਚੁੱਕਾ ਜੀ। 6141 ਮੇਫੀਲਡ ਰੋਡ 42A ਬਰੈਂਪਟਨ ਦੇ ਵਿੱਚ ਪਹੁੰਚੋ ਅਨਾਜ ਮਾਰਟ ਜੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲ ਚੁੱਕਾ। ਸੋ ਜਿੰਨੇ ਵੀ ਲੇਡੀਜ਼ ਅੱਜ ਸਾਡਾ ਪ੍ਰੋਗਰਾਮ ਸੁਣ ਰਹੀਆਂ ਨੇ ਤਾਂ ਤੁਸੀਂ ਅੱਜ ਗ੍ਰੋਸਰੀ ਕਰਨੀ ਹੋਵੇ ਤਾਂ ਇੱਕੋ ਇੱਕ ਨਾਮ, ਇੱਕੋ ਇੱਕ ਥਾਂ, ਇੱਕੋ ਇੱਕ ਜਗ੍ਹਾ ਪਹੁੰਚਣਾ ਜੀ ਅਨਾਜ ਮਾਰਟ। ਖੂਬਸੂਰਤ ਲਾਈਨਾਂ ਵੀ ਲੱਗੀਆਂ ਹੋਈਆਂ ਨੇ, ਪਰੰਤੂ ਬੜੇ ਸੋਫਿਸਟੀਕੇਟਡ ਤਰੀਕੇ ਦੇ ਨਾਲ ਲੋਕ ਗ੍ਰੋਸਰੀ ਸ਼ਾਪਿੰਗ ਕਰ ਰਹੇ ਨੇ ਜੀ। ਕੋਈ ਆਟਾ ਲੈ ਰਿਹਾ, ਕੋਈ ਦਾਲ ਲੈ ਰਿਹਾ, ਕੋਈ ਦਹੀਂ ਲੈ ਰਿਹਾ, ਕੋਈ ਦੁੱਧ ਲੈ ਰਿਹਾ ਜੀ। ਕੋਟੀਆਂ ਦੇ ਭਾਰ ਤੇ ਇਸ ਵੇਲੇ ਡੀਲਸ ਤੁਹਾਨੂੰ ਮਿਲ ਰਹੀਆਂ ਨੇ ਜੀ। ਸੋ ਜੇ ਤੁਸੀਂ ਅੱਜ ਗਰੋਸਰੀ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਕਿੱਥੇ, ਅਨਾਜ ਮਾਰਟ ਤੁਹਾਡੇ ਸ਼ਹਿਰ ਦੇ ਵਿੱਚ ਖੁੱਲ ਚੁੱਕਾ ਹੈ ਜੀ। ਸੋ ਆਓ ਫਿਰ ਬਹੁਤ ਹੀ ਖੂਬਸੂਰਤ ਗੀਤ ਦੇ ਨਾਲ ਤੁਹਾਡਾ ਹੋਰ ਮਨੋਰੰਜਨ ਕਰਦੇ ਹਾਂ। ਸਾਡੇ ਕੁਛ ਇੱਕ ਵਪਾਰੀ ਸੱਜਣਾਂ ਦੇ ਸੰਦੇਸ਼ ਐਂਡ ਕੁਛ ਵਪਾਰੀ ਸੱਜਣ ਸਾਡੇ ਲਾਈਵ ਔਨ ਲੋਕੇਸ਼ਨ ਉੱਤੇ ਵੀ ਪਹੁੰਚਣਗੇ ਜੀ, ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਜੀ। ਸੋ ਸੁਣਦੇ ਰਹਿਣਾ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਛਾਵਲਾ।
1: ਰੁਕ ਜਾਓ ਵੱਡੇ ਬਦਮਾਸ਼ੋ, ਤੁਸੀਂ ਸਾਡਾ ਜੀਣਾ ਹਰਾਮ ਕਰਤਾ, ਓਏ ਹੁਣ ਭੱਜ ਕੇ ਕਿੱਥੇ ਜਾਓਗੇ?

ਓਏ ਅੱਜ ਤੱਕ ਤੂੰ ਬੜੀਆਂ ਮੱਛੀਆਂ ਪਾਈਆਂ, ਅੱਜ ਸਾਰੀਆਂ ਦਾ ਹਿਸਾਬ ਲੈ ਕੇ ਜਾਈਏ। ਜਾਣ ਗਏ ਕਿੱਥੇ ਅਣਖਾਂ ਵੰਗਾਰ ਕੇ, ਤੇਰੀਆਂ ਦੇ ਵਾਂਗੂ ਰੱਖ ਤੂੰ ਖਿਲਾਰ ਕੇ।

ਪਾਣੀ ਤੋਰਦਾ ਅੱਜ ਪਤਾ ਲੱਗੂ ਵਹਿਲੀਆਂ ਤੇ ਚੋਰਦਾ ਲੈ ਰਿਹਾ ਰਵਾਜ਼ ਵੱਲ ਪੱਕੀ ਹੋਰਦਾ ਅੱਜ ਪਤਾ ਲੱਗੂ ਵਹਿਲੀਆਂ ਤੇ ਚੋਰਦਾ।

0: Real news, real impact, showing you real world. CJMR 1320. CJMR 1320. The voice of the city.
1: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ ਦਾ ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
4: ਸਿਰ ਸ਼ੱਕਰ ਪਾਣੇ, ਮੱਕੀ, ਬੇਸਨ, ਪਿਸਤਾ ਬਰਫੀ।

0: ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026 100% Canadian made top quality sweets. Hun 3 locations to serve karde ne. 2 in Brampton, 1850 Albion Road, Etobicoke. Vadhere jankari layi call karo 416-213-1165 416-213-1165.
1: ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
2: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ੋਪਿੰਗ ਕਰੋ ਤੇ ਲੱਕੀ ਡਰਾਅ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
1: ਵਿਜ਼ਿਟ ਅਨਾਜ ਮਾਰਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਟਨ। ਕਾਲ 905-928-8557.
3: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television...
4: This is CJMR, the voice of the city, part of White Oaks Communications Group, your trusted local radio provider for more than 70 years.
3: Email at chavlanewsnetwork@gmail.com. Thank you for your patience.
5: Real news, real impact, showing you real world. CJMR 1320. CJMR 1320. The voice of the city.

0: ਹਾਂ ਤੁਸੀਂ ਅੱਜ ਦਾ ਪ੍ਰੋਗਰਾਮ ਪਸੰਦ ਕਰ ਰਹੇ ਹੋਵੋਗੇ ਜੀ। ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਅਨਾਜ ਮਾੜ ਦੇ ਉੱਤੇ, ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਵੱਖ ਵੱਖ ਸ਼ਹੀਦ ਸ਼ਖਸੀਅਤਾਂ ਕਮਿਊਨਿਟੀ ਦੀਆਂ ਪਹੁੰਚੀਆਂ ਹੋਈਆਂ ਨੇ ਜੀ। ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਕਾਫੀ ਨਾਮੀ ਬਿਜ਼ਨਸ ਆਗੂ ਵੀ ਪਹੁੰਚੇ ਹੋਏ ਨੇ, ਉਹਨਾਂ ਨੇ ਸਾਨੂੰ ਵਧਾਈਆਂ ਦਿੱਤੀਆਂ ਜੀ। ਐਂਡ ਬਹੁਤ ਵੱਡੀ ਲੈਵਲ ਤੇ ਸਾਨੂੰ ਪਿਆਰ ਮੁਹੱਬਤ ਦੇ ਨਾਲ ਸਤਿਕਾਰ ਦਿੱਤਾ ਜਾ ਰਿਹਾ ਜੀ। ਅਨਾਜ ਮਾਰਟ ਤੁਹਾਡੇ ਸ਼ਹਿਰ ਦੇ ਵਿੱਚ ਅੱਜ ਖੁੱਲ ਚੁੱਕਾ ਜੀ, ਐਂਡ ਧੂਮ ਧਮਾਕੇ ਦੇ ਨਾਲ ਖੁੱਲ ਰਿਹਾ ਹੈ, ਖੁੱਲ ਚੁੱਕਾ ਸੀ ਮੈਂ ਕਹਿ ਸਕਦਾ ਜੀ। ਇੰਨਾ ਖੂਬਸੂਰਤ ਮਾਹੌਲ, ਐਂਬੀਅੰਸ, ਲਾਈਨਾਂ ਟੁੱਟੀਆਂ ਨੇ ਜੀ, ਲਾਈਨਾਂ ਲੱਗੀਆਂ ਹੋਈਆਂ ਨੇ ਜੀ, ਐਂਡ ਦੂਰ ਤੱਕ ਲਾਈਨਾਂ ਲੱਗੀਆਂ ਹੋਈਆਂ ਨੇ ਜੀ। ਮਜ਼ਾ ਆ ਰਿਹਾ ਜੀ ਦੇਖ ਕੇ ਕਮਿਊਨਿਟੀ ਦੇ ਵਿੱਚ, ਜਿੱਥੇ ਅੱਜ ਦੇ ਇਸ ਟਾਈਮ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਕਿ ਮਾਰਕੀਟ ਥੋੜੀ ਜਿਹੀ ਡਾਵਾਡੋਲ ਜੀ ਹੋਈ ਪਈ ਹੈ ਜੀ, ਐਂਡ ਸਾਰਿਆਂ ਨੂੰ ਪਤਾ ਆ ਕਿ ਇਸ ਔਖੇ ਟਾਈਮ ਵੇਲੇ ਗਰੋਸਰੀ ਦੀਆਂ ਕੀਮਤਾਂ ਦੀਆਂ ਪ੍ਰਾਈਸਿਸ ਕਿੱਥੋਂ ਤੱਕ ਜਾ ਰਹੀਆਂ ਨੇ, ਤੇ ਅੱਜ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਹੁਤ ਸੋਹਣੇ ਪ੍ਰਾਈਸਿਸ ਅਨਾਜ ਮਾਰਟ ਦੀ ਸੂਚੀ ਮੈਨੇਜਮੈਂਟ ਨੇ ਉਡੀਕੇ ਨੇ ਤੁਹਾਡੇ ਵਾਸਤੇ। ਤੁਸੀਂ ਆ ਕੇ ਇੱਥੇ ਆਣ ਕੇ ਦੇਖੋ ਜ਼ਰੂਰ, ਬਹੁਤ ਵੱਡੇ ਲੈਵਲ ਦੀਆਂ ਜੋ ਕੀਮਤਾਂ ਨੇ ਜੀ, ਬਹੁਤ ਸੋਹਣੇ ਸੋਹਣੇ ਪ੍ਰਾਈਸਿਸ ਦੇ ਉੱਤੇ ਸਜਾਈਆਂ ਹੋਈਆਂ ਤੁਹਾਡੇ ਲਈ, ਚਾਹੇ ਉਹ ਹਰ ਇੱਕ ਬ੍ਰਾਂਡ ਤੁਹਾਨੂੰ ਇੱਥੇ ਮਿਲੇਗਾ ਜੀ। ਵੱਡੀ ਤਾਦਾਦ ਦੇ ਵਿੱਚ ਇਹ ਹੈ ਕਿ ਇਹਨੂੰ ਇੱਕੋ ਬ੍ਰਾਂਡ ਨਹੀਂ ਹੈ ਜੀ, ਵੱਖ ਵੱਖ ਬ੍ਰਾਂਡ ਦੇ ਨਾਲ ਤੁਹਾਨੂੰ ਸੱਦਾ ਪੱਤਰ ਇੱਥੇ ਭੇਜਿਆ ਗਿਆ ਜੀ ਸ਼ੋਕਰ ਪਰਿਵਾਰ ਵੱਲੋਂ। ਐਂਡ ਕਾਫੀ ਨਾਮੀ ਸ਼ਖਸੀਅਤਾਂ ਵੀ ਪਹੁੰਚੀਆਂ ਹੋਈਆਂ ਨੇ ਸਾਡੇ ਇੱਥੇ ਕਮਿਊਨਿਟੀ ਦੇ ਮੰਨੇ ਪਰਮੰਨੇ, ਨਾਮ ਵੀ ਪਹੁੰਚੇ ਨੇ, ਉਹਨਾਂ ਨਾਲ ਆਪਾਂ ਚੱਲ ਕੇ ਗੱਲਬਾਤ ਕਰਾਂਗੇ ਜੀ। ਸਾਨੂੰ ਹੱਥ ਹੈਲੋ ਹਾਈ ਕਰ ਰਹੇ ਨੇ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਬਹੁਤ ਵੱਡੇ ਤਾਦਾਦ ਦੇ ਵਿੱਚ ਅੱਜ ਮੈਂ ਇਹ ਕਹਿ ਸਕਦਾ ਕਿ ਇੱਕ ਕਮਿਊਨਿਟੀ ਦੀ ਮੰਗ ਸੀ ਇੱਕ ਅਜਿਹਾ ਗਰੋਸਰੀ ਸਟੋਰ ਸਾਡੇ ਸ਼ਹਿਰ ਦੇ ਵਿੱਚ ਆਵੇ ਜਿੱਥੇ ਕੁਆਲਿਟੀ ਵੀ ਮਿਲੇ, ਐਂਬੀਅੰਸ ਵੀ ਮਿਲੇ, ਮਾਹੌਲ ਵੀ ਮਿਲੇ। ਐਂਡ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਇਹਨਾਂ ਦਾ ਇੱਕ ਸੁਪਨਾ ਸੀ, ਇੱਕ ਲਹਿਜ਼ਾ ਸੀ ਕਿ ਇੱਥੇ ਇਹਨਾਂ ਨੇ ਇੱਕ ਡ੍ਰੀਮ ਲਿੱਤਾ ਸੀ ਜੀ ਸ਼ੋਕਰ ਪਰਿਵਾਰ ਨੇ, ਤੇ ਅੱਜ ਉਹ ਹੁਣ ਇੱਕ ਡ੍ਰੀਮ ਸਫਲ ਹੋ ਗਿਆ ਜੀ। ਜਿਸ ਤਰ੍ਹਾਂ ਇਹਨਾਂ ਦੇ ਫਾਦਰ ਸਾਹਿਬ ਨੇ ਮੌਂਟਰੀਅਲ ਦੇ ਵਿੱਚ ਸਟਾਰਟਿੰਗ ਦੇ ਵਿੱਚ ਗਰੋਸਰੀ ਸਟੋਰ ਦੇ ਵਿੱਚ ਕੰਮ ਕੀਤਾ ਸੀ, ਤੇ ਹੁਣ ਅਨਾਜ ਮਾਰਟ ਤੁਹਾਡੇ ਸ਼ਹਿਰ ਦੇ ਵਿੱਚ ਖੁੱਲ ਚੁੱਕਾ ਜੀ। 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਪਟਨ ਦੇ ਵਿੱਚ, ਏਅਰਪੋਰਟ ਅਤੇ ਮੇਫੀਲਡ ਦੀ ਕੋਰਨਰ ਤੇ ਆਪਾਂ ਕਹਿ ਸਕਦੇ ਹਾਂ ਜੀ। ਸੋ ਬਹੁਤ ਖੁਸ਼ੀ ਦੀ ਗੱਲ ਹੈ ਜੀ। ਹਰਮਨ ਐਂਡ ਜਿੰਨੇ ਵੀ ਉਹਨਾਂ ਦੇ ਟੀਮ ਦੇ ਮੈਂਬਰਸ ਨੇ ਜੀ, ਉਹ ਦਿਨ ਰਾਤ ਮਿਹਨਤ ਕਰਕੇ ਅੱਜ ਇਹ ਇੱਕ ਕਹਿ ਲਓ ਕਿ ਅਨਾਜ ਮਾਰਟ ਤੁਹਾਡੇ ਸ਼ਹਿਰ ਦੇ ਵਿੱਚ ਦੁਬਾਰਾ ਮੈਂ ਕਹਿ ਸਕਦਾ ਬੜੀ ਖੁਸ਼ੀ ਦੇ ਨਾਲ, ਇੱਕ ਲਹਿਰ ਦੇ ਨਾਲ ਉਹਨਾਂ ਨੇ ਤੁਹਾਡੇ ਲਈ ਇਹ ਸਟੋਰ ਖੋਲਿਆ ਹੋਇਆ ਜੀ। ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਕਾਫੀ ਪਰਿਵਾਰਕ ਮੈਂਬਰ ਸਾਨੂੰ ਮਿਲ ਰਹੇ ਨੇ, ਐਂਡ ਵੱਡੀ ਤਾਦਾਦ ਦੇ ਵਿੱਚ ਇਹ ਹੈ ਕਿ ਜਿੱਥੇ ਸਾਡੇ ਸਰੋਤੇ ਸਾਨੂੰ ਮਿਲ ਰਹੇ ਨੇ, ਗੱਲਬਾਤ ਕਰ ਰਹੇ ਨੇ, ਉੱਥੇ ਮੀਡੀਆ ਦੀਆਂ ਵੱਖ ਵੱਖ ਸ਼ਖਸੀਅਤਾਂ ਵੀ ਪਹੁੰਚੀਆਂ ਹੋਈਆਂ ਨੇ, ਤੇ ਸਾਡੇ ਅਜ਼ੀਜ਼ ਸੋਢੀ ਨਾਗਰਾ ਜੀ ਵੀ ਸਾਡੇ ਨਾਲ ਇੱਥੇ ਆ ਚੁੱਕੇ ਨੇ। ਸੋਢੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਗਰੋਸਰੀ ਸਟੋਰ ਦੇ ਵਿੱਚ।
1: ਥੈਂਕ ਯੂ ਅਰਸ਼, ਤੁਹਾਡਾ ਜਿੰਨੇ ਵੀ ਸਾਡੇ ਸਰੋਤੇ ਇਸ ਵਕਤ ਸਾਨੂੰ 1320 AM ਦੇ ਜ਼ਰੀਏ ਸੁਣ ਰਹੇ ਆ। ਸਭ ਤੋਂ ਪਹਿਲਾਂ ਅਰਸ਼, ਅੱਜ ਫਸਟ ਟਾਈਮ ਆਪਣੀ ਔਨ ਏਅਰ ਗੱਲਬਾਤ ਹੋ ਰਹੀ, ਤੁਹਾਨੂੰ
0: 8 ਮਹੀਨੇ ਬਾਅਦ, ਹਾਂਜੀ,
1: ਹਾਂ, ਬਹੁਤ ਬਹੁਤ ਮੁਬਾਰਕਾਂ।
0: ਥੈਂਕ ਯੂ ਜੀ,
1: ਤੁਹਾਨੂੰ ਪੂਰੀ ਚਾਵਲਾ ਫੈਮਿਲੀ ਨੂੰ,
0: ਥੈਂਕ ਯੂ ਜੀ,
1: ਤੁਹਾਡੇ ਸਟਾਫ ਨੂੰ, ਤੇ ਨਾਲ ਹੀ ਮੁਬਾਰਕਾਂ ਅਨਾਜ ਮਾਰਟ ਦੀ ਗੱਲ।
0: ਇਹ ਵੀ ਇੱਕ ਪਰਿਵਾਰ,
1: ਇਹ ਵੀ ਸਾਡਾ ਆਪਣਾ ਪਰਿਵਾਰ ਆ,
0: ਬਿਲਕੁਲ ਜੀ।
1: ਔਰ ਮੈਂ ਅੱਜ ਬਾਹਰ ਵੀ ਗੱਲਾਂ ਕਰਦਾ ਸੀ, ਮੈਂ ਕਿਹਾ ਜਦੋਂ ਵੀ ਅਰਸ਼ ਕੋਈ ਸਟੋਰ ਓਪਨ ਹੁੰਦਾ,
0: ਬਿਲਕੁਲ,
1: ਕਿੰਨਿਆਂ ਨੂੰ ਜੋਬਾਂ ਜਿਹੜੀਆਂ ਕ੍ਰੀਏਟ ਹੁੰਦੀਆਂ, ਪਰਿਵਾਰਾਂ ਦੇ ਪਰਿਵਾਰ,
0: ਬਿਲਕੁਲ,
1: ਖਾਸ ਤੌਰ ਤੇ ਬ੍ਰੈਂਪਟਨ ਅਤੇ ਕੈਲਡਨ ਦੇ ਬਾਰਡਰ ਤੇ ਕਹਿ ਦੇਵਾਂਗਾ।
0: ਇਹ ਤਾਂ ਬਿਲਕੁਲ ਕਹਿ ਹੀ ਸਕਦੇ, ਕੋਈ ਦੋਰਾਵਾ ਹੀ ਨਹੀਂ,
1: ਕੋਈ ਦੋਰਾਵਾ ਨਹੀਂ,
0: ਇੱਕ ਲਾਈਟ ਕੈਲਡਨ, ਇੱਕ ਲਾਈਟ,
1: ਹਾਂ, ਬਹੁਤ ਵਧੀਆ। ਔਰ ਇੱਕ ਵਾਰੀ ਫਿਰ ਅਸੀਂ ਜਿੰਨੇ ਵੀ ਪਰਿਵਾਰ ਇੱਥੇ ਪਹੁੰਚੇ ਆ ਜਾਂ ਵਿਜ਼ਿਟ ਕਰ ਰਹੇ ਆ, ਅਸੀਂ ਸਾਡੇ ਸਾਰਿਆਂ ਵੱਲੋਂ ਜਿੱਥੇ ਜੀਆਂ ਨੂੰ ਕਹਿੰਦੇ ਆ, ਤੇ ਹੁਣ ਵੀ ਤੁਹਾਡੇ ਕੋਲ ਮੌਕਾ ਭਾਈ, $100 ਦੀ ਗਰੋਸਰੀ ਕਰ ਦਿਓ, 100 ਦੀ ਤਾਂ ਹੋ ਹੀ ਜਾਣੀ, 100 ਵਾਲਾ ਤਾਂ ਕੰਮ ਹੀ ਨੀ ਹੁਣ, 200-300 ਤਾਂ ਨਾਰਮਲ ਆ ਹਨਾ, ਲੱਕੀ ਡਰਾ ਦੇ ਵਿੱਚ ਭਾਈ ਆਪਣਾ ਨਾਮ ਪਵਾ ਕੇ ਜਾਓ,
0: ਬਿਲਕੁਲ,
1: ਤੇ ਹੋ ਸਕਦਾ 100-200 ਦੀ ਗਰੋਸਰੀ ਨਾਲ ਕਾਲੇ ਰੰਗ ਦਾ ਘੋੜਾ ਦੁੱਗ ਦੁੱਗ ਕਰਦਾ, ਮੈਂ ਕਿਹਾ ਅਰਸ਼ ਮੋਟਰਸਾਈਕਲ ਬਹੁਤ ਸਾਰੇ ਆਏ ਆ, ਜੋ ਬੁਲਟ ਮੋਟਰਸਾਈਕਲ ਦੁੱਗ ਦੁੱਗ ਤੋਂ ਜਾਮਾ, ਇਹਨੂੰ ਕਿਸੇ ਜਿਵੇਂ 9-11 ਟਰੈਕਟਰ ਜਾਂ ਫੋਰਡ ਦੀ ਗੱਲ ਕਰ ਲਈਏ, ਬਹੁਤ ਸਾਰੇ ਆ ਗਏ ਆ, ਪਰ ਜਿੱਥੇ 9-11 ਤੇ ਫੋਰਡ ਫੋਰਡ ਹੀ ਆ ਗਏ, ਬਾਕੀ ਸਾਰਿਆਂ ਨੂੰ ਅਸੀਂ ਕਿੱਥੇ ਮੁਬਾਰਕਬਾਦ ਭੇਜਦੇ ਹਾਂ, ਜੀਆਂ ਨੂੰ ਕਹਿੰਦੇ ਆ ਔਰ ਪਰਿਵਾਰਾਂ ਨੂੰ ਕਹਿੰਦੇ ਭਾਈ ਇੱਥੇ ਆ ਕੇ ਵਿਜ਼ਿਟ ਕਰੋ, ਐਸੇ ਹੀ ਤਰ੍ਹਾਂ ਜਿਹੜੀਆਂ,
0: ਮੇਰੀ ਗੱਲ ਸੋ, ਹਾਂਜੀ, ਜੇ ਤੇਰਾ ਨਾਮ ਨਿਕਲਾਇਆ ਫਿਰ
1: ਕਿਹੜਾ
0: ਲੱਕੀ ਡਰਾ ਚ,
1: ਮੇਰਾ ਨਿਕਲਿਆ, ਮੇਰਾ ਨਿਕਲਿਆ ਇੰਡੀਆ ਮੇ ਤੋਂ ਬੁਲਟ ਹੈਗਾ, ਇੱਥੇ ਮੈਂ ਚਲਾਉਣਾ ਨੀ,
0: ਅੱਛਾ,
1: ਮੈਂ ਗਾਂ ਗਿਫਟ ਕਰ ਦੇਣਾ, ਤੁਹਾਨੂੰ ਪਤਾ ਲੱਗ ਗਿਆ ਹਨਾ, ਇਹ ਗੁੰਜੇ ਦੀਆਂ ਰਮ ਜਾਂ ਗੁੰਜੇ ਦੀ ਮਾਂ ਜਾਂ ਆਉਂਦੀ ਕਿ ਨਹੀਂ ਹਨਾ,
0: ਬਹੁਤ ਟਾਈਮ ਹੱਸਿਆ ਹੋਣਾ,
1: ਮੈਂ ਤਾਂ ਬਹੁਤ ਹਸਾਉਣ ਨੂੰ, ਮੈਂ ਤੁਹਾਡੇ ਚਾਹ ਹੀ ਇੱਕ ਵਾਰੀ ਪੀਤੀ ਆ, ਚਾਹ ਦਾ ਕੱਪ ਅੱਗੇ ਮੈਂ ਢਿੱਲੋਂ ਨੂੰ ਕਿਹਾ ਨਾ,
0: ਮੈਂ ਬੋਲਦਾ
1: ਹਾਂ ਢਿੱਲੋਂ ਨੂੰ, ਮੈਂ ਕਿਹਾ ਹੁਣ ਉਹਨੂੰ ਇੱਕ ਹੋਰ ਨਾਮ ਦੇ ਦਿੱਤਾ,
0: ਕਿਹੜਾ
1: ਨਾਮ? ਢਿੱਲੋਂ ਸੱਚ ਬੋਲਦਾ ਵੀ ਮੈਂ ਹੀ ਨਾਮ ਉਹਨੂੰ ਦਿੱਤਾ ਸੀ। ਹੁਣ ਪਰਸੋਂ ਚੌਥ ਅਸੀਂ ਇੱਥੇ ਵੀਡੀਓ ਕਰ ਰਹੇ ਸੀ, ਮੈਂ ਕਿਹਾ ਜਿੱਦਾਂ ਢਿੱਲੋਂ ਸਾਹਿਬ ਤੁਸੀਂ ਸ਼ਰਾਰਤਾਂ ਕਰਦੇ ਹੋ,
0: ਬਿਲਕੁਲ,
1: ਹੁਣ ਇੱਕ ਸੈਗਮੈਂਟ ਦਾ ਨਾਮ ਰੱਖੋ ਢਿੱਲੋਂ ਚੂੰਡੀ ਵੱਢ।
0: ਉਹ ਬੱਲੇ ਕਿੱਥੇ
1: ਵੱਢੀ ਜਾਂਦਾ ਹਨਾ, ਉਹ ਮੈਨੂੰ ਕਹਿੰਦਾ ਇੱਕ ਦਿਨ ਸੱਜਣ ਮਿੱਤਰ ਪ੍ਰੇਮੀ ਆ ਸਾਰੇ ਪਿਆਰ ਕਰਦੇ ਆ,
0: ਬਿਲਕੁਲ,
1: ਕਹਿੰਦਾ ਸੋਡੀ ਸੁਖਵਿੰਦਰ ਭਾਈ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਬਾਬਾ ਜੀ, ਤੁਹਾਡਾ ਤੁਹਾਡੇ ਆਪਣੇ ਸਟੋਰ ਤੇ ਮੇਰਾ ਵੀਰ, ਕੀ ਕਹਿਣਾ ਚਾਹੁੰਦੇ ਜੀ ਆਇਆਂ ਨੂੰ?
2: ਬਹੁਤ ਵਧੀਆ ਜੀ, ਤੁਹਾਡਾ ਬਹੁਤ ਧੰਨਵਾਦ ਹੈ, ਵਧੀਆ ਫਰੈਸ਼ ਮਾਲ ਮਿਲ ਰਿਹਾ ਉਰੇ ਹਨਾ, ਕਿਤੇ ਹੋਰ ਜਾਣ ਦੀ ਲੋੜ ਨੀ ਹੈ।
1: ਸਹੀ ਗੱਲ, ਸਹੀ ਗੱਲ, ਜਾਣਾ ਵੀ ਕਾਹਤੋਂ ਆਪਾਂ,
2: ਜਾਣਾ ਵੀ ਵਧੀਆ, ਹੁਣ ਤੁਹਾਡੇ ਸਾਹਮਣੇ ਐਰਿਨ ਤੋਂ ਆਇਆ,
1: ਆਈ ਨੋ ਆਈ ਨੋ ਆਈ ਨੋ ਆਈ
2: ਭਰ ਲਈ ਗੱਡੀ, ਆਪਾਂ ਹੁਣ ਕਰ ਰਹੇ ਹਾਂ ਸ਼ੋਪਿੰਗ ਲੱਗੇ ਹੋਏ ਆ।
1: ਸਹੀ ਗੱਲ,
2: ਜੇ ਬੁਲਟ ਨਿਕਲ ਆਇਆ ਉਹ ਉਹਦੇ ਵਰਗੀ ਰੀਸ ਕੋਈ ਨੀ, ਮੇਰੇ ਕੋਲ ਲਾਇਸੈਂਸ ਵੀ ਹੈਗਾ, ਲਾਇਸੈਂਸ ਦੀ ਪ੍ਰੋਬਲਮ ਆ ਰਹੀ
1: ਹੈ, ਨਹੀਂ ਇੰਡੀਆ ਦਾ ਤਾਂ ਮੇਰੇ ਤੋਂ ਵੀ ਹੈਗਾ, ਉਹ ਚੱਲਣਾ ਨੀ ਉਰੇ,
0: ਕਹਿੰਦੇ ਆ ਚੱਲ
1: ਚੱਲ ਚੱਲ ਪੈਂਦਾ, ਉਹ ਤਾਂ ਆਪਣੇ ਤੇ ਆ।
0: ਹਾਂ ਇਹ ਵੀ ਗੱਲ ਸਹੀ।
1: ਹਾਂ
0: ਹੋਰ ਸੁਣਾਓ ਤੁਹਾਡੀ ਪਾਰਟੀ, ਕੀ ਹਾਲ ਚਾਲ?
1: ਵਧੀਆ, ਨਾਲ ਹੀ
0: ਹੈ
1: ਸੇਤਾਂ, ਸੇਤਾਂ ਬਾਲਿਆ ਬਾਬੇ ਐਨ ਬਾਗੋ ਬਾਗ ਆ,
0: ਬਾਗੋ
1: ਫੁੱਲਾਂ ਦੇ ਆ,
0: ਹੈ ਲੱਗ ਰਿਹਾ।
1: ਬਾਕੀ ਅਸੀਂ ਜਿੱਥੇ ਹੈ ਨਾ ਗ੍ਰੋਸਰੀ ਦੀ ਅਰਸ਼ ਗੱਲ ਕਰਦੇ ਹੈਗੇ, ਮੈਂ ਕਿਹਾ ਕਈ ਜਗ੍ਹਾ ਕਈ ਵਾਰੀ ਸਟੋਰ ਸਾਰੇ ਆਪਣੇ ਹੀ ਆ, ਕਿਤੇ ਗੱਡੀਆਂ ਚ ਗੱਡੀਆਂ ਵੱਜਦੀਆਂ ਹੁੰਦੀਆਂ, ਇੰਨੀਆਂ ਪਹਿਲਾਂ ਟਾਈਟ ਹੁੰਦਾ ਕੰਮ, ਇੱਥੇ ਜਿਹੜਾ ਜਿੰਨੀ ਵੀ ਡਿਜ਼ਾਇਨਿੰਗ ਕੀਤੀ ਹੈ ਨਾ ਇਸ ਪਰਿਵਾਰ ਨੇ ਕਰਵਾਈ ਆ, ਬਹੁਤ ਵਧੀਆ। ਦੇਖੋ ਡੈਰੀ ਫਾਰਮ ਲਿਖਿਆ, ਮਗਰ ਜਿਹੜੀਆਂ ਗਾਈਆਂ ਜਾਂ ਮੱਝਾਂ ਜਾਂ ਵੱਛੀਆਂ ਦੀ ਗੱਲ ਕਰੀਏ ਉਹ ਫੀਲਿੰਗ ਆਉਂਦੀ ਆ
0: ਪੂਰੀ,
1: ਜੇ ਫਰੋਜ਼ਨ ਦੀ ਗੱਲ ਕਰਦੇ ਤੇ ਉੱਥੇ ਉਹ ਚੀਜ਼ ਬਣਾਈ ਆ,
0: ਫਰੋਜ਼ਨ ਵਾਲੀ
1: ਹਨਾ,
0: ਕੁਲਫੀ ਜੀ ਬਣਾਈ,
1: ਕੁਲਫੀ ਬਣਾਈ,
0: ਕੁਲਫੀ ਜੀ ਬਣਾਈ,
1: ਹਾਂ
0: ਆ ਮੈਨੂੰ ਬੜਾ,
1: ਉਹ ਜਿਹੜੀ ਕੁਲਫੀ ਆ ਉਹ ਕੁਲਫੀ ਖਾਣ ਵਾਲੀ ਹੁੰਦੀ ਆ, ਇੱਕ ਸਾਡੇ ਲੀਡਰ ਲੋਕੀ ਸਾਨੂੰ ਕੁਲਫੀ ਦਿੰਦੇ ਆ ਜਿਹੜਾ ਇਹਦੀ ਆਪਾਂ ਬਚਣਾ ਆ ਹਨਾ,
0: ਸ਼ੂਗਰ ਫ੍ਰੀ,
1: ਹਾਂ ਸ਼ੂਗਰ ਫ੍ਰੀ, ਕਿਉਂਕਿ ਭਾਈ ਵਾਰ ਵਾਰ ਅਜਮਾਉਣ ਦੀ ਜ਼ਰੂਰਤ ਨਹੀਂ ਹੁੰਦੀ ਆ। ਅਰਸ਼ ਮੈਂ ਤੇ ਕਹਿੰਦਾ ਹੁੰਦਾ ਜੇ ਅਰਸ਼ ਜਾਂ ਸੋਢੀ ਨਾਗਰਾ ਪ੍ਰੋਗਰਾਮ ਵਧੀਆ ਕਰਦੇ ਭਾਈ, ਚੰਗਾ ਤਾਂ ਹੀ ਇਹਦੇ ਚੰਗਿਆਂ ਦੀ ਸਪੋਰਟ ਕਰਾਂਗੇ,
0: ਬਿਲਕੁਲ ਜੀ ਬਿਲਕੁਲ ਜੀ,
1: ਕੱਲਾ ਥਾਪੜਾ ਦੇ ਕੇ ਉਹ ਗੱਲ ਨਹੀਂ ਬਣਦੀ,
0: ਹਨਾ ਨਹੀਂ ਬਣਦੀ।
1: ਇਸ ਕਰਕੇ ਵੀ ਸਰੋਤਿਓ ਦਰਸ਼ਕੋ ਜਿੰਨੇ ਵੀ ਤੁਸੀਂ ਸਾਡੀ 1320 AM ਦੇ ਜ਼ਰੀਏ ਸਾਨੂੰ ਸੁਣ ਰਹੇ ਹੋ, ਆਨੰਦ ਮਾਣ ਰਹੇ ਹੋ, ਜਿੰਨਾ ਮੈਂ ਫੀਲ ਕਰ ਰਿਹਾ ਜਿਵੇਂ ਅਨਾਜ ਮਾਰਟ ਰੱਖਿਆ ਹੈ ਨਾ,
0: ਅਨਾਜ ਮਾਰਟ ਰੱਖਿਆ,
1: ਆਪਾਂ ਕਹਿੰਦੇ ਹੁੰਦੇ ਕਿ ਦਾਣਾ ਮੰਡੀ, ਅਨਾਜ ਮੰਡੀ, ਉਹ ਚੀਜ਼ ਉਹ ਲਿਆਤੀ ਉੱਤੇ
0: ਦਾਣਾ ਪਾਣੀ ਹੈ, ਕਿਆ ਬਾਤ ਹੈ ਜੀ। ਇਹ ਦੇਖੋ ਟਰੈਕਟਰ ਵੀ ਕਿੰਨਾ ਸੋਹਣਾ ਡਰਾਪ ਕੀਤਾ ਜੀ, ਇੱਕ ਇੱਕ ਚੀਜ਼ ਬੜੀ ਕਲਾਸੀ ਬਣਾਈ ਹੈ ਜੀ,
1: ਬਹੁਤ ਵਧੀਆ ਬਹੁਤ ਵਧੀਆ।
0: ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ?
1: ਮੈਂ ਭਾਈ ਇਹ ਮੈਸੇਜ ਦੇਣਾ ਚਾਹੁੰਦਾ,
0: ਇਹ ਤਾਂ ਲੀਡਰ ਵਾਲਾ ਸਵਾਲ ਪੁੱਛ ਲਿਆ ਮੈਂ, ਦੇਖੋ 30 ਸੈਕਿੰਡ ਨੇ, ਐਂਡਲੇ ਰਿਮਾਰਕਸ ਦੱਸ ਦੋ।
1: ਮੈਂ ਤੇ ਇਹ ਕਹਾਂਗਾ ਵੀ ਭਾਈ ਸਾਨੂੰ ਮੌਕਾ ਦੋ, ਵੀ ਗੱਲ ਤੁਸੀਂ ਭਾਈ, ਹਾਂ ਸਿੱਧੇ ਆ ਕੇ ਸਾਨੂੰ ਮਿਲਿਆ ਕਰੋ, ਸਿੱਧੇ ਆ ਕੇ ਮਿਲੋ ਤੁਸੀਂ, ਜਿਹੜਾ ਵੀ ਕਿਉਂਕਿ ਦੱਸਾਂ ਕੀ ਗੱਲ ਹੁੰਦਾ, ਅਰਸ਼ ਅੱਗੇ ਵੀ ਹੁੰਦਾ ਹੈਗਾ ਜਦੋਂ ਹਨਾ ਵਿਚੋਲਗਿਰੀ ਵਿਚੋਲਿਆਂ ਨੇ ਕਰਨੀ, ਮੁੰਡੇ ਦਾ ਜਾਂ ਕੁੜੀ ਦਾ ਰਿਸ਼ਤਾ ਕਰਨਾ, ਕਹਿਣਾ ਉਹ ਉੱਥੋਂ ਤੱਕ ਪੈਲੀ ਮੁੰਡੇ ਨੂੰ ਆਉਂਦੀ ਆ, ਉਹ ਬਾਅਦ ਦੇ ਵਿੱਚ ਤਾਏ ਚਾਚੇ ਦੀ ਵੀ ਗੜਾ ਦਿੱਤੀ ਹੁੰਦੀ ਹੈ ਨਾ, ਬਾਅਦ ਦੇ ਵਿੱਚ ਪਤਾ ਲੱਗਦਾ ਹੁੰਦਾ ਮੁੰਡੇ ਦੇ ਹਿੱਸੇ ਦਾ 1 ਕਿੱਲਾ 2 ਕਨਾਲ ਆਉਂਦੀ ਆ। ਇਸ ਕਰਕੇ ਜਦੋਂ ਵੀ ਭਾਈ ਤੁਸੀਂ ਮਿਲਣਾ, ਇੱਕ ਦੇ ਤੁਹਾਡਾ ਸਾਡਾ ਤਾਲਮੇਲ ਪਿਆਰ ਵੱਧਦਾ,
0: ਬਿਲਕੁਲ ਜੀ,
1: ਅਰਸ਼ ਚਾਵਲਾ ਕੌਣ ਆ, ਸੋਢੀ ਨਾਗਰਾ ਕੌਣ ਆ, ਤੇ ਜਸਵੀਰ ਕੌਣ ਆ, ਮੈਂ ਉਹ ਸਾਡੇ ਪਿੰਡ ਵਾਲੇ ਜਗਿੰਦਰੂ ਦਾ ਨਾਂ ਲੈ ਦੇਣਾ, ਉਹ ਤਾਂ ਆਏ ਨਾ, ਮੇਰਾ ਬਹੁਤ ਪਿਆਰ ਆ
0: ਪਿੰਡ
1: ਵਾਲੇ ਨਾਲ, ਸਾਡੇ ਨਾਲ
0: ਬਹੁਤ ਪਿਆਰ ਆ, ਤਾਂ ਦੇਖਦਾ ਵੀ ਆ,
1: ਦੁੱਗ ਦੁੱਗ ਦਰਸ਼ਕੋ ਸਰੋਤੇ ਇੱਕ ਵਾਰੀ ਫੇਰ ਤੁਹਾਨੂੰ ਅਸੀਂ ਕਹਿੰਦੇ ਭਾਈ ਅਨਾਜ ਮਾਰਟ ਤੇ ਆਓ, ਸਾਨੂੰ ਆ ਕੇ ਮਿਲੋ, ਜੇ ਤੁਹਾਨੂੰ ਸਾਡੇ ਪ੍ਰੋਗਰਾਮ ਗੱਲਬਾਤ ਦੇ ਵਿੱਚ ਕਿਤੇ ਕੋਈ ਗੱਲਬਾਤ ਲੱਗਦੀ ਆ, ਅਸੀਂ ਸਾਨੂੰ ਦੱਸੋ ਤੁਹਾਡੀ ਅਰਸ਼ ਤੁਹਾਡੀ ਗੱਲ ਆ ਚੰਗੀ ਨਹੀਂ ਲੱਗਦੀ, ਉਹਦੇ ਅਸੀਂ ਜਵਾਬ ਦੇਈ ਆ, ਕਿਉਂਕਿ ਅਸੀਂ ਕੁੰਡੀ ਲਾ ਕੇ ਪ੍ਰੋਗਰਾਮ ਕਰਨ ਵਾਲੇ ਨੀ, ਅਸੀਂ ਪ੍ਰੋਗਰਾਮ ਅਸੀਂ ਕਮਿਊਨਿਟੀ ਚ ਵਿਚਰਦੇ ਆ,
0: ਲੋੜੀ ਨੀ ਆਪਾਂ ਲਾਉਂਦੇ ਨੀ ਕੁੰਡੀ, ਓਪਨ ਬੁੱਕ ਆ,
1: ਇੱਦਾਂ ਦਾ ਗਾਣਾ ਵੀ ਸੀ
0: ਸਿੱਧਾ ਸੋਹਣਾ, ਪਾਕਿਸਤਾਨ ਦਾ ਗਾਣਾ ਸੀ,
1: ਪਾਕਿਸਤਾਨ
0: ਫਿਰ ਬਾਲੀਵੁੱਡ ਗਾਣਾ ਬਣਿਆ ਸੀ,
1: ਬਾਲੀਵੁੱਡ ਕਈ ਅਰਸ਼ੀ ਚੀਜ਼ਾਂ,
0: ਤੁਹਾਡਾ ਫੇਵਰਟ ਗਾਣਾ ਮੇਰੇ ਕਿਹੜਾ, ਬਹੁਤ ਗਾਉਂਦੇ ਹੁੰਦੇ ਹੋ ਜਿਹੜਾ ਤੁਸੀਂ ਸੁਣਾਉਂਦੇ ਹੁੰਦੇ, ਚਾਹ ਗਾਣਾ ਲਾਇਆ ਕਰ ਤੂੰ,
1: ਮੇਰੇ ਗਾਣੇ ਬਹੁਤ ਹੈ, ਲਾਭ ਹੀਰੇ ਦਾ
0: ਲਾਭ ਹੀਰੇ ਵਾਲਾ ਗਾਣਾ,
1: ਬਈ ਵੰਜ ਬਰਾਬਰ ਕੱਢਾਂਗੇ ਹਨਾ, ਇੱਕ ਮੈਨੂੰ ਲਾਭ ਹੀਰੇ ਦਾ ਬਾਅਦ ਚ ਗਾਣਾ ਬਹੁਤ ਚੰਗਾ ਲੱਗਣਾ ਸ਼ੁਰੂ ਹੋ ਗਿਆ, ਹੁਣ ਵੀ ਮੈਂ ਬਹੁਤ ਪਲੇ ਕਰਦਾ,
0: ਕਿਹੜਾ
1: ਉਹ ਧਰਨ ਦੀ ਗੱਲ ਆ, ਧਰਨ ਕਈਆਂ ਦੀ ਪੈ
0: ਜਾਂਦੀ
1: ਹੈ, ਧਰਨ ਪਾਉਣੀ ਤੇ ਸਾਨੂੰ ਕੱਢਣੀ ਆਉਂਦੀ, ਦੋਨੇ ਕੰਮ ਆਉਂਦੇ,
0: ਆਉਂਦੀ ਹੈ ਜੀ, ਬਿਲਕੁਲ ਆਉਂਦੀ ਹੈ ਜੀ, ਪਰ ਆਪਾਂ ਸ਼ਾਂਤਮਈ ਵਾਲੇ ਬੰਦੇ।
1: ਪਰ ਇੱਕ ਗੱਲ ਫਿਰ ਅਰਸ਼, ਛੋਟੇ ਵੀਰ ਜਿੰਨੇ ਵੀ ਸਾਡੇ ਲਿਸਨਰ ਆ, ਉਹਨਾਂ ਨੂੰ ਮੈਂ ਵਾਰ ਵਾਰ ਇਹ ਗੁਜ਼ਾਰਿਸ਼ ਕਰਦਾ ਭਾਈ, ਤੁਸੀਂ ਜਿਨ੍ਹਾਂ ਨੇ ਵੀ ਵਿਜਿਟ ਕੀਤਾ ਉਹਨਾਂ ਨੂੰ ਜੀਆਂ ਨੂੰ ਕਹਿੰਦੇ ਆ, ਜਿਨ੍ਹਾਂ ਨੇ ਨਹੀਂ ਵਿਜਿਟ ਕੀਤਾ ਤੁਸੀਂ ਸਾਨੂੰ ਸੁਣ ਰਹੇ ਹੋ, ਸਾਨੂੰ ਦੇਖ ਰਹੇ ਹੋ, ਇੱਥੇ ਆ ਕੇ ਵਿਜਿਟ ਕਰੋ, ਗਰੋਸਰੀ ਕਰੋ, ਤੇ ਲੱਕੀ ਡਰਾ ਦੇ ਵਿੱਚ ਆਪਣਾ ਨਾਮ ਪਾਉਣਾ, ਹਜੇ ਟੈਲੀਵਿਜ਼ਨ ਵੀ ਪਏ ਆ
0: ਤੇ
1: ਕਾਲਾ ਘੋੜਾ ਵੀ ਖੜਾ ਆ। ਔਰ ਅਰਸ਼ ਖਾਸ ਤੌਰ ਤੇ ਗੱਲ ਇਹ ਵੀ ਆ, ਜਿਹੜਾ ਦੁੱਗ ਦੁੱਗ ਦੀ ਤੁਸੀਂ ਗੱਲ ਕੀਤੀ ਆ, ਜਦੋਂ ਲੱਕੀ ਡਰਾ ਆਪਾਂ ਕੱਢਣਾ ਆ, ਕੈਮਰੇ ਆਪਣੇ ਆਉਣ, ਇਹ ਨੀ ਪਹਿਲੀਆਂ ਚ ਕਈ ਜਗ੍ਹਾ ਕੀ ਹੁੰਦਾ ਹੈ ਨਾ, ਪਰਚੀ ਤੇ ਕੁਛ ਲਿਖਿਆ ਹੁੰਦਾ ਸੀ ਤੇ ਕੁਛ ਦੇਣਾ, ਪਰ ਇਹ ਮੈਂ
0: ਜ਼ੂਮ ਇਨ ਕਰਾਂਗੇ,
1: ਜ਼ੂਮ ਇਨ ਪੂਰਾ ਕਰਾਂਗੇ, ਕਿਉਂਕਿ ਆਪਾਂ ਅੱਜ ਤੱਕ ਰੰਗਲਾ ਪੰਜਾਬ ਨੇ ਚਾਰ ਪੀੜੀ ਦੀ ਗੱਲ ਕਰੀ, ਜਿੱਥੇ ਵੀ ਆਨ ਲੋਕੇਸ਼ਨ ਪ੍ਰੋਗਰਾਮ ਕੀਤੇ ਆ, ਆਪਾਂ ਐਨ ਕਲੀਅਰ ਕੱਟ ਕੰਮ
0: ਕੀਤਾ,
1: ਇਸ ਕਰਕੇ ਤੇ ਸਾਡੀ ਆਡੀਅੰਸ
0: ਜੁੜੀ ਸਾਡੇ,
1: ਚਾਹੇ ਛੋਟੇ ਚਾਹੇ ਵੱਡੇ ਸਾਨੂੰ ਪਿਆਰ ਕਰਦੇ ਆ,
0: ਬਿਲਕੁਲ
1: ਹਨਾ,
0: ਬਿਲਕੁਲ
1: ਹੈਲਮਟ ਪਾ ਕੇ ਕਿਤੇ ਜਾਣ ਦੀ ਲੋੜ ਹੀ ਨੀ ਪੈਂਦੀ,
0: ਨਹੀਂ ਨਹੀਂ ਨਹੀਂ, ਅਸੀਂ ਹੱਕ ਸੱਚ ਦੀ,
1: ਹੈਲਮਟ ਪਾ ਕੇ ਸਾਨੂੰ ਜਾਣ ਦੀ ਲੋੜ ਹੀ ਨੀ ਪੈਂਦੀ, ਕਿਤੇ
0: ਲੋੜ ਹੀ ਨਹੀਂ ਪੈਂਦੀ, ਆਪਾਂ ਲੁਕਦੇ ਹੀ ਨੀ, ਆਪਾਂ ਉਹ ਕਹਿੰਦੇ ਨਾ ਖੁੰਡੀ ਮਤ ਕੜਕਾਓ ਰਾਜਾ ਸਿੱਧਾ ਅੰਦਰ ਆ, ਸਾਡਾ ਤਾਂ ਆਫਿਸ ਖੁੱਲੇ 24 ਘੰਟੇ, ਸਭ ਤੋਂ ਸਾਡਾ ਵੀ ਖੁੱਲਾ, ਵਿਚੋਲੇ ਨਾ
1: ਆਪਾਂ।
0: ਬਹੁਤ ਬਹੁਤ ਧੰਨਵਾਦ ਤੁਹਾਡੀ,
1: ਥੈਂਕ ਯੂ ਸਰ ਜੀ,
0: ਥੈਂਕ ਯੂ ਸੋ ਮਚ,
1: ਥੈਂਕ ਯੂ।
0: ਇਹ ਸਨ ਸੀ ਸੋਹਣੀ ਨਾਗਰਾ ਜੀ ਸਾਡੇ ਨਾਲ ਚੁਲਫੁਲ ਕਰਕੇ, ਹੁਣ ਪ੍ਰੋਗਰਾਮ ਦਾ ਆਗਾਜ਼ ਹੋਰ ਕਰਦੇ ਹਾਂ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਲੈ ਕੇ ਵੀ ਸੋਹਣੀ ਨਾਗਰਾ ਜੀ ਨੇ ਗੱਲਬਾਤ ਕੀਤੀਆਂ ਨੇ ਜੀ, ਕਮਿਊਨਿਟੀ ਦੀਆਂ ਵੱਖ ਵੱਖ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਕੋਟਨ ਕੋਟ ਧੰਨਵਾਦ। ਅੱਜ ਅਨਾਜ ਮਾਰਟ ਦੀ ਜਿੱਥੇ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਜੀ, ਇੱਥੇ ਵੱਖ ਵੱਖ ਬਹੁਤ ਖੂਬਸੂਰਤ ਸਟੋਰਸ ਨੇ ਸਾਡੇ ਆਪ ਦੇ, ਖੁਦ ਇੱਕ ਆਪਾਂ 2 ਲਾਈਵ ਔਨ ਲੋਕੇਸ਼ਨ ਮਿਸ ਨਹੀਂ ਕਰ ਪਾਏ ਜੀ, ਤੇ ਮਾਗੜ ਸਾਹਿਬ ਬਿਗ ਬੋਏ ਦੇ ਮਾਗੜ ਸਾਹਿਬ, ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਗ੍ਰੋਸਰੀ ਸਟੋਰ ਚ।
3: ਥੈਂਕ ਯੂ ਬਾਈ ਜੀ, ਥੈਂਕ ਯੂ ਚਾਵਲਾ ਸਾਹਿਬ,
0: ਕੀ ਹਾਲ ਚਾਲ?
3: ਬਹੁਤ ਅੱਛੇ, ਬਹੁਤ
0: ਲੁਕਿੰਗ ਫਿਟ ਐਸ ਯੂਜੂਅਲ,
3: ਥੈਂਕ ਯੂ ਬਾਈ, ਤੁਸੀਂ ਵੀ
0: ਗ੍ਰੋਸਰੀ ਕੀਤੀ ਨੀ ਸ਼ੋਪਿੰਗ?
3: ਗ੍ਰੋਸਰੀ
0: ਹੁਣ ਆਂਟੀ ਨੇ ਕਿਹਾ ਨੀ ਕੁਛ ਲੈ ਕੇ, ਦੁੱਧ ਦੁੱਧ ਲੈ ਕੇ
3: ਆਪੇ ਆਈ ਹੋਈ ਆ,
0: ਕਿੱਦਾਂ ਲੱਗਾ ਸਟੋਰ?
3: ਬਹੁਤ ਵਧੀਆ, ਵੈਰੀ ਨਾਈਸ, ਸਮਥਿੰਗ ਟੂ ਲੁੱਕ ਐਟ,
0: ਹਰ ਇੱਕ ਕੋਰਨਰ ਦੇਖੋ ਨਾ, ਬਹੁਤ ਸੋਹਣਾ ਤਰੀਕੇ ਨਾਲ ਸਜਾਇਆ ਹੋਇਆ,
3: ਉਹਨਾਂ ਆਇਆ ਨਾ ਵੀ ਇਹ ਕਾਫੀ ਸਰਚ ਤੋਂ ਬਾਅਦ ਇੱਕ ਆਪਣਾ ਟੀਕ ਆਈਡੀਆ ਦੇ ਨਾਲ ਜਿਹੜੀ ਮਾਡਰਨ ਲੁੱਕ ਦਿੱਤੀ ਹੋਈ ਹੈ, ਉਸ ਦੀ ਬਾਹ ਕਮਾਲ ਹੈ ਜੀ।
0: ਬਹੁਤ ਮਿਹਨਤ ਕੀਤੀ ਹੈ ਜੀ, ਐਂਡ ਆਈ ਥਿੰਕ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ, ਇੱਕ ਨਵਾਂ ਕਲੋ ਆਪਣਾ ਘਰ ਹੀ ਬਣ ਗਿਆ
3: ਜੀ। ਬਹੁਤ ਬਹੁਤ, ਨਾਲੇ ਏਦਾਂ ਰੌਣਕ ਅੱਜ ਦੀ ਹੈ ਜਿਹੜੀ, ਉਹ ਦੱਸਦੀ ਹੈ ਵੀ ਲੋਕਾਂ ਨੂੰ ਇਹ ਪਸੰਦ ਆ ਰਿਹਾ, ਪ੍ਰੋਡਕਟ ਪਸੰਦ ਆ ਰਿਹਾ, ਇਹਦੀ ਇਹਦੀ ਸਫਾਈ ਪਸੰਦ ਰਹੀ, ਇਹਦੀ ਫਰੈਸ਼ਨੈਸ ਆ ਜਿਹੜੀ ਉਹ ਪਸੰਦ ਆ ਰਹੀ ਹੈ, ਤੇ ਮੈਨੂੰ ਲੱਗਦਾ ਵੀ ਇਸ ਵੈਰੀ ਗੁੱਡ ਸਟੋਰ,
0: ਲੱਗਦਾ ਮੀਟ ਸ਼ਾਪ ਲੈਣ ਚੱਲੇ ਗੋੜ, ਅੱਜ ਗੋੜ ਮੀਟ ਬਣੋ,
3: ਮੈਂ ਦਿਖਾਵਾਂ ਗੋੜ ਤਾਂ ਕਿੱਦਣ ਦਾ ਬਣਦਾ ਵੀ ਅੱਜ ਸਪੈਸ਼ਲ ਬਣ।
0: ਥੈਂਕ ਯੂ ਮਾਗੜ ਸਾਹਿਬ, ਥੈਂਕ ਯੂ, ਗੋਡ ਬਲੈਸ ਯੂ, ਥੈਂਕ ਯੂ ਸੋ ਮਚ। ਇਹ ਸੰਸੀ ਦੇਵ ਮਾਗੜ ਜੀ ਯੂਨਾਈਟਿਡ ਟ੍ਰੈਕਿੰਗ ਤੋਂ, ਐਂਡ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਬਹੁਤ ਸਾਰੀਆਂ ਰੌਣਕਾਂ ਇੱਥੇ ਲੱਗ ਰਹੀਆਂ ਨੇ, ਖਾਸ ਕਰਕੇ ਮੈਂ ਕਮਿਊਨਿਟੀ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਰੌਣਕਾਂ ਲਾਈਆਂ ਨੇ ਜੀ। ਇਹ ਕਮਿਊਨਿਟੀ ਦੀ ਬਦੌਲਤ ਹੀ ਅੱਜ ਇੱਥੇ ਖੂਬਸੂਰਤ ਰੌਣਕਾਂ ਲੱਗੀਆਂ ਹੋਈਆਂ ਨੇ ਜੀ, ਐਂਡ ਕਮਿਊਨਿਟੀ ਦੀਆਂ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਇੱਥੇ ਆਣ ਕੇ ਇਹਨਾਂ ਨੂੰ ਵਧਾਈ ਵੀ ਦੇ ਰਹੀ ਹੈ ਜੀ, ਆਸ਼ੀਰਵਾਦ ਵੀ ਦੇ ਰਿਹਾ ਜੀ। ਇਹਨੂੰ ਕਹਿੰਦੇ ਆ ਜੀ ਕਮਿਊਨਿਟੀ ਦਾ ਸਾਥ ਦੇਣਾ। ਅਨਾਜ ਮਾਰਟ ਤੁਹਾਡੇ ਸ਼ਹਿਰ ਦੇ ਵਿੱਚ ਖੁੱਲ ਚੁੱਕਾ ਜੀ, 6141 ਮੇਫੀਲਡ ਰੋਡ ਬ੍ਰੈਂਪਟਨ ਦੇ ਵਿੱਚ, ਯੂਨਿਟ 42। ਨੰਬਰ ਟੂ ਕਾਲ 9059288557 ਤੇ ਕਾਲ ਕਰ ਸਕਦੇ ਹੋ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਬਹੁਤ ਸਾਰੀਆਂ ਗੱਲਾਂ ਬਾਤਾਂ ਲੈ ਕੇ ਅਸੀਂ ਇਸ ਵੇਲੇ ਤੁਹਾਡੇ ਲਈ ਹਾਜ਼ਰ ਹੋ ਚੁੱਕੇ ਹਾਂ। ਬਹੁਤ ਹੀ ਕਮਿਊਨਿਟੀ ਦੀਆਂ ਮੰਨੀਆਂ ਪ੍ਰਮੰਨੀਆਂ ਸ਼ਖਸੀਅਤ ਨਾਲ ਹੋਰ ਵੀ ਗੱਲਬਾਤ ਕਰਾਵਾਂਗੇ ਜੀ। ਅੱਜ ਰੌਣਕਾਂ ਇੱਥੇ ਲੱਗੀਆਂ ਹੋਈਆਂ ਨੇ ਜੀ, ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਲੈ ਕੇ ਹਾਜ਼ਰ ਹੋਣਗੇ ਜੀ ਰੀਮਾ ਜੀ, ਅਗਲੇ ਪੜਾਅ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ, ਐਂਡ ਹੋਰ ਵੀ ਰੌਣਕਾਂ। ਮੈਂ ਕਿਹਾ ਜੀ ਖਾਣ ਪੀਣ ਦਾ ਫੁੱਲ ਪ੍ਰਬੰਧ ਹੈ ਜੀ, ਇੱਥੇ ਆਓ ਸਾਨੂੰ ਮਿਲੋ, ਐਂਡ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਤੁਹਾਨੂੰ ਲੱਗ ਰਿਹਾ ਜੀ, ਐਂਡ ਆਵਾਜ਼ ਸਾਡੀ ਕਿਸ ਤਰ੍ਹਾਂ ਤੁਹਾਨੂੰ ਪਹੁੰਚ ਰਹੀ ਹੈ ਜੀ। ਇੱਕ ਵਾਰੀ ਫਿਰ ਤੋਂ ਮੇਰਾ ਨੰਬਰ ਤੁਸੀਂ ਫੋਨ ਦੇ ਜ਼ਰੀਏ ਸੁਣਨਾ ਚਾਹੁੰਦੇ ਹੋ ਤਾਂ 647-9103020 ਤੁਸੀਂ ਕਾਲ ਕਰਕੇ ਸਾਨੂੰ ਸੁਣ ਸਕਦੇ ਹੋ ਵੱਖ ਵੱਖ IPTV ਸਰਵਰਾਂ ਤੇ। ਰੰਗਲਾ ਪੰਜਾਬ ਦਾ ਐਪ ਤੁਸੀਂ ਡਾਊਨਲੋਡ ਕਰਕੇ ਸੁਣ ਸਕਦੇ ਹੋ, ਰੰਗਲਾ ਪੰਜਾਬ ਨੂੰ ਤੁਸੀਂ ਸੁਣ ਸਕਦੇ ਹੋ ਵੱਖ ਵੱਖ ਪਲੇਟਫਾਰਮਸ ਦੇ ਉੱਤੇ। ਸੋ ਅਗੇਨ ਪਹੁੰਚੋ ਜੀ, ਅਨਾਜ ਮਾਰਟ ਤੁਹਾਡੇ ਸ਼ਹਿਰ ਦੇ ਵਿੱਚ ਖੁੱਲ ਚੁੱਕਾ ਜੀ, ਏਅਰਪੋਰਟ ਅਤੇ ਮੇਫੀਲਡ ਦੀ ਨੁੱਕਰ ਤੇ।

0: ਕੀ ਤੁਹਾਡੇ ਬੈਂਕ ਨੇ ਮੋਰਗੇਜ ਨੂੰ ਇਨਕਾਰ ਕਰ ਦਿੱਤਾ ਹੈ? ਕੀ ਤੁਹਾਡੀ ਕਲੋਜ਼ਿੰਗ ਲਾਗੇ ਆ ਰਹੀ ਹੈ? ਜਾਂ ਤੁਹਾਨੂੰ ਪੈਸਿਆਂ ਦੀ ਪੈ ਗਈ ਹੈ ਲੋੜ? ਤੇ ਇੱਕੋ ਇੱਕ ਨਾਮ ਨੂੰ ਯਾਦ ਰੱਖੋ, ਮੋਰਗੇਜ ਅਲਾਇੰਸ ਦੇ ਨਾਲ ਕੰਮ ਕਰਦੇ ਵਿਕ ਸੈਦੋਵ। ਫਸਟ ਮੋਰਗੇਜ, ਸੈਕੰਡ ਮੋਰਗੇਜ, ਏ ਲੈਂਡਰ, ਬੀ ਲੈਂਡਰ, ਪ੍ਰਾਈਵੇਟ ਫੰਡਸ ਚਾਹੁੰਦੇ ਹੋ, ਘਰ ਦੀ ਰੀਫਾਈਨਾਂਸਿੰਗ ਕਰਾਉਣਾ ਚਾਹੁੰਦੇ ਹੋ, ਜਾਂ ਤੁਸੀਂ 24 ਘੰਟਿਆਂ ਦੇ ਵਿੱਚ ਫੰਡਸ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਵਿਕ ਸੈਦੋਵ, 30 ਟੌਪ ਫਲਾਈਟ ਡਰਾਈਵ, ਯੂਨਿਟ ਨੰਬਰ 1 ਇਨ ਮਿਸਿਸਾਗਾ। ਵਧੇਰੇ ਜਾਣਕਾਰੀ ਲਈ ਕਾਲ
1: 6478872 6478872 ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ। ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
2: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
3: ਬ੍ਰੈਂਪਟਨ ਵਾਲਿਓ, ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
4: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾਅ ਵਿੱਚ ਐਂਟਰੀ ਪਾਓ, ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
3: ਵਿਜ਼ਿਟ ਅਨਾਜ ਮਾਰਟ, 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਪਟਨ। ਕਾਲ 905-928-8557।
5: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ 1 ਕਿਚਨ ਐਂਡ ਬਾਥ ਇੰਕ ਗੂਗਲ ਤੇ 5-star ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, TV ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ, ਮੇਪਲ 1 ਕਿਚਨ ਐਂਡ ਬਾਥ ਇੰਕ, 173 ਐਡਵਾਂਸ ਬੁਲੇਵਾਰਡ, ਯੂਨਿਟ 34, ਬ੍ਰੈਂਪਟਨ। 9054580075, 9054580075, 9054580075। ਮੇਪਲ 1 ਕਿਚਨ ਐਂਡ ਬਾਥ ਇੰਕ।

0: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਆਯੁਸ਼ ਚਾਵਲਾ, ਚਾਵਲਾ ਨਿਊਜ਼ ਨੈਟਵਰਕ 1320 AM ਤੁਸੀਂ ਇਸ ਵੇਲੇ ਸੁਣ ਰਹੇ ਹੋ। ਅਨਾਜ ਮਾਰਟ ਦੇ ਉੱਤੇ ਇਸ ਵੇਲੇ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਐਂਡ ਸਾਡੇ ਨਾਲ ਸਾਡੀ ਪਿਆਰੀ ਜੀ ਆਵਾਜ਼, ਵੈਸੇ ਤਾਂ ਮੈਨੂੰ ਇੰਟਰੋਡਕਸ਼ਨ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ, ਇਹਦੀ ਆਵਾਜ਼ ਤੁਸੀਂ ਪਛਾਣ ਲਓਗੇ ਜੀ। ਸੰਦੀਪ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਰਗਮ, ਮੈਂ ਤਾਂ ਬੋਲ ਸਕਦੀ ਸਰਗਮ ਰੇਡੀਓ ਤੋਂ ਸਾਬਕਾ ਐਕਸ, ਸਵਾਗਤ ਹੈ,
1: ਸ਼ੁਕਰੀਆ, ਥੈਂਕ ਯੂ ਸੋ ਮਚ,
0: 1320 ਤੇ ਸਵਾਗਤ ਹੈ, ਤੁਹਾਡੀ ਆਵਾਜ਼ ਚਾਰ ਚੰਦ ਲੱਗ ਗਏ ਸਾਨੂੰ,
1: ਸ਼ੁਕਰੀਆ ਸ਼ੁਕਰੀਆ, ਕੰਗ੍ਰੈਚੁਲੇਸ਼ਨਸ ਟੂ ਯੂ ਐਂਡ ਵੈਨ ਯੂ ਸੈਡ ਯੂ ਨੋ
0: ਸਰਗਮ
1: ਤੇ ਮੈਂ ਫਿਰ ਤੁਹਾਡੇ ਡੈਡ ਨੂੰ ਵੀ ਯਾਦ
0: ਕਰ, ਬਿਲਕੁਲ
1: ਉਹ ਲੈਗੇਸੀ ਹੈ ਜਿਹੜੀ ਤੁਸੀਂ ਕੈਰੀ ਕਰ ਰਹੇ ਹੋ, ਸੋ ਇੱਕ ਵਾਰੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।
0: ਥੈਂਕ ਯੂ ਥੈਂਕ ਯੂ
1: ਵੱਲੋਂ ਜੀ, ਮੈਂ ਸੰਦੀਪ ਕੌਰ
0: ਰੂਹਾਨੀ ਮਿਠਾਸ ਆਵਾਜ਼ ਸੁਣਾਈ ਦਿੱਤੀ ਮੈਨੂੰ, ਹੈ
1: ਥੈਂਕ ਯੂ ਸੋ ਮਚ, ਤੇ ਗੱਲ ਮੁੱਕਦੀ ਇਹ ਕਰੀਏ ਕਿ ਭਾਈ ਤੁਸੀਂ ਜਿੱਥੇ ਕਿੱਥੇ ਵੀ ਹੋ ਨਾ,
0: ਆ ਗਏ ਆਪਾਂ ਆਪਣੀ ਔਕਾਤ, ਚਲੋ ਜੀ 1320 ਤੇ ਆਪਾਂ ਹੋਸਟ ਬਣ ਕੇ ਹੁਣ ਆਪਾਂ ਪ੍ਰਮੋਸ਼ਨ ਕਰੀਏ ਜੀ, ਆਪਾਂ ਆ ਚੁੱਕੇ ਅਨਾਜ ਮਾਰ ਤੇ।
1: ਦੇਖੋ ਪਹਿਲੀ ਗੱਲ ਇਹ ਆ ਕਿ ਯੂ ਹੈਵ ਟੂ ਬੀ ਵੈਰੀ ਓਨੈਸਟ
0: ਟੂਵਰਡਸ ਯੋਰ ਵਰਕ, ਬਿਲਕੁਲ,
1: ਸੋ ਤੁਹਾਡਾ ਕਰਮ ਸਹੀ ਹੋਣਾ ਚਾਹੀਦਾ, ਸੋ ਉਹਦੇ ਚ
0: ਫਲ ਮਿਲਦਾ, ਫਿਰ
1: ਅੱਜ ਇੱਥੇ ਜਿਹੜੇ ਅਨਾਜ ਮਾਰ ਤੇ ਅਸੀਂ
0: ਸਾਨੂੰ ਅਨਾਜ ਮਿਲ ਰਿਹਾ,
1: ਅਨਾਜ ਦੇ ਨਾਲ
0: ਫਲ ਵੀ ਮਿਲ ਰਹੇ ਐਂਡ ਸਮਾਨ ਵੀ ਮਿਲ ਰਿਹਾ, ਦੇਖੋ
1: ਡੈਫੀਨੇਟਲੀ, ਔਰ ਬਿਲੀਵ ਕਰਿਓ ਕਿ ਅਸੀਂ ਮੈਂ ਇੱਥੇ ਪਹੁੰਚੀ ਸੀ ਜੀ ਕੋਈ 1:15 ਉਦੋਂ ਦੀਆਂ ਗਰਮਾ ਗਰਮ ਜਲੇਬੀਆਂ ਨਿਕਲ ਰਹੀਆਂ,
0: ਓਏ ਹੋਏ ਹੋਏ ਹੋਏ,
1: ਦਾ ਵੈਦਰ ਹੈ,
0: ਓਏ ਹੋਏ,
1: ਯੂ ਡੋਨਟ ਵਾਂਟ ਟੂ ਮਿਸ ਐਨੀਥਿੰਗ ਜੀ,
0: ਮੈਨੂੰ
1: ਬਹੁਤ ਚੰਗਾ ਲੱਗ ਰਿਹਾ ਜਦੋਂ ਹੋਰ ਕਮਿਊਨਿਟੀਜ਼ ਤੋਂ ਵੀ ਲੋਕ ਆ ਕੇ, ਆਈ ਐਮ ਜਸਟ ਸਟੈਂਡਿੰਗ ਕਲੋਜ਼ ਟੂ ਦ ਡੋਰ, ਪੁੱਛ ਰਹੇ ਨੇ ਕਿ ਇੱਥੇ ਕੀ ਹੋ ਰਿਹਾ, ਤੇ ਉਹ ਸਾਰਾ ਫੂਡ ਜਿਹੜਾ ਹੈ ਕੀ ਉਹ ਫ੍ਰੀ ਆਫ ਕਾਸਟ ਹੈ, ਬਿਕਾਜ਼ ਕਈ ਵਾਰੀ ਲੈਂਗੁਏਜ ਬੈਰੀਅਰਸ ਹੁੰਦੇ ਆ, ਸਾਨੂੰ ਚੀਜ਼ ਨਹੀਂ ਪਤਾ ਹੁੰਦੀ, ਪਰ ਉਹ ਜਿਹੜੇ ਡਿਫਰੈਂਟ ਕਮਿਊਨਿਟੀਜ਼ ਤੋਂ ਡਿਫਰੈਂਟ ਲੈਂਗੁਏਜ ਸਪੀਕਿੰਗ ਪੀਪਲ ਜਦੋਂ ਉਹ ਆ ਕੇ ਪੁੱਛਦੇ ਆ, ਫਿਰ ਯੂ ਨੋ ਯੂ ਫੀਲ ਪ੍ਰਾਊਡ ਕਿ ਹਾਂ ਇਹ ਸਾਡੀ ਕਮਿਊਨਿਟੀ ਦੇ ਵਿੱਚ ਇਸ ਤਰ੍ਹਾਂ ਦਾ ਬਿਜ਼ਨਸ ਐਸਟੈਬਲਿਸ਼ ਹੋਇਆ, ਤੇ ਉਹ ਤੁਹਾਡੇ ਲਈ ਇਹ ਸਾਰੀਆਂ ਫ੍ਰੀਬੀਜ਼ ਅੱਜ ਗ੍ਰੈਂਡ ਓਪਨਿੰਗ ਤੇ ਦੇ ਰਹੇ,
0: ਖਾਸ ਕਰਕੇ ਇਸ ਪਰਿਵਾਰ ਦੀ ਗੱਲ ਕਰੀਏ ਆਪਾਂ ਸੰਦੀਪ ਜੀ, ਜਿਨ੍ਹਾਂ ਨੇ ਇਸ ਸ਼ੁਰੂਆਤੀ ਦੌਰ ਦੇ ਵਿੱਚ ਮੋਂਟਰੀਅਲ ਦੇ ਵਿੱਚ ਇਹਨਾਂ ਨੇ ਗਰੋਸਰੀ ਸਟੋਰ 2 ਪਾਏ ਸੀ,
1: ਬਿਲਕੁਲ ਜੀ ਜੀ ਜੀ,
0: ਸ਼ੁਕਰ ਸਾਹਿਬ ਨੇ ਉੱਥੋਂ ਸ਼ੁਰੂਆਤ ਕੀਤੀ ਤੇ ਹੁਣ ਦੇਖੋ ਦੁਬਾਰਾ ਮੁੜ ਉਹੀ ਸਾਈਕਲ ਮੁੜ ਵਾਪਸ ਆਇਆ, ਇਹ ਉਹੀ ਇਹੀ ਉਹੀ ਹੋਇਆ ਜਦੋਂ ਬੈਲ ਬੋਟਮਸ ਇੱਕ ਵਾਰੀ ਆਏ ਸੀ ਤੇ ਹੁਣ ਵਾਪਸ ਮੁੜ ਬੈਲ ਬੋਟਮਸ ਆ ਗਏ, ਵੇਖੋ
1: ਕਰਮ ਤੇ ਫਲ ਦੀ ਗੱਲ ਸੀ ਨਾ,
0: ਬਿਲਕੁਲ,
1: ਸੋ ਕਹਿੰਦੇ ਕਰਮਾ ਦਾ ਫਲ ਤੇ ਮੁੜ ਕੇ ਫੇਰ ਯੂ ਆਰ ਬੈਕ ਔਨ ਦੀ ਸਾਈਕਲ ਜੀ ਉੱਥੇ,
0: ਬਿਲਕੁਲ ਬਿਲਕੁਲ,
1: ਬਹੁਤ ਬਹੁਤ ਜੀ ਸਾਡੇ ਵੱਲੋਂ ਪੂਰੀ ਮੈਨੇਜਮੈਂਟ ਨੂੰ ਬਹੁਤ ਮੁਬਾਰਕਾਂ ਇੱਕ ਵਾਰੀ ਫਿਰ ਤੋਂ,
0: ਕਹਿੰਦੇ ਬੁਲਟ ਨਿਕਲ ਆ ਰਿਹਾ, ਬੁਲਟ ਕੱਢ ਰਹੇ ਨੇ ਅੱਜ
1: ਤੇ ਹੈ ਹੀ ਅਸੀਂ ਬੁਲਟ ਏਅਰ ਫਰਾਇਰ ਆ, ਹਾਊ ਕਮ ਤੁਹਾਨੂੰ ਨਹੀਂ ਪਤਾ,
0: ਮੈਂ ਕਿਉਂ ਵੇਖਿਆ ਸਾਹਮਣੇ ਬੁਲਟ ਪਿਆ,
1: ਮੈਂ ਤੇ ਖੜੀ ਉਹਦੇ ਕੋਲ,
0: ਤੁਸੀਂ ਫੋਟੋ ਖਿਚਾ ਲਈ, ਮੈਂ ਦੇਖਿਆ ਸੀ, ਮੈਂ ਦੇਖ ਰਿਹਾ ਸੀ ਮੇਰੇ ਨਿਸ਼ਾਨੇ ਤੇ ਕੌਣ ਕੌਣ ਆ,
1: ਬਿਲਕੁਲ ਜੀ, ਮੈਂ ਤੇ ਇੰਜੋਏ ਕਰ ਰਹੀ ਸੀ ਬਿਕੋਜ਼ ਮੈਨੂੰ ਇਹ ਪਤਾ ਹੈ ਕਿ ਮੈਂ ਚਲਾਣਾ ਤੇ ਹੈ ਨਹੀਂ, ਤੇ ਮੈਂ ਬਸ ਦਿਲ ਖੁਸ਼ ਕਰ ਲਿਆ ਹਨਾ, ਸੋ ਇਟਸ ਸਾਡੇ ਸਰੋਤਿਆਂ ਨੂੰ ਜੀ ਫੇਰ ਇੱਕ ਵਾਰੀ ਬੇਨਤੀ ਕਰਦੇ ਹਾਂ ਕਿ ਤੁਸੀਂ ਜ਼ਰੂਰ ਪਹੁੰਚੋ ਅਨਾਜ ਮਾਰਟ ਤੇ, ਰਾਈਟ ਇਨ ਦ ਕੋਰਨਰ ਆਫ ਮੇਫੀਲਡ ਐਂਡ ਏਅਰਪੋਰਟ, ਜਿਹੜਾ ਕਿ ਹਮੇਸ਼ਾ ਅਸੀਂ ਪ੍ਰਮੋਟ ਵੀ ਪਿਛਲੇ ਦਿਨਾਂ ਚ ਕਰਦੇ ਹਾਂ, ਏਅਰਪੋਰਟ ਜਿਹੜਾ ਜੀ ਮੇਫੀਲਡ ਕਮਰਸ਼ੀਅਲ ਸੈਂਟਰ ਆ
0: ਜੀ, ਇਹ ਤਾਂ ਚਲੋ ਆਪਣਾ ਇਹ ਤਾਂ ਆਪਣਾ ਘਰ ਦਾ ਪਲਾਜ਼ਾ ਆ,
1: ਆਪਣੀ ਟੀਮ
0: ਜੀ, ਯੈਸ ਯੈਸ ਯੈਸ,
1: ਗੋਲ ਦਾ ਇਹ ਬਹੁਤ ਇੱਕ ਸ਼ਾਨਦਾਰ ਪ੍ਰੋਜੈਕਟ ਆ, ਔਰ ਜਿੰਨੀ ਇੱਥੇ ਰੌਣਕ ਇਸ ਪਲਾਜ਼ੇ ਦੇ ਵਿੱਚ ਆ ਦੇਖ ਕੇ ਦਿਲ ਖੁਸ਼ ਹੋ ਜਾਂਦਾ,
0: ਬਿਲਕੁਲ ਜੀ, ਐਂਡ ਕਾਫੀ ਸਟ੍ਰੈਟੇਜਿਕ ਤਰੀਕੇ ਦੇ ਨਾਲ ਹਰ ਚੀਜ਼ ਨੂੰ ਅਜ਼ਮਾਇਆ ਜਾ ਰਿਹਾ ਜੀ, ਕੀਤਾ ਜਾ ਰਿਹਾ ਜੀ, ਸੋ ਸੰਦੀਪ ਜੀ ਤੁਸੀਂ ਵੀ ਆਪਣਾ ਕੰਮ ਕਰੋ, ਅਸੀਂ ਵੀ ਆਪਣਾ ਕੰਮ ਕਰ ਰਹੇ ਹਾਂ ਜੀ, ਹਾਂਜੀ, ਤੇ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਤੁਹਾਡੇ 1320 ਦੇ ਸਰੋਤਿਆਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ?
1: ਵੀ ਲਵ ਯੂ ਜੀ,
0: ਥੈਂਕ ਯੂ ਥੈਂਕ ਯੂ ਥੈਂਕ ਯੂ
1: ਥੈਂਕ ਯੂ, ਬਹੁਤ ਸਤਿਕਾਰ, ਬਹੁਤ ਪਿਆਰ, ਧੰਨਵਾਦ,
0: ਥੈਂਕ ਯੂ ਸਰ ਸੰਦੀਪ ਜੀ। ਚਲੋ ਸਾਹਿਬ, ਇੱਕੋ ਇਨਸਾਨ ਹੈ ਜੋ ਸੱਚ ਬੋਲਦਾ, ਕਹਿੰਦੇ ਢਿੱਲੋ ਸੱਚ ਬੋਲਦਾ, ਜਸਵੀਰ ਢਿੱਲੋ ਜੀ ਸਾਡੇ ਨਾਲ ਜੁੜ ਚੁੱਕੇ ਨੇ। ਢਿੱਲੋ ਸਾਹਿਬ, ਮੈਂ ਦਾਤ ਦੇਣਾ ਚਾਹਾਂਗਾ ਤੁਹਾਨੂੰ, ਜਦੋਂ ਤੁਸੀਂ ਆਏ ਹੋ ਸਵੇਰ ਦੇ ਇੱਥੇ, ਇੱਕ ਇੱਕ ਇੰਪਲੋਈ ਨੂੰ, ਇੱਕ ਇੱਕ ਚੀਜ਼, ਜੇ ਸਮਾਨ ਕਿਤੇ ਖਾਲੀ ਆ ਤੁਹਾਨੂੰ ਭਰਨਾ, ਇੰਨਾ ਪਿਆਰ।
2: ਦੇਖੋ ਜੀ, ਇਹ ਤਾਂ ਆਪਣੇ ਸਰੋਤਿਆਂ ਦਾ, ਆਪਣਾ ਨੀ ਜੀ, ਜੇ ਆਪਣਾ ਜਿੱਦਾਂ ਕਹਿੰਦਾ ਭਾਈਚਾਰਾ ਜਦ ਆਉਂਦਾ ਉਹਨਾਂ ਦਾ ਪਿਆਰ ਹੀ ਬਹੁਤ ਵਧੀਆ, ਨਾ ਚਾਹ ਪੀਣ ਚਿੱਤ ਕਰਦਾ, ਨਾ ਭੁੱਖ ਲੱਗਦੀ ਆ, ਹਰ ਬੰਦਾ ਜਦ ਤੁਹਾਨੂੰ ਹੱਸ ਕੇ ਬੁਲਾਉਂਦਾ, ਤੁਹਾਡੇ ਵਿੱਚ ਜੋਸ਼ ਕੁਦਰਤੀ ਰੱਬ ਨੂੰ ਆ ਜਾਂਦਾ ਜੀ।
0: ਬਿਲਕੁਲ ਜੀ, ਐਂਡ ਤੁਸੀਂ ਤਾਂ ਇਸ ਪਰਿਵਾਰ ਦੇ ਨਾਲ ਡੇ 1 ਤੋਂ ਜੁੜੇ ਹੋਏ ਹੋ ਜੀ।
2: ਜਿੱਦਾਂ ਕਹਿੰਦੇ, ਮੈਂ ਤਾਂ ਹਰ ਇੱਕ ਨੂੰ ਕਹਿੰਦਾ ਹੁੰਦਾ, ਪ੍ਰਮਾਤਮਾ ਸਭ ਨੂੰ ਦੋਸਤ ਦਵੇ, ਚੰਗੇ ਦਵੇ, ਉਹੀ ਚੰਗਾ ਲੱਗਦਾ। ਜੇ ਸਾਰੀ ਉਮਰ ਨਿਭ ਜਾਵੇ,
0: ਬਿਲਕੁਲ
2: ਉਹਦੇ ਵਰਗਾ ਦੋਸਤ ਨੀ, ਉਹ ਰੱਬ ਦਾ ਰੂਪ ਹੀ ਹੁੰਦਾ।
0: ਮੈਂ ਇਸ ਪਰਿਵਾਰ ਬਾਰੇ ਜਿੰਨਾ ਕਹਾਂ ਉਨਾ ਘੱਟ। ਡੇ 1 ਤੋਂ ਜਦੋਂ ਮੈਂ ਆਲਵੇਜ਼ ਇਹ ਸਟੋਰੀ ਸੁਣਾ ਰਿਹਾ ਸੀ 2-3 ਜਾਣੇ ਨੂੰ ਕਿ ਸ਼ੋਕਰ ਸਾਹਿਬ ਨੇ ਦੇਖੋ ਗਰੋਸਰੀ ਸਟੋਰ ਤੋਂ ਸ਼ੁਰੂ ਕੀਤਾ ਸੀ ਮੋਂਟਰੀਅਲ ਦੇ ਵਿੱਚ, ਤੇ ਅੱਜ ਉਹ ਮੁੜ ਦੁਬਾਰ ਇੱਕ ਗਰੋਸਰੀ ਸਟੋਰ ਉਹਨਾਂ ਦੀ ਝੋਲੀ ਚ ਪਿਆ ਸੀ। ਇਹ ਉਹਨਾਂ ਦਾ ਪਿਆਰ ਦਾ ਸਾਡੇ ਸਰੋਤਿਆਂ ਦਾ ਵੇਖੋ ਕਿੰਨਾ ਪਿਆਰ ਕਮਿਊਨਿਟੀ ਦੇ ਰਹੀ ਹੈ ਜੀ ਉਹਨਾਂ ਨੂੰ।
2: ਦੇਖੋ ਜੀ ਤੁਸੀਂ ਮੀਡੀਆ ਤੌਰ ਤੇ ਜਦ ਦੇ ਸਵੇਰ ਦੇ ਆ ਕੇ ਖੜੇ ਆ, ਇਸੇ ਹੀ ਜਿੱਦਾਂ ਕਹਿੰਦੇ ਆ ਨਾ ਬੈਠੇ ਆ,
0: ਨਹੀਂ
2: ਇਦਾਂ ਤੁਸੀਂ ਬੈਠੇ ਆ, ਹਰ ਇੱਕ ਦਾ ਸਤਿਕਾਰ ਤੁਹਾਨੂੰ ਮਿਲ ਰਿਹਾ।
0: ਬਿਲਕੁਲ ਬਿਲਕੁਲ,
2: ਤੁਸੀਂ ਕੋਈ ਵੀ ਬੰਦਾ ਇੱਕ ਦੋ ਵੀ ਕਿਸੇ ਨੇ ਵੀ ਮੈਨੂੰ ਇੱਕ ਬੰਦੇ ਨੇ ਵੀ ਉੱਚੀ ਬੋਲਿਆ ਹੋਵੇ ਅਸੀਂ ਪਿਆਰ ਨਾ ਕਿਹਾ।
0: ਬਿਲਕੁਲ,
2: ਜੇ ਕਿਸੇ ਦੀ ਗਲਤੀ ਆ ਸਾਡੇ ਝੋਲੀ ਪਾ ਦੇ।
0: ਬਿਲਕੁਲ,
2: ਜੇ ਤੁਸੀਂ ਕਿਸੇ ਤੁਹਾਨੂੰ ਕੋਈ ਉੱਚੀ ਨੀਵੇਂ ਕੋਈ ਬੰਦਾ ਪਿੱਛੋਂ ਬੋਲ ਵੀ ਗਿਆ, ਹੁਣ ਵੀ ਕੋਈ ਬੰਦਾ ਕਹਿੰਦਾ ਸੀ ਯਾਰ ਮੈਂ ਇਹਨਾਂ ਨੂੰ ਕਹਿੰਦਾ ਗਾਹਾਂ ਤੁਰੋ, ਮੈਂ ਕਿਹਾ ਯਾਰ ਹੁਣ ਜੇ ਸਿਆਣਾ ਕੋਈ ਉਹਨੂੰ ਅੱਧਾ ਸਕਿੰਟ ਦਾ ਫਰਕ ਪਿਆ, ਕੋਈ ਬਾਹਲਾ ਦਾ ਪਿਆ
0: ਨਹੀਂ ਪਿਆ,
2: ਤੇ ਆਪਾਂ ਸਬਰ ਕਰੋ, ਕੋਈ ਬਾਹਲੀ ਗੱਲ ਨੀ। ਜੇ ਰਸ਼ ਹੈਗਾ ਵੀ ਹੁਣ ਲਾਈਨ ਤੇ
0: ਲਾਈਨ ਲੱਗੀ ਪੂਰੀ, ਉਹ ਵੇਖੋ ਧੋਰ ਤੱਕ ਲਾਈਨ ਹੈ ਜੀ, 15,000 ਸਕੁਏਅਰ ਫੀਟ ਹੈ, ਮਤਲਬ ਧੋਰ ਤੱਕ 15,000 ਤੱਕ ਲੱਗੀ ਹੈ ਲਾਈਨ।
2: ਦੇਖੋ ਜੀ ਜਦ ਤੱਕ ਤੁਸੀਂ ਦੇਖੋ ਲਾਈਨ ਨੀ ਟੁੱਟਦੀ, ਪਰਮਾਤਮਾ ਦਾ ਇਹੀ ਪਿਆਰ ਹੁੰਦਾ। ਬਾਕੀ ਤੁਹਾਡਾ ਮੀਡੀਆ ਦਾ ਬਹੁਤ
0: ਥੈਂਕ ਯੂ ਡਾਕਟਰ ਸਾਹਿਬ,
2: ਮੀਡੀਆ ਨੇ ਜਿੰਨਾ ਰੱਜ ਕੇ ਸੰਯੋਗ ਕੀਤਾ ਜੀ, ਪੂਰਾ ਜਿੱਦਾਂ ਤੁਸੀਂ ਆਪਣੇ ਦਿਲੋਂ
0: ਪ੍ਰਮੋਟ ਕੀਤਾ, ਬਿਲਕੁਲ
2: ਕੀਤਾ, ਤੇ ਤੁਸੀਂ ਇਹ ਜਿਹੜਾ ਇਹ ਸਿਹਰਾ ਤੁਹਾਡੇ ਜਾਂਦਾ ਜੀ।
0: ਨਹੀਂ ਨਹੀਂ, ਸ਼ੁਕਰ ਪਰਿਵਾਰ ਦੇ ਉੱਤੇ ਜਾਂਦਾ ਜਿਹਨਾਂ ਨੇ ਸਾਨੂੰ ਚੁਣਿਆ ਜੀ। ਕਈ ਚੰਦ ਮੀਡੀਆ ਵਾਲੇ ਹੁੰਦੇ ਨੇ ਢਿੱਲੋਂ ਸਾਹਿਬ ਜਿਹਨਾਂ ਨੂੰ ਸਿਲੈਕਸ਼ਨ ਦਿੱਤੀ ਜਾਂਦੀ ਹੈ ਜੀ, ਤੇ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਤੁਹਾਡਾ ਪਿਆਰ ਹੈ, ਤੁਸੀਂ ਵੀ ਇਹਦੇ ਵਿੱਚ ਯੋਗਦਾਨ ਪਾਇਆ ਜੀ।
2: ਦੇਖੋ ਜੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਹੁੰਦਾ ਜਿਹੜਾ ਚੰਗਾ ਮੀਡੀਆ ਕੋਈ ਵੀ ਹਰ ਚੀਜ਼ ਚ ਚੰਗਾ ਵੀ ਹੁੰਦਾ
0: ਜੀ,
2: ਮਾੜਾ ਵੀ ਹੁੰਦਾ, ਇਨਸਾਨ ਵਾ ਦੁਨੀਆਂ, ਰੱਬ ਨੇ ਜੇ ਸਾਰੇ ਚੰਗੇ ਰੱਬ ਭੇਜ ਦੇਵੇ ਫਿਰ ਲੋੜ ਕੀ ਆ ਕਿਸੇ ਨੇ ਰੱਬ ਕਹਿਣਾ ਹੀ ਨੀ।
0: ਬਿਲਕੁਲ ਜੀ, ਹਾਂ
2: ਜੇ ਚੰਗੇ ਮੀਡੀਆ ਜਾਂ ਮੈਂ ਇੱਕ ਲਾਭ ਯੂਜ ਕਰਦਾ ਜਿਹੜਾ ਚੰਗਾ ਉਹਦਾ ਹਰ ਬੰਦੇ ਨੇ ਬਾਹਰ ਮਾਰਕੀਟ ਦਾ ਤੁਹਾਡੀ ਪਿੱਠ ਪਿੱਛੇ ਵੀ ਚੰਗਾ ਕਹਿਣਾ, ਮਾੜਾ ਕਹਿਣਾ ਉਹਨੂੰ ਪਿੱਠ ਪਿੱਛੇ ਵੀ ਕਹਿਣਾ, ਮੂੰਹ ਤੇ ਵੀ ਕਹਿਣਾ।
0: ਬਿਲਕੁਲ ਜੀ ਕਹਿਣਾ ਜੀ,
2: ਤੇ ਬਾਕੀ ਅਸੀਂ ਜਿੱਦਾਂ ਤੁਹਾਡਾ ਬਹੁਤ ਧੰਨਵਾਦ ਸਾਰਿਆਂ ਦਾ। ਅਸੀਂ ਜਿੱਦਾਂ ਕਹਿੰਦੇ ਇਸ ਵੇਲੇ ਜਿਹੜਾ ਸਾਰਾ ਸਿਹਰਾ ਜਾਂਦਾ ਇਹ ਕਮਿਊਨਿਟੀ ਨੂੰ ਜਾਂਦਾ ਜੀ, ਇਹ ਸਾਡੇ ਭਰਾਵਾਂ ਨੂੰ ਸਾਡੀ ਫੈਮਿਲੀਆਂ ਨੂੰ ਨਹੀਂ ਜਾਂਦਾ, ਇਹ ਸਾਰਾ ਅਸੀਂ ਸਿਹਰਾ ਆਪਣੀ ਕਮਿਊਨਿਟੀ ਨੂੰ ਦਿੰਦੇ ਹਾਂ ਜੀ।
0: ਬਿਲਕੁਲ ਜੀ ਐਂਟਲੋ ਸਾਹਿਬ, ਅਨਾਜ ਮਾਰਟ ਦੀ ਇੱਕ ਵਾਰੀ ਫਿਰ ਤੋਂ ਆਪਾਂ ਐਡਰੈਸ ਦੱਸ ਦਈਏ ਜੀ, 6141 ਮੇਫੀਲ ਰੋਡ, ਮੈਂ ਕਿਹਾ ਪੂਰਾ ਪਲਾਜ਼ਾ ਹੀ ਇਹਨਾਂ ਦਾ ਹੀ ਹੈ ਜੀ, ਇੱਕ ਸੈਕਸ਼ਨ ਹੀ ਇਹਨਾਂ ਦਾ ਹੀ ਹੈ।
2: ਭੁੱਲੇ ਨੀ ਸਕਦਾ ਜੀ, 에어ਪੋਰਟ ਤਾਂ ਜਿੱਦਾਂ ਕਹਿੰਦੇ ਮੇਫੀਲਡ ਦਾ ਗੁਰੂ ਘਰ ਦੇ ਸਾਹਮਣੇ ਵੱਡਾ ਪਲਾਜ਼ਾ,
0: ਕੀ ਬਾਤ,
2: ਗੁਰੂ ਘਰ ਦਾ ਸਭ ਨੂੰ ਪਤਾ।
0: ਬਿਲਕੁਲ ਜੀ,
2: ਤੇ ਜਿੱਦਾਂ ਕਹਿੰਦੇ ਆ ਅਸੀਂ ਫੇਰ ਕਹਿੰਦੇ ਆ ਜੀ, ਜਿਹੜਾ ਜੇ ਅੱਜ ਨਹੀਂ ਹਟਿਆ ਹੋਇਆ ਕੱਲ ਨੂੰ ਵੀ ਜਿੱਦਾਂ ਕਈ ਮੁੜ ਕੇ ਜਾਂਦੇ ਆ।
0: ਬਿਲਕੁਲ ਜੀ ਬਿਲਕੁਲ,
2: ਤਾਂ ਮੁੜ ਕੇ ਜਾਂਦੇ, ਰਸ਼ ਬਹੁਤ ਜ਼ਿਆਦਾ।
0: ਹਾਂਜੀ ਬਿਲਕੁਲ, ਰਸ਼ ਹੈਗਾ ਜੀ,
2: ਉਹਨਾਂ ਨੂੰ ਇਹ ਪ੍ਰਾਈਸਾਂ ਕੱਲ ਨੂੰ ਵੀ ਮਿਲੂਗੀਆਂ,
0: ਦੋ ਰਾਵਾਂ ਨੀ ਜੀ। ਐਂਡ ਇੱਕ ਵਾਰੀ ਫਿਰ ਤੋਂ 6141 ਮੇਫੀਲ ਰੋਡ ਬਰੈਂਪਟਨ ਦੇ ਵਿੱਚ ਅੱਜ ਰੌਣਕਾਂ ਲੱਗ ਗਈਆਂ ਨੇ, ਲੱਗ ਰਹੀਆਂ ਨੇ ਜੀ, ਐਂਡ ਲੱਗ ਚੁੱਕੀਆਂ ਨੇ ਮੈਂ ਕਹਿ
2: ਸਕਦਾ। ਇਸ ਵੇਲੇ ਚਾਹ ਪਾਣੀ ਦਾ ਪ੍ਰਬੰਧ ਆ ਜੀ,
0: ਕਿਆ ਬਾਤ,
2: ਲੰਗਰ ਲਗਾਇਆ ਵਾ, ਪ੍ਰਸ਼ਾਦਾ ਛਕੋ,
0: ਕਿਆ ਬਾਤ।
2: ਤੇ ਜੇ ਕੋਈ ਵੀ ਜਿੱਦਾਂ ਕਹਿੰਦੇ ਆ ਅੱਜ ਨਾ ਵੀ ਹੋਇਆ, ਜਿੱਦਾਂ ਰਸ਼ ਦੇ ਟਾਈਮ ਸਿਆਣਿਆਂ ਨੂੰ ਇਹੀ ਅਸੀਂ ਕਹਾਂਗੇ, ਕੋਈ ਨੀ ਕੱਲ ਨੂੰ ਆ ਜਿਓ ਜੀ, ਕੱਲ ਨੂੰ ਵੀ ਤੁਹਾਨੂੰ ਇਸ ਸੇਲ
0: ਮੈਂ ਕਿਹਾ ਜੀ, ਇਹ ਵਨ ਆਫ ਮੈਨੀ ਆਉਣ ਵਾਲੇ ਆ ਜੀ, ਇੱਕ ਬ੍ਰਾਂਡ ਬਣਨ ਜਾ ਰਿਹਾ ਅਨਾਜ ਮਾਰਟ ਤੁਹਾਡੇ ਸ਼ਹਿਰ ਦੇ ਵਿੱਚ।
2: ਦੇਖੋ ਜੀ ਉਹ ਤੁਸੀਂ ਅਜੇ ਨਾਮ ਕੱਢਿਆ ਕਿ ਪਹਿਲਾਂ ਟੀਵੀ ਦਾ ਕੱਢੋ ਜੀ,
0: ਦੂਜਾ ਕੱਢਦੇ ਆ, ਕਹਿੰਦੇ ਸੋਢੀ ਸਾਹਿਬ ਕਹਿੰਦੇ ਢਿੱਲੋਂ ਸਾਹਿਬ ਦੀ ਵੇਟ।
2: ਨਹੀਂ ਨਹੀਂ, ਮੈਂ ਜਾ ਕੇ ਪੁੱਛਦਾ ਵੀ ਉਹ ਮੈਂ ਹੁਣ ਕੱਢੇ ਹੋਣੇ ਚਾਹੀਦੇ, ਦੋ ਨਿਕਲਣੇ ਚਾਹੀਦੇ।
0: ਕਿਆ ਬਾਤ, ਥੈਂਕ ਯੂ ਸੋ ਮਚ ਸਾਹਿਬ, ਸ਼ੁਕਰੀਆ ਧੰਨਵਾਦ ਜੀ। ਇਹ ਸਨ ਸੀ ਜਸਵੀਰ ਢਿੱਲੋਂ ਜੀ ਸਾਡੇ ਨਾਲ ਇਸ ਵੇਲੇ, ਉਹਨਾਂ ਦੀ ਗੱਲਬਾਤ ਤੁਸੀਂ ਸੁਣੀ ਜੀ, ਥੈਂਕ ਯੂ ਸੋ ਮਚ, ਬਹੁਤ ਪਿਆਰ ਮਾਨ ਸਤਿਕਾਰ ਸਾਡੀ ਕਮਿਊਨਿਟੀ ਵੱਲੋਂ ਤੁਸੀਂ ਸੁਣ ਰਹੇ ਹੋ ਜੀ 1320 AM ਤੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਅਰਸ਼ ਚਾਵਲਾ। ਟੋਕਰੀਆਂ ਦੇ ਟੋਕਰੀਆਂ, ਰੇਹੜੀਆਂ ਤੇ ਰੇਹੜੀਆਂ ਭਰ ਰਹੀਆਂ ਨੇ ਜੀ ਅੱਜ, ਮੈਨੂੰ ਲੱਗਦਾ ਇੱਕ ਡੀਲਾਂ ਵੀ ਬਹੁਤ ਸੋਹਣੀਆਂ ਨੇ ਜੀ। ਇਹ ਨੀ ਕੋਈ ਐਵੇਂ ਟਾਈਮੀ ਡੀਲ ਹੈ ਜੀ, ਹਰ ਇੱਕ ਗਰੋਸਰੀ ਆਈਟਮ ਦੇ ਉੱਤੇ ਬਹੁਤ ਸੋਹਣੀਆਂ ਡੀਲਾਂ ਲੱਗੀਆਂ ਹੋਈਆਂ ਨੇ ਜੀ। ਅਨਾਜ ਮਾਰਟ, 에어ਪੋਰਟ ਅਤੇ ਮੇਫੀਲਡ ਦੀ ਨੁੱਕਰ ਤੇ ਅੱਜ ਸਾਡਾ ਪ੍ਰੋਗਰਾਮ ਇੱਥੋਂ ਲਾਈਵ ਅਸੀਂ ਬ੍ਰੌਡਕਾਸਟ ਕਰ ਰਹੇ ਹਾਂ। 1320 ਦੀ ਟੀਮ ਇੱਥੇ ਇਸ ਵੇਲੇ ਹਾਜ਼ਰ ਹੈ ਜੀ, ਜ਼ਰੂਰ ਪਹੁੰਚੋ ਸਾਡੇ ਨਾਲ ਇੱਥੇ ਆਣ ਕੇ ਗੱਲਬਾਤ ਕਰੋ, ਸਾਨੂੰ ਮਿਲੋ ਜੀ ਆਣ ਕੇ, ਐਂਡ ਲੱਕੀ ਡਰਾ ਦੇ ਵਿੱਚ ਆਪਣਾ ਨਾਮ ਸ਼ਾਮਲ ਕਰੋ। $100 ਦੀ ਗਰੋਸਰੀ ਦੇ ਨਾਲ ਤੁਸੀਂ ਢੇਰ ਸਾਰੇ ਇਨਾਮਾਂ ਜਿੱਤ ਸਕਦੇ ਹੋ, $100 ਦੀ ਗਰੋਸਰੀ ਦੇ ਨਾਲ ਢੇਰ ਸਾਰਾ ਇਨਾਮ ਜਿੱਤ ਸਕਦੇ ਹੋ। ਤੁਸੀਂ ਆਉਣਾ ਕਿੱਥੇ ਹੈ, ਤੁਸੀਂ ਅਨਾਜ ਮਾਰਟ 에어ਪੋਰਟ ਅਤੇ ਮੇਫੀਲਡ ਦੀ ਨੁੱਕਰ ਤੇ ਅੱਜ ਦਾ ਪ੍ਰੋਗਰਾਮ ਸਾਡਾ ਇੱਥੋਂ ਬ੍ਰੌਡਕਾਸਟ ਕੀਤਾ ਜਾ ਰਿਹਾ ਜੀ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ, ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਵਕਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਪੰਜਾਬ ਤੋਂ ਰੀਮਾ ਜੀ ਤੁਹਾਡੇ ਲਈ ਹਾਜ਼ਰ ਨੇ ਜੀ। ਅਗੇਨ ਮੈਂ ਦੱਸਦਾ ਕਿ ਅੱਜ ਦਾ ਪ੍ਰੋਗਰਾਮ ਜਿੱਥੇ ਤਮਾਮ ਸਾਡੇ ਸਪਾਂਸਰਾਂ ਵੱਲੋਂ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਸਾਡੇ ਵੱਡੇ ਵੀਰ ਹੈਪੀ ਪਟਿਆਲ, HK ਮੂਵਰਸ ਤੋਂ ਵੀਰ ਹਰਮਿੰਦਰ ਹੈਰੀ ਜੀ, ਅਸ਼ੋਕ ਜੁਲਰਸ ਤੋਂ ਵੀਰ ਰਾਜੂ ਜੀ, ਸਮੋਸਾ ਐਂਡ ਸਵੀਟ ਫੈਕਟਰੀ ਸਮੁੱਚੀ ਮੈਨੇਜਮੈਂਟ ਵੀਰ ਹਰਪਾਲ ਜੀ ਉਹਨਾਂ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਜੀ। ਤਰ੍ਹਾਂ ਤਰ੍ਹਾਂ ਦੇ ਸਾਡੇ ਹੋਰ ਵੀ ਸਪਾਂਸਰ ਸਾਡੇ ਨਾਲ ਹੌਲੀ ਹੌਲੀ ਮੁੜ ਵਾਪਸ, ਅਸੀਂ 1320 ਦੇ ਉੱਤੇ ਕਾਫੀ ਲੰਬੇ ਟਾਈਮ ਬਾਅਦ, ਤਕਰੀਬਨ ਮੈਨੂੰ ਲੱਗਦਾ 8 ਮਹੀਨੇ ਬਾਅਦ ਦੀ ਗੈਪ ਦੇ ਨਾਲ ਅਸੀਂ ਇਸ ਵੇਲੇ ਹਾਜ਼ਰ ਹਾਂ। ਜ਼ਰੂਰ ਸਾਨੂੰ ਫੀਡਬੈਕ ਦਿਓ, ਸਾਨੂੰ ਦੱਸੋ ਕਿ ਪ੍ਰੋਗਰਾਮ ਕਿਸ ਤਰ੍ਹਾਂ ਦਾ ਬ੍ਰੌਡਕਾਸਟ ਕੀਤਾ ਜਾ ਰਿਹਾ ਜੀ, ਆਵਾਜ਼ ਕਿਸ ਤਰ੍ਹਾਂ ਦੀ ਆ ਰਹੀ ਹੈ ਜੀ, ਇੱਕ ਵਾਰੀ ਫਿਰ ਤੋਂ ਮੇਰਾ ਨੰਬਰ 416-303-1515 ਤੇ ਟੈਕਸਟ ਮੈਸੇਜ ਕਰ ਸਕਦੇ ਹੋ 416-303-1515 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਆਓ ਫਿਰ ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਨੇ ਰੀਮਾ ਗੁਗਲਾਨੀ ਜੀ।
3: ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। 1 ਅਕਤੂਬਰ ਨੂੰ ਇੱਕ ਵਾਰ ਮੁੜ ਤੋਂ ਹੋਏਗੀ ਫੋਨਾਂ ਦੇ ਵਿੱਚ ਟੂੰ ਟੂੰ, ਔਰਤਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਹਜ਼ਾਰ ਹਜ਼ਾਰ ਰੁਪਏ। ਪੰਜਾਬ ਅਕਾਲੀ ਭਾਜਪਾ ਗੱਠਜੋੜ ਬਾਰੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਵੱਡਾ ਬਿਆਨ, ਬੋਲੇ ਸਮਝੌਤਾ ਹੋਏਗਾ ਤਾਂ ਬਰਾਬਰੀ ਦਾ। ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਵਿਚ ਵੀ ਲੜੇਗਾ ਵਿਧਾਨ ਸਭਾ ਚੋਣਾਂ, ਬਲਵਿੰਦਰ ਸਿੰਘ ਭੂੰਦੜ ਨੇ ਆਗੂਆਂ ਨੂੰ ਤਿਆਰੀ ਕਰਨ ਲਈ ਆਖਿਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਬਬੀਹਾ ਗੈਂਗ ਦਾ ਨਾਮ ਬੋਲਿਆ। ਹੁਣ ਖਬਰਾਂ ਤਫਸੀਲ ਦੇ ਨਾਲ। ਪੰਜਾਬ ਦੀਆਂ ਮਹਿਲਾਵਾਂ ਦੇ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਹਰ ਕਿਸੇ ਦਾ ਚਿਹਰਾ ਖਿੜ ਗਿਆ। ਗੌਰਤਲਬ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਵਿਚ ਹੋਏ ਚੋਣ ਪ੍ਰਚਾਰ ਵਾਲੇ ਵਿਸ਼ਾਲ ਪ੍ਰੋਗਰਾਮ ਦੇ ਦੌਰਾਨ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਆਉਂਦੀ 1 ਅਕਤੂਬਰ ਨੂੰ ਇੱਕ ਵਾਰ ਮੁੜ ਤੋਂ ਫੋਨਾਂ ਦੀ ਟੂੰ ਟੂੰ ਹੋਏਗੀ ਔਰ ਔਰਤਾਂ ਦੇ ਖਾਤਿਆਂ ਦੇ ਵਿਚ ਪੈਸੇ ਟਰਾਂਸਫਰ ਕੀਤੇ ਜਾਣਗੇ। ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਇਸ ਵਾਰ ਔਰਤਾਂ ਨੂੰ ਇਕੱਠੇ 3 ਮਹੀਨਿਆਂ ਦੀ ਰਕਮ ਭੇਜੀ ਜਾਵੇਗੀ। ਇਸ ਦੌਰਾਨ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਰੇ ਵਿਰੋਧੀ ਆਗੂਆਂ ਅਤੇ ਉਨ੍ਹਾਂ ਦੇ ਘਰਦਿਆਂ ਨੇ ਵੀ ਇਨ੍ਹਾਂ ਯੋਜਨਾਵਾਂ ਦੇ ਲਈ ਫਾਰਮ ਭਰੇ ਨੇ, ਪਰ ਉਹ ਇਸ ਬਾਰੇ ਖੁੱਲ ਕੇ ਕੁਝ ਵੀ ਬੋਲ ਨਹੀਂ ਸਕਦੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਵਿਚ 20ਵੇਂ ਸਾਲਾਨਾ ਰੋਜ਼ਗਾਰ ਮੇਲੇ ਦੇ ਵਿਚ ਸ਼ਾਮਲ ਹੋਣ ਪਹੁੰਚੇ। ਇਸ ਪ੍ਰੋਗਰਾਮ ਵਿਚ ਉਨ੍ਹਾਂ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਦੇਸ਼ ਵਿਚ ਆਯੋਜਿਤ 20ਵਾਂ ਰੋਜ਼ਗਾਰ ਮੇਲਾ ਸੀ। ਇਸ ਮੁਹਿੰਮ ਤਹਿਤ ਹੁਣ ਤੱਕ ਦੇਸ਼ ਭਰ ਦੇ ਵਿਚ 12 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਲਈ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਨੇ। ਦੇਸ਼ ਭਰ ਦੇ ਵਿਚ 51,000 ਤੋਂ ਵੱਧ ਨਵੇਂ ਨਿਯੁਕਤੀ ਪੱਤਰ ਵੰਡੇ ਗਏ ਨੇ। ਹਰਦੀਪ ਸਿੰਘ ਪੁਰੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਸੰਭਾਵੀ ਸੀਟਾਂ ਦੀ ਵੰਡ ਅਤੇ ਗੱਠਜੋੜ ਦੇ ਸੁਭਾਅ ਤੇ ਸਪਸ਼ਟ ਰੁੱਖ ਅਪਣਾਉਂਦਿਆਂ ਕਿਹਾ ਕਿ ਜੇਕਰ ਭਵਿੱਖ ਦੇ ਵਿਚ ਗੱਠਜੋੜ ਬਣਦਾ ਹੈ ਤਾਂ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਣਗੇ। ਅਕਾਲੀ ਦਲ ਹੁਣ ਵੱਡੇ ਭਰਾ ਦੀ ਭੂਮਿਕਾ ਨਹੀਂ ਨਿਭਾਏਗਾ ਅਤੇ ਬੀਜੇਪੀ 22 ਸੀਟਾਂ ਤੇ ਚੋਣ ਵੀ ਨਹੀਂ ਲੜੇਗੀ। ਉਨ੍ਹਾਂ ਨੇ ਕਿਹਾ ਕਿ ਜਿਵੇਂ ਪਹਿਲਾਂ ਹੁੰਦਾ ਸੀ ਉਸ ਤਰ੍ਹਾਂ ਨਹੀਂ ਹੋਏਗਾ, ਹੁਣ ਕੋਈ ਵੀ ਸਮਝੌਤਾ ਪੂਰੀ

0: ਹਰਿਆਣਾ ਦੇ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਲਈ ਪਾਰਟੀ ਦੀ ਜ਼ਮੀਨ ਤਿਆਰ ਕਰਨ ਦਾ ਸੱਦਾ ਦੇ ਦਿੱਤਾ। ਉਹ ਇਸ ਸਾਲ ਸੂਬੇ ਦੇ ਵਿੱਚ ਪਾਰਟੀ ਵੱਲੋਂ ਵੱਡੇ ਪੱਧਰ ਤੇ ਸੰਗਠਨਾਤਮਕ ਫੇਰਬਦਲ ਕਰਨ ਤੋਂ ਬਾਅਦ ਹਰਿਆਣਾ ਦੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਪਹਿਲੀ ਸੂਬਾ ਪੱਧਰੀ ਮੀਟਿੰਗ ਕਰਨ ਦੇ ਲਈ ਹਰਿਆਣਾ ਪਹੁੰਚੇ ਸਨ। ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਇਕਾਈਆਂ ਪੂਰੇ ਦੇਸ਼ ਦੇ ਵਿੱਚ ਨੇ, ਹਾਲਾਂਕਿ ਪਿਛਲੇ ਸਾਲਾਂ ਦੇ ਦੌਰਾਨ ਵੱਖ ਵੱਖ ਕਾਰਨਾਂ ਕਰਕੇ ਉਹ ਕਈ ਸੂਬਿਆਂ ਵਿੱਚ ਸਰਗਰਮ ਨਹੀਂ ਸਨ, ਪਰ ਹੁਣ ਪਾਰਟੀ ਨੇ ਇਨ੍ਹਾਂ ਇਕਾਈਆਂ ਨੂੰ ਮੁੜ ਸਰਗਰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਸਾਲ ਦੇ ਸ਼ੁਰੂ ਵਿੱਚ ਪਾਰਟੀ ਨੇ ਹਰਿਆਣਾ ਦੇ ਨਵੇਂ ਸੂਬਾ ਪ੍ਰਧਾਨ ਤੇ ਕੋਰ ਕਮੇਟੀ ਦਾ ਐਲਾਨ ਕੀਤਾ ਸੀ ਅਤੇ ਹੁਣ ਉਹ ਪਾਰਟੀ ਦੇ ਆਧਾਰ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਟੀਮ ਵਜੋਂ ਕੰਮ ਕਰਨਗੇ। ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋ ਵੱਖਰੀਆਂ ਸੰਸਥਾਵਾਂ ਨੇ। ਮਾਨਸਾ ਦੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਤੇ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਬੰਬੀਹਾ ਗੈਂਗ ਦੇ ਇੱਕ ਅਣਪਛਾਤੇ ਮੈਂਬਰ ਦੇ ਵਿਰੁੱਧ ਮਾਮਲਾ ਦਰਜ ਕੀਤਾ। SSP ਮਾਨਸਾ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਵਿੱਕੀ ਨੂੰ ਇੱਕ ਕੌਮਾਂਤਰੀ ਨੰਬਰ ਤੋਂ ਵਟਸਐਪ ਤੇ ਧਮਕੀ ਭਰੀ ਕਾਲ ਤੇ ਵਾਇਸ ਨੋਟ ਪ੍ਰਾਪਤ ਹੋਏ ਨੇ। ਕਾਲ ਕਰਨ ਵਾਲੇ ਨੇ ਖੁਦ ਨੂੰ ਬੰਬੀਹਾ ਗੈਂਗ ਦਾ ਮੈਂਬਰ ਦਸਦਿਆਂ ਵਿੱਕੀ ਨੂੰ ਚੇਤਾਵਨੀ ਦਿੱਤੀ ਕਿ ਉਹ ਸਵਰਗੀ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਅਤੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦੇ ਬਾਰੇ ਕੋਈ ਬਿਆਨਬਾਜ਼ੀ ਨਾ ਕਰੇ। ਇਸ ਸਬੰਧੀ ਪਿੰਡ ਨੰਗਲ ਖੁਰਦ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਮਾਨਸਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਨੇ। ਉਨ੍ਹਾਂ ਨੇ ਕਿਹਾ ਕਿ ਉਹ ਕਦੇ ਵੀ ਮੂਸੇਵਾਲਾ ਜਾਂ ਉਸਦੇ ਪਰਿਵਾਰ ਦੇ ਵਿਰੁੱਧ ਨਹੀਂ ਬੋਲੇ, ਪਰ ਹਾਲ ਹੀ ਦੇ ਵਿਚ ਉਹ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਦਿੱਤੇ ਕੁਝ ਬਿਆਨਾਂ ਦਾ ਜਵਾਬ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਨਾ ਸਿਰਫ ਆਪਣੇ ਲਈ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ, ਸਗੋਂ ਪੁਲਿਸ ਨੂੰ ਬਲਕੌਰ ਸਿੰਘ ਅਤੇ ਸ਼ਗਨਪ੍ਰੀਤ ਦੇ ਫੋਨ ਰਿਕਾਰਡ ਦੀ ਜਾਂਚ ਕਰਨ ਦੀ ਵੀ ਅਪੀਲ ਕੀਤੀ ਹੈ। ਵਿੱਕੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੂਸਰੇ ਫੋਨ ਤੇ ਵਟਸਐਪ ਕਾਲ ਰਿਕਾਰਡ ਕਰ ਲਈ ਸੀ ਜੋ ਵਾਇਸ ਨੋਟ ਸਮੇਤ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਲ ਕਰਨ ਵਾਲੇ ਨੇ ਮੈਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਉਹ ਮੂਸੇਵਾਲਾ ਜੇ ਉਸਦੇ ਪਰਿਵਾਰ ਦੇ ਖਿਲਾਫ਼ ਬੋਲੇ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਉਸ ਨੇ ਕਿਹਾ ਮੇਰੇ ਪਰਿਵਾਰ ਨੂੰ ਵੀ ਧਮਕਾਇਆ ਗਿਆ, ਜੇ ਟ੍ਰੇਲਰ ਦੇਖਣਾ ਤਾਂ ਉਹ ਤੁਰੰਤ ਦਿਖਾ ਦੇਵੇਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
1: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਲੋਇਰਸ।
2: If you're involved in a motor vehicle accident, a slip and fall, or any kind of accident that results in personal injury, please let us know. We can help.
1: Sanu contact karo. Our phone number hai 647-793-6889.
3: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂਦੇ ਤਿਉਂ ਬਰਕਰਾਰ ਹਨ, ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800-567-HURT-4878 ਔਰ ਡਾਇਰੈਕਟ ਨੰਬਰ 416-557-5010 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ।
4: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
5: हेलो यार, मेरा भी लोड ले जी, ट्रक फिर खड़ गया यार।
6: ओ भरावा, हैप्पी बडियाल ते सुखा टीसी कोल जा ते ट्रक दी एक नंबर रिपेयर करा।
5: सच्ची?
6: ओ मुच्ची,
7: फेयर प्राइस ट्रक रिपेयर सेंटर दे हैप्पी बडियाल ते सुखा टीसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
6: इना कोला सालना दा तजुर्बा।
5: हुन एड्रेस भी लिखा।
6: मैं लिख ला, 1 गुड मार्क प्लेस, इटोबिकोक, यूनिट 5।
7: कॉल 6477067
3: नोट करो कि जेकर तुसी अपने घर जा बिजनेस अदारें दे विचो प्रोफेशनल पेंटर द्वारा पेंट करवाना चाहुंदे हो ता चेती रखो गिल हाउस पेंटिंग जो तुहाडे घर दे विच पेंट तो पहला हर एक कोना प्रॉपर तरीके नाल कवर करदे हन वाजब रेट अते समय सिर काम करवाउण लई अते एस्टीमेट बिल्कुल फ्री लैण लई कॉल करो कमल गिल 6478339960 6478335960 Gill House Painting
8: HK Movers Home, Offices, Apartments and Delivery Big or Small We Move It All
9: HK Movers
8: Local and Long Distance
9: We Also Ship Cars
8: Kailer Transport and Moving Services
9: For Service with a Smile Give Us a Call
8: Call Mr. Harminder 416-524-6704
9: 416-524-6704 pe.
8: Visit 140 Advance Boulevard Unit Number 10 Brampton
9: Long Distance Moving Specialist
8: HK Movers
10: HK Movers
3: कटारिया टूर्स एंड ट्रैवल दुनिया दे किसी भी देश जान वास्ते हवाई सफर दे प्रबंधा दे नाल पीआर कार्ड कनेडियन सिटीजन या ओसीआई ली अप्लाई करन दे नाल विजिटर टूरिस्ट या सुपर वीजा दी इनसोर्स करोना चाहुंदे हो ता मिलो कटारिया टूर्स एंड ट्रैवल 2883 डाई रोड एट एयरपोर्ट रोड 4550 इवनस रोड जून 12 इन ब्रैम्पटन और कॉल अवतार कटारिया 9056781200 9056781200 कटारिया टूर्स and travel
11: ab punjabi aa raha
12: tusi sun rahe ho asian vision arsh chawla de naal
13: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਹਰਸ਼ ਚਾਵਲਾ ਪ੍ਰੋਗਰਾਮ ਨੂੰ ਤੁਸੀਂ ਆਨੰਦ ਮਾਣ ਰਹੇ ਹੋ ਅਨਾਜ ਮਾਰਟ ਦੇ ਉੱਤੇ ਅੱਜ ਦਾ ਪ੍ਰੋਗਰਾਮ ਲਾਈਵ ਸਾਡਾ ਬ੍ਰੌਡਕਾਸਟ ਕੀਤਾ ਜਾ ਰਿਹਾ ਜੀ ਬਹੁਤ ਸਾਰੀਆਂ ਰੌਣਕਾਂ ਇੱਥੇ ਲੱਗੀਆਂ ਹੋਈਆਂ ਨੇ ਐਂਡ ਐਜ਼ ਯੂ ਨੋ ਸਾਡੇ ਕੁਝ ਇੱਕ ਟੈਸਟਿੰਗਸ ਚੱਲ ਰਹੇ ਨੇ ਪ੍ਰੋਗਰਾਮ ਦੇ ਵਿੱਚ ਜਿਸ ਕਾਰਨ ਕਰਕੇ ਸਾਡੀ ਆਵਾਜ਼ ਕੀ ਥਾਂ ਤੇ ਟੁੱਟ ਰਹੀ ਸੀ ਤੇ ਹੁਣ ਮੈਨੂੰ ਲੱਗਦਾ ਆਵਾਜ਼ ਪੂਰੀ ਗੂੰਜ ਰਹੀ ਹੈ ਜੀ ਖੂਬਸੂਰਤ ਆਵਾਜ਼ ਦੇ ਨਾਲ ਖੂਬਸੂਰਤ ਲਹਿਜੇ ਦੇ ਨਾਲ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਆਵਾਜ਼ ਮੈਨੂੰ ਲੱਗਦਾ ਹੁਣ ਬਿਹਤਰ ਹੋਵੇਗੀ ਤੁਸੀਂ ਪਲੀਜ਼ ਮੈਨੂੰ ਫੀਡਬੈਕ ਜ਼ਰੂਰ ਦਿਓ ਜੀ ਤੁਸੀਂ ਬਹੁਤ ਵੱਡੇ ਲੈਵਲ ਤੇ ਜਿੱਥੇ ਪ੍ਰੋਗਰਾਮ ਨੂੰ ਸੁਣ ਰਹੇ ਹੋ ਉੱਥੇ ਕਰਤਾ ਧਰਤਾ ਦਿਲਬਾਗ ਚਾਵਲਾ ਜੀ ਵੀ ਪਹੁੰਚ ਚੁੱਕੇ ਨੇ ਜੀ ਇੱਥੇ 1320 ਦੇ ਓਨਰ ਤੇ ਆ ਚੁੱਕੇ ਨੇ ਇੱਥੇ ਪ੍ਰੋਗਰਾਮ ਦੇ ਵਿੱਚ ਤੇ ਉੱਥੇ ਵੀ ਲੱਕੀ ਡਰਾਅ ਦੇ ਵਿੱਚ ਕਾਫੀ ਇਨਾਮਾਤ ਕੱਢੇ ਜਾ ਰਹੇ ਨੇ ਜੀ ਵੱਡੀ ਵਾਲੀ ਗੱਲ ਇਹ ਹੈ ਕਿ ਪ੍ਰੋਗਰਾਮ ਦੇ ਵਿੱਚ ਜਿੱਥੇ ਤੁਸੀਂ ਸਾਨੂੰ ਸੁਣ ਰਹੇ ਹੋ ਉੱਥੇ ਅਨਾਜ ਮਾਰਟ ਦੀ ਇਹ ਖੂਬਸੂਰਤ ਲੋਕੇਸ਼ਨ ਅੱਜ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਜੀ ਐਂਡ ਤੁਸੀਂ ਪਹੁੰਚੋ ਜੀ ਏਅਰਪੋਰਟ ਅਤੇ ਮੇਫੀਲਡ ਦੀ ਨੁੱਕਰ ਤੇ ਅੱਜ ਦਾ ਪ੍ਰੋਗਰਾਮ ਨਿਕਲ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਜੀ ਬੇਨਤੀ ਕਰਨਾ ਚਾਹਾਂਗਾ ਮੈਨੂੰ ਹਾਲੇ ਵੀ ਜੇ ਕੁਛ ਟੈਸਟਿੰਗ ਦੇ ਵਾਸਤੇ ਕੁਛ ਕਾਲਸ ਜੇ ਸਾਨੂੰ ਜਾਂ ਟੈਕਸਟ ਮੈਸੇਜਸ ਆ ਜਾਣ ਕਿ ਸਾਡੀ ਆਵਾਜ਼ ਤੱਕ ਕਲੀਅਰ ਪਹੁੰਚ ਰਹੀ ਹੈ ਤਾਂ ਮੈਨੂੰ ਥੋੜਾ ਜਿਹਾ ਹੌਸਲਾ ਹੋ ਜਾਏਗਾ ਬਿਕਾਜ਼ ਵੀ ਆਰ ਇਨ ਅ ਟੈਸਟਿੰਗ ਫੇਜ਼ ਸੋ ਅਸੀਂ ਪ੍ਰੋਗਰਾਮ ਨੂੰ ਇਸ ਵੇਲੇ ਟੈਸਟ ਕਰ ਰਹੇ ਹਾਂ ਜੀ ਸੋ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਕੋਟਨ ਕੋਟ ਤੁਸੀਂ ਇਸ ਵੇਲੇ ਅਨਾਜ ਮਾਰਟ ਦੀ ਇਹ ਗ੍ਰੈਂਡ ਓਪਨਿੰਗ ਇਸ ਵੇਲੇ ਹੋ ਰਹੀ ਹੈ ਜੀ ਐਂਡ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਭਾਊ ਜੀ ਤੁਹਾਡਾ
14: ਬਹੁਤ ਬਹੁਤ ਸ਼ੁਕਰੀਆ ਅਰਸ਼ ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਸੁਣ ਰਹੇ ਤਮਾਮ ਸਰੋਤਿਆਂ ਨੂੰ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ ਅੱਜ ਅਨਾਜ ਮਾਰਟ ਦੀ ਜਿਹੜੀ ਹੈ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਓਪਨਿੰਗ ਹੋਈ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰਬੰਧਕਾਂ ਦੇ ਚਿਹਰੇ ਤੇ ਜਿਹੜੀਆਂ ਨੇ ਉਹ ਮਹਾਰਾਜ ਨੇ ਬਹੁਤ ਸਾਰੀਆਂ ਰੌਣਕਾਂ ਲਿਆਂਦੀਆਂ ਹੋਈਆਂ ਖੁਸ਼ੀਆਂ ਲਿਆਂਦੀਆਂ ਹੋਈਆਂ ਨੇ ਇੱਕ ਬਹੁਤ ਵੱਡਾ ਭਾਈਚਾਰੇ ਵੱਲੋਂ ਜਿਹੜਾ ਹੈ ਰਿਸਪੋਂਸ ਜਿਹੜਾ ਹੈ ਇਸ ਆਪਣੇ ਜਿਹੜਾ ਹੈ ਅਨਾਜ ਮਾਰਟ ਨਾ ਹੀ ਬੜਾ ਵਧੀਆ ਬਹੁਤ ਕਲਾਸੀਕਲ ਨੇਮ ਹੈ ਜੀ ਔਰ ਮੈਂ ਜਸਵਿੰਦਰ ਸ਼ੋਕਰ ਅਤੇ ਉਹਨਾਂ ਦੀ ਸਾਰੀ ਫੈਮਿਲੀ ਸਟਾਫ ਨੂੰ ਪਰਿਵਾਰ ਨੂੰ ਦੋਸਤਾਂ ਮਿੱਤਰਾਂ ਸਨੇਹਿਆਂ ਨੂੰ ਇਸ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਤੇ ਬਹੁਤ ਸਾਰੀਆਂ ਮੁਬਾਰਕਾਂ ਦੇਣ ਲਈ ਸਪੈਸ਼ਲ ਤੌਰ ਤੇ ਪਹੁੰਚਿਆ ਹੋਇਆ ਸੀ ਜੇ ਐਮ ਆਰ 1320 AM ਦੀ ਐਜ ਏ ਮੈਨੇਜਮੈਂਟ ਵੱਲੋਂ ਅਸੀਂ ਅਦਾਰਾ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ ਸੀ ਐਨ ਇੰਟਰਨੈਟ ਵੱਲੋਂ ਵਿਸ਼ੇਸ਼ ਤੌਰ ਤੇ ਇਸ ਅਨਾਜ ਮਾਰ ਦੀ ਗ੍ਰੈਂਡ ਓਪਨਿੰਗ ਤੇ ਬਹੁਤ ਸਾਰੀਆਂ ਭਾਈਚਾਰੇ ਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਨੇ, ਖੁਸ਼ੀਆਂ ਨੇ। ਔਰ ਰੇਡੀਓ ਇੱਕ ਜਿਹੜਾ ਹੁੰਦਾ ਨਾ ਇਨਫੋਰਮੇਸ਼ਨ ਦਾ ਸਾਧਨ ਹੁੰਦਾ, ਭਾਵਾਂਕਿ ਜਸਵਿੰਦਰ ਸ਼ੌਕਰ ਉਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਅਰਸ਼ ਮੈਂ ਜਾਣਦਾ, ਪਰ ਮੈਂ ਤੁਹਾਨੂੰ ਸੁਣ ਰਿਹਾ ਸੀਗਾ ਰਸਤੇ ਵਿੱਚ ਆਉਂਦਿਆਂ, ਕਿਉਂਕਿ ਸਾਡਾ ਜਿਹੜਾ ਵਾ ਇੱਕ ਟੈਸਟਿੰਗ ਪੀਰੀਅਡ ਵੀ ਚੱਲ ਰਿਹਾ, ਤੇ ਮੈਂ ਦੇਖ ਰਿਹਾ ਸੀ ਕਿ ਸਾਊਂਡ ਕਿਸ ਤਰ੍ਹਾਂ ਦੀ ਹੈ, ਔਰ ਸਾਊਂਡ ਬਹੁਤ ਅੱਛੀ ਕਲੀਅਰ ਸੀਗੀ। ਉਹਦੇ ਵਿੱਚ ਮੈਨੂੰ ਪਤਾ ਲੱਗਾ ਕਿ ਸੁਰਿੰਦਰ ਸ਼ੌਕਰ ਹੋਣਾ ਨੇ ਸਭ ਤੋਂ ਪਹਿਲਾਂ ਇਸ ਕੈਨੇਡਾ ਦੀ ਧਰਤੀ ਤੇ ਆ ਕੇ ਗਰੋਸਰੀ ਦੇ ਵਿੱਚ ਪਹਿਲਾਂ ਜਿਹੜੇ ਸੀ ਉਹ ਆਪਣੀ ਮੌਂਟਰੀਆਲ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ। ਹੁਣ ਮੈਨੂੰ ਇਹ ਨਹੀਂ ਪਤਾ ਕਿ ਉਦੋਂ ਇਹਨਾਂ ਨੇ ਨਾਮ ਕੀ ਰੱਖੇ ਸੀ। ਜਸਵਿੰਦਰ ਜੀ ਆਉਣਗੇ ਤਾਂ ਜ਼ਰੂਰ ਆਪਾਂ ਇੰਟਰਵਿਊ ਕਰਾਂਗੇ, ਪੁੱਛਾਂਗੇ। ਔਰ ਇਹ ਮੇਰੀ ਇੱਕ ਇਨਫੋਰਮੇਸ਼ਨ ਦੇ ਵਿੱਚ ਵਾਧਾ, ਮੈਂ ਸਮਝਦਾ ਮੇਰੀ ਇਨਫੋਰਮੇਸ਼ਨ ਦੇ ਵਿੱਚ ਹੀ ਨਹੀਂ, ਬਹੁਤ ਸਾਰੇ ਜਿਹੜੇ ਸ਼ੌਕਰਸ ਫੈਮਿਲੀ ਨੂੰ ਜਾਣਨ ਵਾਲੇ ਨੇ, ਕਿਉਂਕਿ ਉਹਨਾਂ ਦਾ ਲੋਜਿਸਟਿਕਸ ਦੇ ਵਿੱਚ ਬਹੁਤ ਵੱਡਾ ਨਾਮ ਹੈ, ਬਹੁਤ ਵੱਡਾ ਉਹਨਾਂ ਦਾ ਕਾਰੋਬਾਰ ਹੈ। ਤੇ ਮੈਂ ਸੋਚ ਹੀ ਰਿਹਾ ਸੀਗਾ ਕੱਲ ਪਰਸੋਂ ਦਾ ਕਿ ਯਾਰ ਏਡਾ ਵੱਡਾ ਉਧਰ ਬਿਜ਼ਨਸ ਹੋਣ ਕਰਕੇ ਆ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਟਿਕ ਵਾਲੇ ਪਾਸੇ ਕਿੱਦਾਂ ਸ਼ੌਕਰ ਸਾਹਿਬ ਨੇ ਮਨ ਬਣਾ ਲਿਆ। ਪਰ ਜਦੋਂ ਮੈਂ ਤੁਹਾਨੂੰ ਸੁਣਿਆ ਕਿ ਮੌਂਟਰੀਆਲ ਤੋਂ ਬੇਸ ਇਹਨਾਂ ਦਾ ਜਿਹੜਾ ਹੈ ਉਹ ਜਿਹੜਾ ਗਰੋਸਰੀ ਸਟੋਰ ਤੋਂ ਉਹਨਾਂ ਨੇ ਆਪਣੀ ਪਹਿਲਾਂ ਜਿਹੜੀ ਹੈ ਇਸ ਕੈਨੇਡਾ ਦੀ ਧਰਤੀ ਤੇ ਜਿਹੜੀ ਹੈ ਉਹ ਆਰੰਭਤਾ ਕੀਤੀ। ਸੋ ਕਿਤੇ ਨਾ ਕਿਤੇ ਚਲੋ ਦੇਰ ਆਏ ਦਰੁਸਤ ਆਏ, ਮੈਂ ਤੇ ਹੁਣੇ ਹੀ ਕਹਿ ਕੇ ਡਿਆ ਕਿ ਭਾਜੀ ਫੇਰ ਏਡਾ ਵੱਡਾ ਐਕਸਪੀਰੀਅੰਸ ਪਹਿਲਾਂ ਸੀ ਤਾਂ ਇਹ ਤਾਂ ਬਹੁਤ ਦੇਰ ਕਰਤੀ, ਮਿਹਰਬਾਨ ਆਤੇ ਆਤੇ। ਸੋ ਮੈਂ ਸਮਝਦਾ ਕਿ ਭਾਈਚਾਰੇ ਲਈ ਇੱਕ ਬਹੁਤ ਵੱਡੀ ਅੱਜ ਖੁਸ਼ੀ ਵਾਲੀ ਖਬਰ ਹੈ ਕਿ ਬਹੁਤ ਵੱਡਾ ਲਾਰਜ ਸਕੇਲ ਦੇ ਉੱਤੇ ਜਿਹੜਾ ਹੈ ਅੱਜ ਆਪਣਾ ਅਨਾਜ ਮਾਰ ਜਿਹੜਾ ਹੈ ਉਹਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, ਔਰ ਬਹੁਤ ਵੱਡੀ ਤਾਦਾਦ ਦੇ ਵਿੱਚ। ਜਿਸ ਮੇਰੇ ਨਾਲ ਕੁੰਨਰ ਸਾਹਿਬ ਨੇ, ਕੁੰਨਰ ਸਾਹਿਬ ਤੇ ਮੈਂ ਸ਼ਾਇਦ ਅਰਸ਼ ਤੁਹਾਨੂੰ ਨਹੀਂ ਪਤਾ ਸਾਡੀ ਸ਼ੁਰੂਆਤ ਜਿਹੜੀ ਹੈ ਨਾ ਰੇਡੀਓ ਦੀ, ਜਸਵਿੰਦਰ ਕੁੰਨਰ ਸਾਹਿਬ ਮੇਰੇ ਨਾਲ ਹਾਜ਼ਰ ਨੇ, ਔਰ ਮਤਲਬ ਅਸੀਂ ਇੱਕ ਡਰਾਮਾ ਕਰਦੇ ਹੁੰਦੇ ਸੀ ਕਣਕ ਦੀ ਬੱਲੀ, ਕਣਕ ਦੀ ਬੱਲੀ ਦੇ ਵਿੱਚ ਸਾਡੀ ਜਿਹੜੀ ਆ ਮਿਲਣੀ ਹੋਈ ਹੈ, ਔਰ ਇਹ ਮੇਖਾ 98-99 ਦੀ ਗੱਲ ਹੈ, ਰੇਡੀਓ ਸ਼ੁਰੂ ਹੋ ਚੁੱਕਾ ਸੀ
10: ਉਦੋਂ ਆਪਾਂ ਸ਼ੁਰੂ ਕੀਤਾ
14: ਰੇਡੀਓ 97-29 April ਨੂੰ ਸ਼ੁਰੂ ਹੋ ਗਿਆ। ਕਣਕ ਦੀ ਬੱਲੀ ਜਿਹੜਾ ਵਾ ਉਹ 98-99 ਦੇ ਵਿੱਚ ਆਪਾਂ
10: ਪਲੇਜੀ
14: ਬਹੁਤ ਅੱਛਾ ਸੀਗਾ, ਉਹਦੇ ਵਿੱਚ ਮੇਰੀ ਫੌਜੀ ਦੀ ਭੂਮਿਕਾ ਸੀ,
10: ਭੂਮਿਕਾ ਨਿਭਾਈ ਤੁਸੀਂ ਬਹੁਤ ਵਧੀਆ।
14: ਹਾਂਜੀ, ਔਰ ਮੈਂਡੀ ਗਰੇਵਾਲ ਤੁਸੀਂ ਤਕਰੀਬਨ ਜਿੰਨੇ ਵੀ ਆਪਾਂ ਇਹਦੇ ਵਿੱਚ ਮਤਲਬ ਸਮਝ ਲਓ ਕਿ ਆਰਟਿਸਟ ਸੀਗੇ, ਬੜਾ ਪਿਆਰ ਮੁਹੱਬਤ ਸਤਿਕਾਰ ਸੀ ਉਦੋਂ ਇਹਦੀ ਸ਼ੁਰੂਆਤ ਹੋਈ ਸੀ ਰੰਗਲਾ ਪੰਜਾਬ ਦੀ, ਔਰ ਤੁਹਾਡਾ ਗੀਤ ਬੜਾ ਮਕਬੂਲ ਹੋਇਆ ਸੀ ਬੰਗਿਆਂ ਦੇ ਮੇਨ ਰੋਡ ਤੇ ਪਹਿਲਾਂ ਪਾਉਂਦੀ ਤੋਂ। ਸੋ ਸਾਡੀਆਂ ਅੱਜ ਬੜੀਆਂ ਖੁਸ਼ੀਆਂ ਨੇ, ਬੜੀ ਅੱਛੀ ਲੱਗਾ ਮੈਨੂੰ ਇੱਥੇ ਤੁਹਾਨੂੰ ਮੁਲਾਕਾਤ ਕਾਫੀ ਲੰਬੇ ਸਮੇਂ ਬਾਅਦ ਹੋਈ ਹੈ। ਸੋ ਬਹੁਤ ਬਹੁਤ ਮੁਬਾਰਕਾਂ, ਤੁਸੀਂ ਸ਼ੌਕਰ ਪਰਿਵਾਰ ਦੇ ਬਹੁਤ ਨਜ਼ਦੀਕ ਹੋ, ਫੈਮਿਲੀ ਹੋ ਤੁਹਾਡਾ, ਮਤਲਬ ਅੱਜ ਮੈਂ ਸਮਝਦਾ ਕਿ ਇੱਕ ਹੋਰ ਜਿਹੜਾ ਕਾਰੋਬਾਰ ਮੀਲ ਪੱਥਰ। ਹਾਂਜੀ, ਮੈਂ ਜਸਵਿੰਦਰ ਭਾਜੀ ਨਾਲ ਗੱਲ ਕਰ ਰਿਹਾ ਸੀਗਾ ਕਿ ਮੈਨੂੰ ਹੈਰਾਨਗੀ ਹੋ ਰਹੀ ਸੀ ਵੀ ਜਸਵਿੰਦਰ ਸ਼ੌਕਰ ਸਾਹਿਬ ਲੋਜਿਸਟਿਕਸ ਦੇ ਵਿੱਚ ਬਹੁਤ ਵੱਡਾ ਨਾਮ, ਤੇ ਆ ਯਾਰ ਨਿੱਕਾ ਜਿਹਾ ਇਹ ਤੇ ਕਾਊਂਟਰ ਤੇ ਟਿਕ ਟਿਕ ਟਿਕ ਟਿਕ ਟਿਕ ਹੁੰਦੀ ਆ, ਉੱਥੇ ਤੇ ਮਤਲਬ ਆਫਿਸ ਦੇ ਵਿੱਚ ਬਹਿ ਕੇ ਤੇ ਆਰਾਮ ਦੇ ਨਾਲ ਲੋਜਿਸਟਿਕ ਖੇਤਰ ਦੇ ਵਿੱਚ ਮੱਲਾਂ ਮਾਰੀਆਂ, ਪਰ ਹੁਣ ਇਹ ਗਰੋਸਰੀ ਸਟੋਰ ਖੋਲਣ ਦਾ ਸੁਪਨਾ ਕਿਵੇਂ ਆ?
10: ਐਕਚੁਅਲੀ ਚੱਲਦਾ ਸਾਹਿਬ ਇਹ ਜਿਹੜੀ ਪਹਿਲਾ ਗਰੋਸਰੀ ਸਟੋਰ ਮੌਂਟਰੀਅਲ ਦੇ ਵਿੱਚ,
14: ਹਾਂ
10: ਬਿਗਨਿੰਗ ਉੱਥੋਂ ਹੋਈ ਸੀ, ਛੋਟਾ ਜਿਹਾ ਖੁੱਲਿਆ ਸੀ ਬਲ।
14: ਮੈਂ ਅਰਸ਼ ਨੂੰ ਸੁਣ ਰਿਹਾ ਸੀਗਾ ਤੇ ਇਹਨਾਂ ਨੇ ਜਦੋਂ ਦੱਸੀ ਹਿਸਟਰੀ ਸ਼ੌਕਰ ਫੈਮਿਲੀ ਦੀ ਤੇ ਬੜਾ ਅੱਛਾ ਲੱਗਾ ਸੀ, ਸਾਰੇ ਇੱਥੇ ਕਿਤੇ ਨਾ ਕਿਤੋਂ ਜਿਹੜਾ ਸ਼ੁਰੂਆਤ ਸਾਡੀ ਜਿਹੜੀ ਹੈ।
10: ਬਿਲਕੁਲ,
14: ਹਰ ਮੈਂ ਬੜੇ ਬੜੇ ਕਮਿਊਨਿਟੀ ਦੇ ਵੈਲ ਨੋਨ ਸ਼ਖਸੀਅਤਾਂ ਜਿਹੜੀਆਂ ਵੱਡੀਆਂ ਵੱਡੀਆਂ ਜਿਹੜੀਆਂ ਨੇ ਜਿਹਨਾਂ ਦੇ ਨਾਮ ਨੇ, ਜਿਹਨਾਂ ਦੇ ਈਵਨ ਦੋ ਮੈਂਬਰ ਪਾਰਲੀਮੈਂਟ ਬਣੇ ਨੇ, ਮੇਅਰ ਬਣੇ ਨੇ, ਉਹਨਾਂ ਦੇ ਨਾਲ ਵੀ ਇੰਟਰਵਿਊ ਕੀਤੀਆਂ, ਕਿਤੇ ਨਾ ਕਿਤੇ ਸ਼ੁਰੂਆਤ ਸਾਡੀ ਜਿਹੜੀ ਆ ਉਹ ਬਿਗਿਨਿੰਗ ਤੋਂ ਹੀ ਹੁੰਦੀ ਹੈ ਜੀ।
10: ਬਿਲਕੁਲ ਬਿਲਕੁਲ,
14: ਬਹੁਤ ਬਹੁਤ ਇੱਕ ਭੈਣ ਜੀ ਆਏ ਨੇ ਜੀ, ਤਾਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ
11: ਤੁਹਾਡਾ ਫਿਰ ਮੁੜ ਕੇ ਚੈਨਲ ਉੱਤੇ,
14: ਥੈਂਕ ਯੂ ਭੈਣ ਜੀ, ਬਹੁਤ ਬਹੁਤ
11: ਰਾਤ ਦਿਨ ਰੇਡੀਓ ਨਾਲ ਜੁੜੇ ਹੁੰਦੇ
14: ਆ, ਥੈਂਕ ਯੂ ਤੁਸੀਂ ਅਸ਼ੀਰਵਾਦ ਦੇਣ ਵਾਸਤੇ ਆਏ, ਬਹੁਤ ਬਹੁਤ ਸੋਹਣਾ। ਕਿਵੇਂ ਲੱਗਾ ਸਟੋਰ?
11: ਬਹੁਤ ਵਧੀਆ।
14: ਸ਼ੋਪਿੰਗ ਕਰ ਲਈ?
11: ਹਾਂਜੀ ਕਰ ਲਈ।
14: ਆ ਪਾ ਲਿਆ ਲੱਕੀ ਡਰਾ ਚ?
11: ਹਜੇ ਤਾਂ ਨਹੀਂ ਪਾਇਆ,
14: ਪਾ ਕੇ ਜਾਓ
10: ਫਿਰ। ਥੋੜੇ ਪਾ ਦਿੰਦੇ ਆ ਜੀ।
11: ਅੱਛਾ ਜੀ, ਓਕੇ,
14: ਥੈਂਕ ਯੂ ਜੀ। ਜਸਵਿੰਦਰੀ ਪਾ ਕੇ ਆਉਣਗੇ ਜੀ, ਕੁੰਡ ਸਾਹਿਬ ਨਾਮ, ਬਹੁਤ ਬਹੁਤ ਧੰਨਵਾਦ,
10: ਥੈਂਕ ਯੂ ਵੈਰੀ ਮਚ।
14: ਲਓ ਜੀ, ਇਸ ਵਕਤ ਸ਼ੌਕਰ ਸਾਹਿਬ ਦੱਸ ਰਹੇ ਸਨ ਕਿ ਉਹਨਾਂ ਨੇ ਇੱਕ ਲੱਕੀ ਡਰਾ ਵੀ ਜਿਹੜਾ ਹੈ ਉਹ ਕੱਢਣਾ ਹੈ। ਲੱਕੀ ਡਰਾ ਉਹ ਕੱਢਣਗੇ, ਪਰੰਤੂ ਉਸ ਤੋਂ ਪਹਿਲਾਂ ਕਿ ਉਹਨਾਂ ਨਾਲ ਮੈਂ ਗੱਲਬਾਤ ਕਰਾਂ, ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ, ਥੈਂਕ ਯੂ ਸ਼ੌਕਰ ਸਾਹਿਬ, ਵੈਲਕਮ, ਥੈਂਕ ਯੂ ਵੈਰੀ ਮਚ, ਸਾਨੂੰ ਤੁਸੀਂ ਇਨਵੀਟੇਸ਼ਨ ਦਿੱਤਾ ਪਹਿਲਾਂ ਤਾਂ। ਬਹੁਤ ਸਾਰੀਆਂ ਮੁਬਾਰਕਾਂ ਅੱਜ ਇਸ ਦੀ ਜਿਹੜੀ ਗ੍ਰੈਂਡ ਓਪਨਿੰਗ ਹੋਈ ਹੈ ਜੀ। ਨਾਮ ਬੜਾ ਕਲਾਸਿਕ ਰੱਖਿਆ ਤੇ ਮੈਂ ਤੁਹਾਨੂੰ ਆਫ ਦੀ ਵੀ ਗੱਲ ਕਰਕੇ ਹਟਿਆ ਕਿ ਅਨਾਜ ਮਾੜ, ਤੇ ਜਦੋਂ ਮੈਂ ਅਰਸ਼ ਨੂੰ ਸੁਣ ਰਿਹਾ ਸੀ ਮੈਂ ਕਿਹਾ ਅਰਸ਼ ਰੇਡੀਓ ਜਿਹੜੇ ਹੁੰਦੇ ਨੇ ਇੱਕ ਇਨਫੋਰਮੇਸ਼ਨ ਦਾ ਸਾਧਨ ਹੁੰਦੇ ਨੇ, ਹਾਲਾਂਕਿ ਮੈਨੂੰ ਪ੍ਰਾਊਡ ਆ ਕਿ ਮੈਂ ਅਰਸ਼ ਨੂੰ ਸੁਣਦਾ ਆ ਰਿਹਾ ਸੀਗਾ, ਤੇ ਉਹਦੇ ਵਿੱਚ ਮੈਨੂੰ ਤੁਹਾਡੀ ਜਿਹੜੀ ਬੈਕਗਰਾਉਂਡ ਪਤਾ ਲੱਗਾ ਕਿ ਸ਼ੌਕਰ ਫੈਮਿਲੀ ਨੇ ਮੋਂਟਰੀਅਲ ਦੇ ਵਿੱਚ ਆ ਕੇ ਪਹਿਲਾਂ ਜਦੋਂ ਸ਼ੁਰੂਆਤ ਮੈਂ ਕੁੰਡ ਸਾਹਿਬ ਨਾਲ ਕਰ ਰਿਹਾ ਸੀ ਕਿ ਕਿਤੇ ਨਾ ਕਿਤੇ ਅਸੀਂ ਸ਼ੁਰੂਆਤ ਕਿਤੇ ਤੋਂ ਕਰਨੀ ਹੁੰਦੀ ਹੈ ਕੈਨੇਡਾ ਦੇ ਵਿੱਚ ਆ ਕੇ, ਤੁਸੀਂ ਗਰੋਸਰੀ ਸਟੋਰ ਤੋਂ ਕੀਤੀ। ਅੱਛਾ, ਪਹਿਲਾਂ ਤਾਂ ਬਹੁਤ ਸਾਰੀਆਂ ਕੰਗਰੈਚੁਲੇਸ਼ਨ, ਬਹੁਤ ਸਾਰੀਆਂ ਮੁਬਾਰਕਾਂ। ਥੋੜ੍ਹਾ ਜਿਹਾ ਇੱਧਰ ਨੂੰ ਜਾਂਦੇ ਹਾਂ, ਅਰਸ਼ ਦਿਆ ਥੋੜ੍ਹੀ ਜਿਹੀ ਮਿਹਨਤ ਕਰਨ। ਅੱਛਾ, ਪਹਿਲਾ ਗਰੋਸਰੀ ਸਟੋਰ ਜਿਹੜਾ ਆਪਾਂ ਮੋਂਟਰੀਅਲ 'ਚ ਖੋਲਿਆ, ਕਿਹੜੇ ਸਾਲ ਖੋਲਿਆ?
15: ਅਸੀਂ 1989 ਦੇ ਵਿੱਚ ਖੋਲਿਆ ਸੀ।
14: 1989?
15: ਹਾਂਜੀ ਹਾਂਜੀ।
14: ਮੈਂ ਤੁਹਾਡੇ ਨਾਲ ਸੀਨੀਅਰ ਹਾਂ ਰੇਡੀਓ ਦੇ ਵਿੱਚ।
15: ਠੀਕ ਹੈ ਠੀਕ ਹੈ।
14: ਮੈਂ 29 ਅਪ੍ਰੈਲ 1997 ਨੂੰ ਰੇਡੀਓ ਸ਼ੁਰੂ ਕੀਤਾ ਸੀ, ਸਿਰਫ ਇੱਕ ਦਿਨ ਵਾਸਤੇ।
15: ਇੱਕ ਦਿਨ ਵਾਸਤੇ, ਠੀਕ ਹੈ ਜੀ। ਅਸੀਂ ਐਕਚੁਅਲੀ ਜਦੋਂ ਮੈਂ ਆਏ ਹਾਂ 88 ਦੇ ਵਿੱਚ ਇੱਥੇ ਆਏ ਹਾਂ, 89 ਦੇ ਵਿੱਚ ਅਸੀਂ ਗਰੋਸਰੀ ਸਟੋਰ ਖੋਲਿਆ।
14: ਅੱਛਾ, 89 ਚ? ਮੈਂ ਗਲਤੀ ਕਰ ਗਿਆ ਸਰ, 90 ਲੈ ਗਿਆ। ਅੱਛਾ, ਮੈਨੂੰ ਦੱਸੋ ਕਿ ਉਦੋਂ ਨਾਮ ਕੀ ਸੀ?
15: ਮਾਰਸ਼ ਇੰਡੀਅਨ ਸੀਗਾ, ਜਿੱਦਾਂ ਫ੍ਰੈਂਚ ਦੇ ਵਿੱਚ ਰੱਖਣਾ ਪੈਂਦਾ ਸੀ ਨਾ।
14: ਅੱਛਾ ਜੀ,
15: ਮਾਰਸ਼ ਦਾ ਮਤਲਬ ਹੁੰਦਾ ਥੋੜਾ ਸਸਤਾ ਤੇ ਇੰਡੀਅਨ ਜਿਹਾ ਸਸਤਾ, ਇੰਡੀਅਨ ਜਿਹਾ ਕਹਿ ਲਓ।
14: ਹਾਂਜੀ, ਇੰਨੇ ਦੇਰ ਬਾਅਦ ਫਿਰ ਇਹ ਅੱਜ ਇਹ ਅਨਾਜ ਮਾਰ ਦਾ ਕਿਵੇਂ ਫਿਰ ਸੁਪਨਾ ਲਿਆ? ਇਹ ਤੇ ਮਤਲਬ ਨਾ ਇਟੋ ਹੀ ਉੱਤੇ ਵਾਲੀ ਗੱਲ ਆ ਜੀ।
15: ਇਹ ਐਕਚੁਅਲੀ ਹੋਇਆ ਇੱਦਾਂ ਜੀ, ਛੋਟੇ ਬ੍ਰਦਰ ਨੇ ਇੱਥੇ ਪਹਿਲੇ ਪਲਾਨ ਬਣਾਇਆ ਸੀਗਾ ਤੇ ਆਪਾਂ ਜਗ੍ਹਾ ਵਗੈਰਾ ਲੈ ਲਿੱਤੀ ਸੀ। ਮੈਨੂੰ ਕਹਿੰਦੇ ਵੀ ਆਪਾਂ ਰਲ ਕੇ ਦੂਜਾ ਕਰਨਾ। ਮੈਂ ਕਿਹਾ ਯਾਰ ਵਿਹਲੇ ਬੈਠੇ ਹੁਣ ਕਾਹਤੇ ਹੁਣ ਇੱਦਾਂ ਪੰਗੇ ਚ। ਮੈਂ ਕਹਿੰਦਾ ਨਹੀਂ, ਇੱਕ ਵਾਰੀ ਆਪਾਂ ਕਰਨਾ ਆ। ਮੈਂ ਕਿਹਾ ਜੇ ਪਰਿਵਾਰ ਕਹਿੰਦਾ ਤਾਂ ਕਿਉਂ ਨੀ ਫਿਰ?
14: ਪਾਣੀ ਚੱਲਦੇ ਰਹਿਣ, ਚੰਗੇ ਰਹਿਣ,
15: ਬਿਲਕੁਲ
14: ਵਗਦੇ ਰਹਿਣ।
15: ਬਿਲਕੁਲ ਜੀ, ਬਿਲਕੁਲ ਬਿਲਕੁਲ। ਨਾਲੇ ਮਾੜਾ ਮੋਟਾ ਤਜਰਬਾ ਕੰਮ ਆ ਜਾਂਦਾ,
14: ਤਜਰਬਾ ਕੰਮ ਆਉਂਦਾ, ਨਾਲੇ ਵੱਡੇ ਭਰਾਵਾਂ ਦਾ ਸਾਥ, ਭਰਾਵਾਂ ਦਾ ਨਾਲ ਭਰਾਵਾਂ ਦਾ ਸਾਥ ਹੋਵੇ। ਇੱਕ ਇੱਕ ਹੁੰਦਾ, 2-11 ਹੁੰਦੇ,
15: 2-11। ਬਿਲਕੁਲ ਜੀ ਬਿਲਕੁਲ, ਸਾਰੇ ਪਰਿਵਾਰ ਨੇ ਜਿੱਦਾਂ ਬਹੁਤ ਮਿਹਨਤ ਕਰਕੇ, ਜਿੱਦਾਂ ਕਹਿੰਦੇ ਸੀ ਵੀ ਕਿਸੇ ਨੂੰ ਥੋੜਾ ਜਿਹਾ ਵਧੀਆ ਸਟੇਜ ਤੇ ਲਿਜਾਣਾ ਆ, ਤੇ ਹੋਪਫੁਲੀ ਟਰਾਈ ਕਰਦੇ
14: ਹਾਂ ਜੀ। ਸ਼ੁਰੂਆਤ ਹੀ ਬਹੁਤ ਵਧੀਆ ਹੋਈ ਹੈ, ਬਾਕੀ ਕਮਿਊਨਿਟੀ ਨੇ, ਭਾਈਚਾਰੇ ਨੇ, ਜਿਵੇਂ ਤੁਸੀਂ ਵੇਖ ਰਹੇ ਹੋ, ਜਿਵੇਂ ਰੌਣਕਾਂ ਲੱਗੀਆਂ ਹੋਈਆਂ ਨੇ, ਜਿਵੇਂ ਸਤਿਕਾਰ ਦਿੱਤਾ, ਜਿਵੇਂ ਪਿਆਰ ਦਿੱਤਾ, ਜਿਵੇਂ ਮਾਨ ਦਿੱਤਾ, ਕਮਿਊਨਿਟੀ ਦੀਆਂ ਵੈਲ ਨੋਨ ਸ਼ਖਸੀਅਤਾਂ ਔਰ ਚੁਣੇ ਹੋਏ ਨੁਮਾਇੰਦੇ, ਮੈਂਬਰ ਪਾਰਲੀਮੈਂਟ, MPP, MP ਔਰ ਸਿਟੀ ਕੌਂਸਲਰ, ਰੀਜਨਲ ਕੌਂਸਲਰ, ਤਮਾਮ ਸੱਜਣ ਆ ਕੇ ਤੁਹਾਨੂੰ ਬੈਸਟ ਵਿਸ਼ਿਸ਼ ਦੇ ਰਹੇ ਨੇ। ਸਾਡੇ ਵੱਲੋਂ ਵੀ ਬਹੁਤ ਸਾਰੀਆਂ ਸ਼ੁਭ ਕਾਮਨਾ।
15: ਨਹੀਂ, ਥੈਂਕ ਯੂ ਜੀ ਸਾਰੇ, ਜਿੱਦਾਂ ਜੇ ਤੁਸੀਂ ਕਿਹਾ ਚੁਣੇ ਹੋਏ ਨੁਮਾਇੰਦਿਆਂ ਦਾ, ਸਾਰੀ ਸਿਟੀ ਦੇ MP ਸਾਹਿਬ ਤੇ ਕਮਿਊਨਿਟੀ ਨੇ ਜਿਸ ਹਿਸਾਬ ਨਾਲ ਹੰਗਾਰਾ ਭਰਿਆ, ਰਾਈਟ, ਮੈਂ ਰੀਲੀ ਦਿਲੋਂ ਇਹਨਾਂ ਦਾ ਐਪਰੀਸ਼ੀਏਟ ਕਰ।
14: ਲੱਗਦਾ ਕਿ ਬਹੁਤ ਜਲਦੀ ਫਿਰ ਦੂਸਰੀ ਬ੍ਰਾਂਚ ਦੀ ਗ੍ਰੈਂਡ ਓਪਨਿੰਗ ਦੀ ਤਿਆਰੀਆਂ ਅਸੀਂ ਸ਼ੁਰੂ ਕਰ ਲਈਏ ਹੈ।
15: ਜਿੱਦਾਂ ਕਹਿੰਦੇ ਹੁੰਦੇ, ਤੁਹਾਡੇ ਮੂੰਹ ਚ ਕੇ ਸ਼ਕਰ, ਜਲਦੀ ਹੋ ਜੂਗਾ।
14: ਬਹੁਤ ਸ਼ੁਕਰੀਆ ਜੀ, ਔਰ ਉਮੀਦ ਵੀ ਕਰਦੇ ਹਾਂ ਕਿ, ਆਸ ਵੀ ਹੈ ਔਰ ਲੋੜ ਵੀ ਹੈ ਕਿ ਸਾਡੇ ਭਾਈਚਾਰੇ ਦੀਆਂ ਵੱਖ ਵੱਖ ਜਿਹੜੀਆਂ ਨੇ ਏਰੀਏ ਦੇ ਵਿੱਚ, ਜਿੱਥੇ ਜਿੱਥੇ ਸਾਡੀ ਲੋਕੇਸ਼ਨ ਹੈ, ਹੁਣ ਤਾਂ ਸੁੱਖ ਨਾਲ CMR 1320 ਕਦੇ ਪਿਕਰਿੰਗ ਵੀ ਨਹੀਂ ਸੁਣਦਾ ਸੀ, ਸਕਾਰਬਰੋ ਵੀ ਨਹੀਂ ਸੁਣਦਾ ਸੀ, ਮਾਰਕਮ ਵੀ ਨਹੀਂ ਸੁਣਦਾ ਸੀ, ਏਜੈਕਸ ਨਹੀਂ ਸੁਣਦਾ। ਉਧਰੋਂ ਵੀ ਸਾਨੂੰ ਕਿੰਗ ਸਿਟੀ ਤੋਂ ਵੀ ਕਾਲਜ ਆਉਂਦੀਆਂ ਨੇ, ਅਸੀਂ ਵੀ ਟਾਵਰ ਮੂਵ ਕੀਤਾ ਜੀ। ਤੁਹਾਨੂੰ ਪਤਾ ਹੋਊਗਾ ਸ਼ਾਇਦ, CMR 1320 ਦੀ ਮੈਨੇਜਮੈਂਟ ਭਾਈਚਾਰੇ ਦੇ ਕੋਲ ਆ ਗਈ ਹੈ, ਔਰ ਟਾਵਰ ਮੂਵ ਹੋਣ ਦੇ ਨਾਲ ਇਹਦੀ ਰੇਂਜ ਜਿਹੜੀ ਹੈ ਪਹਿਲਾਂ ਨਾਲੋਂ 3-4 ਗੁਣਾ ਜਿਹੜੀ ਆ ਹੋਰ ਵੀ ਵਿਸ਼ਾਲ ਹੋ ਗਈ। ਪਹਿਲਾਂ ਹੀ ਬੜੀ ਵਧੀਆ ਸੀ, ਪਰ ਇਹ ਟੋਰਾਂਟੋ ਡਾਊਨ ਟਾਊਨ, ਅਜੇ ਇੱਧਰ ਸਕਾਰਬਰੋ, ਮਾਰਕਮ, ਬਫਲੋ, ਹਮਿਲਟਨ, ਨੈਗਰਾ ਫਾਲ, ਸੈਂਟ ਕੈਥਰੀਨ, ਬੈਰੀ ਵਾਲੇ ਪਾਸਿਓ, ਓਸ਼ਵਾ, ਓਟਵਾ ਵਾਲੇ ਪਾਸੋਂ ਸਾਨੂੰ ਰਿਸਪਾਂਸ ਮਿਲ ਰਿਹਾ ਜੀ। ਅਸੀਂ ਚਾਹਾਂਗੇ ਉਧਰ ਵੀ ਅਨਾਜ ਮਾਰ ਦੀਆਂ ਬ੍ਰਾਂਚਿਸ ਹੋਣ, ਤੇ ਅਸੀਂ ਸਪੈਸ਼ਲ ਉੱਥੇ ਜਾ ਕੇ ਗ੍ਰੈਂਡ ਓਪਨਿੰਗ ਕਰਵਾ ਕੇ ਆਈ।
15: ਬਿਲਕੁਲ ਜੀ ਬਿਲਕੁਲ, ਡੈਫੀਨੇਟਲੀ ਜੇ ਤੁਹਾਡਾ ਪ੍ਰੋਗਰਾਮ ਦੈਨ ਦੁੱਗਣੀ ਰਾਤ ਚੌਧਰੀ ਤਰੱਕੀ ਕਰੇ, ਪਰਮਾਤਮਾ ਸਭ ਨੂੰ ਇੱਦਾਂ ਚੜ੍ਹਦੀ ਕਲਾ ਚ ਰੱਖੇ।
14: ਲੱਕੀ ਡਰਾ ਕੱਢਣ ਦਾ ਟਾਈਮ ਆਇਆ। ਲਓ ਜੀ, ਲੱਕੀ ਡਰਾ ਨਿਕਲਣ ਜਾ ਰਿਹਾ ਦੋਸਤੋ। ਅਸੀਂ ਦੇਖਦੇ ਹਾਂ ਕਿ ਕਿਸ ਸਾਡੇ ਲੱਕੀ ਦਰਸ਼ਕ ਸਰੋਤੇ ਜਿਹੜੇ ਨੇ, ਉਸਦਾ ਲੱਕੀ ਡਰਾ ਜਿਹੜਾ ਹੈ ਉਹ ਨਿਕਲੇਗਾ। ਕਮਿਊਨਿਟੀ ਦੀਆਂ ਵੈਲ ਨੋਨ ਸ਼ਖਸੀਅਤਾਂ ਵੀ ਇੱਥੇ ਪਹੁੰਚੀਆਂ ਹੋਈਆਂ ਨੇ
15: ਜੀ।
14: ਸੋ ਸਾਰੇ, ਮੈਂ ਸਮਝਦਾ ਕਿ ਸਾਰੇ ਜਿਹੜੇ ਨੇ ਉਹ ਇਸ ਵਕਤ ਸ਼ੌਕਰ ਪਰਿਵਾਰ ਨੂੰ, ਜੋ ਇਸ ਵਕਤ ਸੁਪਰ ਡੁਪਰ ਸਟੋਰ ਖੁੱਲਿਆ, ਧੁੱਗਾ ਸਾਹਿਬ ਵੀ ਆਏ ਹੋਏ ਨੇ ਜੀ। ਧੁੱਗਾ ਸਾਹਿਬ ਕੀ ਕਹਿਣਾ ਚਾਹੋਗੇ? ਦਰਕਾ ਪਹਿਲਾਂ ਤਾਂ ਰੰਗਲਾ ਪੰਜਾਬ ਦੇ ਵਿੱਚ।
16: ਥੈਂਕ ਯੂ ਭਾਜੀ, ਤੁਹਾਡੇ ਸਾਰਿਆਂ ਨੂੰ, ਜਿੰਨੇ ਵੀ ਤੁਹਾਡੇ ਲਿਸਨਰ ਹੈ ਸਾਡੇ ਵੱਲੋਂ ਬਹੁਤ ਬਹੁਤ ਵਧੀਆ ਥੈਂਕ ਯੂ ਭਾਜੀ। ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਵਧੀਆ ਗਰੋਸਰੀ ਸਟੋਰ ਖੋਲਿਆ ਇਹਨਾਂ ਨੇ।
14: ਜਿੱਦਾਂ
16: ਨਹੀਂ, ਹੈਰਾਨੀ ਨਹੀਂ ਹੋਈ, ਵਧੀਆ ਕੰਮ ਹੈ। ਕੰਮ ਤਾਂ ਕਹਿੰਦੇ ਜਦੋਂ ਟਰੈਕਿੰਗ ਦੇ ਵਿੱਚ ਪੂਰੀਆਂ ਚੜਾਈਆਂ ਆ, ਤੇ ਹੁਣ ਗਰੋਸਰੀ ਸਟੋਰ ਦੇ ਵਿੱਚ ਵੀ ਆਪਾਂ ਨੀਡਿਡ ਆ। ਬਹੁਤ ਵਧੀਆ ਏਰੀਆ ਆ ਜਿੱਥੇ ਇਹਨਾਂ ਨੇ ਖੋਲਿਆ। ਭਾਜੀ ਨੂੰ, ਦੋਨੇ ਬ੍ਰਦਰ ਨੂੰ ਅਸੀਂ ਸਾਡੇ ਨਿਊ ਮਿਲੇਨੀਅਮ ਟਾਇਰ ਵੱਲੋਂ ਤੇ ਫੈਡਰੇਸ਼ਨ ਵੱਲੋਂ, ਸਾਡੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾ। ਪਰਮਾਤਮਾ ਕਰੇ ਚੜ੍ਹਦੀਆਂ ਕਲਾ ਚ ਰਹਿਣ।
14: ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਹੁਣ ਬਹੁਤ ਜਲਦੀ ਲੱਕੀ ਡਰਾ ਜਿਹੜਾ ਹੈ ਉਹ ਵੀ ਨਿਕਲਣ ਜਾ ਰਿਹਾ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਕਿਸੇ ਸਾਡੇ ਜਿਹੜੇ ਦੋਸਤ ਮਿੱਤਰ ਨਹੀਂ ਜਿਹੜੇ ਆਏ ਨੇ, ਉਹਨਾਂ ਦੇ ਵਿੱਚੋਂ ਜਿਹਦਾ ਨਾਮ ਨਿਕਲੇਗਾ ਉਹਨੂੰ ਬਹੁਤ ਸਾਰੀਆਂ ਬੈਸਟ ਵਿਸ਼ਿਸ ਬੈਕ ਟੂ ਸਟੂਡੀਓ
13: ਜੀ। ਬਹੁਤ ਬਹੁਤ ਧੰਨਵਾਦ ਜੀ, ਲੱਕੀ ਡਰਾ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਤੁਸੀਂ ਅੱਜ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੇ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਅਰਸ਼ ਚਾਵਲਾ। ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ 1320 AM ਤੇ ਪ੍ਰੋਗਰਾਮ ਨੂੰ ਤੁਸੀਂ ਅਨਾਜ ਮਾਰਟ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਜੀ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੇ ਮੈਂ

0: ਜਗ੍ਹਾ ਤੇ ਤਿਲ ਕੇ ਡਿੱਗ ਪਏ ਹੋ। ਕਸੂਰ ਤੁਹਾਡਾ ਹੈ ਪਹਿਲਾਂ ਵਾ ਕੰਮ ਤੇ ਜਾ
1: ਅਰਸ਼। ਵੈਲਕਮ ਬੈਕ ਲੋਬੀ ਦੋਸਤੋ, ਬਿਲਕੁਲ ਪ੍ਰੋਫੈਸ਼ਨਲ ਵੇ ਦੇ ਨਾਲ ਤੁਸੀਂ ਜਿਹੜਾ ਹੈ ਇਸ ਵਕਤ ਸਾਨੂੰ ਸੁਣ ਰਹੇ ਹੋ ਕਿ ਇੱਕ ਬਿਲਕੁਲ ਜਿੱਦਾਂ ਨਾ ਲੱਕੀ ਡਰਾ ਦਾ ਇਹੋ ਜਿਹਾ ਸਿਸਟਮ ਬਣਾਇਆ ਗਿਆ ਵੀ ਕਿਸੇ ਦੇ ਨਾਲ ਬੇਇਨਸਾਫੀ ਨਾ ਹੋਵੇ। ਚੌਕਰ ਸਾਹਿਬ ਨੇ ਹੱਥ ਵਿਚ ਫੜਿਆ ਹੋਇਆ ਜੀ ਉਹ ਲੱਕੀ ਡਰਾ ਵਾਲਾ ਬਾਕਸ ਤੇ ਉਹਨੂੰ ਘੁਮਾਇਆ ਜਾ ਰਿਹਾ ਤੇ ਲੋ ਜੀ ਖੋਲ ਦਿੱਤੀ ਉਹਦੀ ਕੁੰਡੀ ਚੌਕਰ ਸਾਹਿਬ ਥੋੜਾ ਦੱਬ ਕੇ ਤੇ ਲੋ ਜੀ ਇੱਕ ਪਰਚੀ ਧੁੱਗਾ ਸਾਹਿਬ ਕੱਢਣ ਲੱਗੇ ਨੇ। ਧੁੱਗਾ ਸਾਹਿਬ ਮੇਰੀ ਨਾ ਕੱਢ ਦਿਓ, ਮੇਰੀ ਬੁਲਟ ਮੋਟਰਸਾਈਕਲ ਦੀ ਕੱਢਿਓ। ਇਹ ਲੋ ਜੀ ਨਾਮ ਕੀ ਹੈ ਜੀ?
2: ਤੇਜਿੰਦਰ ਸਿੰਘ ਜੀ।
1: ਤੇਜਿੰਦਰ ਸਿੰਘ ਜੀ ਦਾ
3: ਨੰਬਰ ਬੋਲ ਦਿਓ ਜਿਹੜੇ
2: ਇਹਦੇ ਹੈਗੇ ਆ ਜੀ 25 ਤੇ 24 3657 39
1: 55 ਦਾ ਟੈਲੀਵਿਜ਼ਨ ਨਿਕਲਿਆ ਜੀ ਇਹਨਾਂ ਦਾ।
2: ਟਿਕਟ ਨੰਬਰ ਹੈਗਾ 113229 ਜੀ। ਹਲੋ ਜੀ ਪਾ ਦਿਓ ਟਿਕਟ ਨੰਬਰ।
1: ਲੋਬੀ ਉਸ ਬੰਦੇ ਨੂੰ ਹੁਣ ਫੋਨ ਕੀਤਾ ਜਾਵੇਗਾ ਉਹਦਾ ਲੱਕੀ ਡਰਾ ਦੇ ਵਿਚ ਇੱਕ ਜਿਹੜਾ ਨਾਮ ਹੈ 55 ਇੰਚ ਟੈਲੀਵਿਜ਼ਨ ਜਿਹੜਾ ਹੈ ਨਿਕਲਿਆ ਇੱਕ ਤੇ ਲਓ ਜੀ ਇੱਕ ਵਾਰੀ ਨੰਬਰ ਫੇਰ ਬੋਲ ਦਿੰਦੇ ਆ ਜੀ ਆਪਾਂ ਨੰਬਰ ਫੇਰ ਬੋਲ ਦਿੰਦੇ ਆ ਨੰਬਰ ਜਿਹੜਾ ਹੈਗਾ ਜੀ ਉਹ ਹੈ 113229 ਏ 55 ਇੰਚ ਟੈਲੀਵਿਜ਼ਨ ਨਿਕਲਿਆ ਜੀ ਔਰ ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਜੀ। ਤੇਜਿੰਦਰ ਸਿੰਘ ਜੀ ਜੇਕਰ ਤੁਸੀਂ ਸਾਨੂੰ ਸੁਣ ਰਹੇ ਹੋ ਜਾਂ ਤੁਸੀਂ ਇਹਦੇ ਆਸ ਪਾਸ ਹੋ ਤਾਂ ਆਪਣਾ ਜਿਹੜਾ ਹੈ ਗਿਫਟ ਆ ਕੇ ਲੈ ਜਾਓ 3657 7 3 9 2 5 2 4 ਤੇ ਤੁਸੀਂ ਜਿਹੜਾ ਹੈ ਉਹ ਕਾਲ ਕੀਤਾ ਜਾਵੇਗਾ ਇਸ ਵਕਤ ਉਹਨਾਂ ਨੂੰ ਦੱਸਿਆ ਵੀ ਜਾਵੇਗਾ ਉਹਨਾਂ ਦਾ ਲੱਕੀ ਡਰਾ ਦੇ ਵਿਚ ਇਹ ਇਨਾਮ ਨਿਕਲਿਆ ਸਾਡੇ ਵੱਲੋਂ ਅਦਾਰਾ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ ਵੱਲੋਂ ਅਤੇ ਗਰੋਸਰੀ ਮਾਰਟ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ। ਜਸਵਿੰਦਰ ਜੀ ਨੇ ਬਾ ਕਮਾਲ ਸੇਲ ਲਾਈ ਹੋਈ ਹੈ, ਸੇਲ ਦਾ ਵੀ ਫਾਇਦਾ ਉਠਾ ਸਕਦੇ ਹੋ ਬਹੁਤ ਸਾਰੀ ਢੇਰੀ ਸੇਵਿੰਗ ਨਾਲ। ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਸੰਗਿਆ ਨਾ ਕਰੋ, ਮਾਈਕ ਦੇ ਲੋਕ ਲੱਭਦੇ ਆ ਸੰਗਦੇ। ਅੱਛਾ ਸ਼ੌਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ ਸਾਰੀਆਂ ਵਧਾਈਆਂ, ਬਹੁਤ ਸਾਰਾ ਕੰਗ੍ਰੈਚੁਲੇਸ਼ਨ, ਬਹੁਤ ਪਿਆਰ ਮਿਲਿਆ ਜੀ, ਬਹੁਤ ਸਤਿਕਾਰ ਮਿਲਿਆ ਕਮਿਊਨਿਟੀ ਦਾ ਔਰ 7 ਡੇਜ਼ ਦੋਸਤੋ ਇਹ ਸੇਲ ਜਿਹੜੀ ਅਜੇ ਚੱਲਣੀ। ਅੱਛਾ ਬੁਲਟ ਮੋਟਰਸਾਈਕਲ ਅੱਜ ਕੱਢਣਾ ਜਾਂ ਫਿਰ?
4: ਅੱਜ ਸ਼ਾਮ ਨੂੰ ਬੁਲਟ ਮੋਟਰਸਾਈਕਲ ਕੱਢ ਦੇਣਾ ਜੀ,
1: ਕੱਢ ਦੇਣਾ
4: ਅੱਜ ਦੇਖਦੇ ਹਾਂ
1: ਕਹਿੰਦਾ ਅਗਲੇ ਸ਼ਨੀਵਾਰ ਕੱਢੋ ਸਾਨੂੰ ਨਾਲੇ ਬਹਾਨੇ ਨਾਲ ਆਉਂਦਾ ਫੇਰ
4: ਸੋਚਿਆ ਤੇ
1: ਜਿਹੜੇ ਰਹਿ ਜਾਗੇ ਉਹ ਵੀ ਪਾ ਜਾਣ।
4: ਪਤਾ ਗੱਲ ਕੀ ਹੈ, ਇਹ ਤੁਹਾਡੀ ਹੁਣ ਜ਼ਿੰਮੇਵਾਰੀ ਹੈ, ਲੋਕਾਂ ਦੀਆਂ ਗੱਲਾਂ ਤੁਸੀਂ ਆਨਸਰ ਦੇਣੀ।
1: ਅਸੀਂ ਆਪਾਂ ਦੇ ਦਾਂਗੇ, ਜੇ ਕੋਈ ਗੱਲ ਨਹੀਂ ਲੋਕ ਸਾਡੇ ਤੇ ਵਿਸ਼ਵਾਸ, ਅਸੀਂ ਤੇ ਲੋਕਾਂ ਨੂੰ ਹੋਰ ਅਪਰਚੁਨਿਟੀ ਦੇ ਰਹੇ ਹਾਂ ਨਾ।
4: ਹਾਂਜੀ ਹਾਂਜੀ ਹਾਂ, ਲੋਕਾਂ ਨੂੰ
1: ਜਿਹੜਾ ਬੰਦਾ ਦੋਹਰੀ ਵਾਰੀ ਵੀ ਸ਼ਾਮਲ ਹੋ ਸਕਦਾ, ਕੋਈ ਗੱਲ ਨੀ, $100 ਦੀ ਸ਼ੋਪਿੰਗ ਕਰਨੀ ਆ, ਪਰਚੀ ਤੇ ਲੀਕ ਮਾਰ ਦਿੱਤੀ ਉਹ ਦੁਬਾਰਾ ਪਰਚੀ ਵੈਲਿਡ ਨੀ ਗੀ, ਦੁਬਾਰਾ $100 ਦੀ ਸ਼ੋਪਿੰਗ ਕਰੂਗਾ ਫੇਰ ਆ ਕੇ ਪਰਚੀ ਪੈਜੂ, $100 ਦੀ ਗੱਲ ਹੀ ਕੁਝ ਨੀ ਗੀ। ਤੁਹਾਨੂੰ ਸ਼ਾਇਦ ਜਾਣਨਾ ਹੋਣਾ 89 ਦੇ ਵਿਚ $100 ਦਾ ਤੇ ਮੇਰੇ ਖਿਆਲ ਟਰੱਕ ਭਰ ਜਾਂਦਾ ਸੀ
4: ਉਦੋਂ। ਵਾਕਿਆ ਸਹੀ ਗੱਲ, ਉਦੋਂ 89 ਜਾਂ $100 ਦੀ ਬਹੁਤ ਵੈਲਿਊ ਸੀਗੀ,
1: $20 ਦੀ ਕਾਰ ਦਾ ਜਾਂ
5: ਟਰੱਕ। ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
4: ਹਾਂਜੀ ਹੁਣ ਤਾਂ ਥੋੜਾ ਜਿਹਾ ਫਰਕ ਪੈ ਗਿਆ, ਬਹੁਤ
1: ਜ਼ਿਆਦਾ 149
4: ਕਿਆ ਬਾਤਾਂ, ਹੁਣ ਦੇਖੋ ਕਿੱਥੇ ਤੱਕ ਕਿੰਨਾ ਫਰਕ,
1: 249 ਦੀਆਂ 4 ਪੌਂਡ ਦਾਲਾਂ,
4: ਕਿਆ ਬਾਤਾਂ, ਹੁਣ ਗਈਆਂ
1: 199 ਦੇ ਲੱਗ ਜਾਂਦੇ ਨੇ, ਮੇਲੇ ਲੱਗਦੇ
4: ਹੁਣ ਜਿੱਦਾਂ ਕਹਿੰਦੇ ਹੁੰਦੇ ਹੁਣ $100 ਇੱਕ ਝੋਲੇ ਜੇ ਆ ਜਾਂਦਾ।
1: ਬਿਲਕੁਲ ਜੀ, ਸੋ ਅਸੀਂ ਚਾਹੁੰਦੇ ਹਾਂ ਕਿ ਜੇਕਰ ਬਈ ਬਾਕੀ ਵੀ ਮੀਡੀਆ ਵਾਲਿਆਂ ਨਾਲ ਸਲਾਹ ਕਰ ਲੈਂਦੇ ਹਾਂ, ਇਹਦੇ ਨਾਲ ਲੋਕਾਂ ਨੂੰ ਹੋਰ ਉਤਸ਼ਾਹਤ ਮਿਲੇਗਾ ਕਿ ਅਜੇ ਬੁਲਟ ਮੋਟਰਸਾਈਕਲ ਜਿਹੜਾ ਵਾ ਉਹ ਅਗਲੇ ਸ਼ਨੀਵਾਰ ਜਿਹੜਾ ਹੈ ਕੱਢਿਆ ਜਾਵੇਗਾ। ਤੇ ਮੈਂ ਆਪਣੇ ਵੱਲੋਂ ਪਰਸਨਲ ਤੌਰ ਤੇ ਚਾਹੁੰਦਾ ਕਿ ਹੋਰ ਲੋਕਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ। ਹਰਜਿੰਦਰ ਗਿੱਲ ਜੀ ਨੇ ਪਰ ਉਹਨੂੰ ਪੁੱਛ ਲੈਂਦੇ ਹਾਂ,
6: ਤੁਸੀਂ ਮੀਡੀਆ
1: ਸੋਢੀ ਸਾਹਿਬ ਆਓ ਇਧਰ ਗੱਲ ਕਰੀਏ, ਇੱਕ ਮਾੜਾ ਜਿਹਾ ਫੈਸਲਾ ਚੇਂਜ ਕਰਨਾ ਵਾ। ਬੁਲਟ ਮੋਟਰਸਾਈਕਲ ਗਿੱਲ ਸਾਹਿਬ ਦਾ ਸਵਾਗਤ, ਵੈਲਕਮ।
6: ਬਹੁਤ ਮਿਹਰਬਾਨੀ ਚਾਲੂ ਸਾਹਿਬ, ਥੈਂਕ ਯੂ।
1: ਕਹਿੰਦੇ ਵੀ ਅੱਜ ਹੀ ਰਾਤ ਨੂੰ ਕੱਢ ਦੇਣਾ, ਮੈਂ ਕਿਹਾ ਨਹੀਂ ਯਾਰ ਅਗਲੇ ਸ਼ਨੀਵਾਰ ਕੱਢੀਏ, ਨਾਲੇ ਸਾਨੂੰ ਬਹਾਨੇ ਨਾਲ ਮੌਕਾ ਮਿਲ ਜੂ ਆਉਣ ਦਾ।
6: ਇਹ ਦੇਖੋ ਹੁਣ ਭਾਜੀ ਦੇ ਕੋਲ ਵੀਡੀਓ ਪਾਵਰ ਹੈ,
1: ਮੀਡੀਆ ਨੂੰ ਦਿੱਤੀ ਵੀਡੀਓ ਪਾਵਰ,
4: ਮੈਂ ਕਿਹਾ ਜਵਾਬ ਤੁਸੀਂ ਦੇਣਾ।
1: ਚਲੋ ਢਿੱਲੋਂ ਵੀ ਸੱਚੀਆਂ ਬੋਲਦਾ ਸੋਢੀ, ਕਹਿੰਦਾ ਚੂੰਡੀ ਵੱਢਣ ਦੀ ਲਾ ਦੇਣੀ ਉਹਨੂੰ, ਮੈਂ ਕਿਹਾ ਚੂੰਡੀ ਨਾ ਵੱਢੀ ਭਰਾਵਾ, ਸੱਚ ਬੜਾ ਚੰਗਾ ਹੁੰਦਾ, ਉਹ ਬੋਲਣਾ ਵਧੀਆ ਵਾ।
7: ਮੈਂ ਤੁਸੀਂ ਇੱਕ ਮਿੰਟ ਵੀ ਬੈਠੇ ਆ? ਕਹਿੰਦੇ ਨਹੀਂ, ਬਹੁਤ ਜਿੱਦਾਂ ਕਹਿੰਦੇ ਆ ਉਹ ਤਾਂ ਤੁਹਾਡੇ ਨਾਲ ਵੀ ਅੱਗੇ ਲੰਘ ਗਿਆ ਜੀ।
1: ਥੈਂਕ ਯੂ ਵੈਰੀ ਮਚ, ਪਿਓ ਪਰ ਪੂਤ ਪਿਤਾ ਪਰ ਘੋੜਾ, ਬਹੁਤ ਤੇ
7: ਥੋੜਾ।
1: ਅੱਛਾ ਮੈਂ ਸੋਢੀ ਸਾਹਿਬ

0: ਆ ਗਏ ਨੇ। ਮੈਂ ਚਾਹੁੰਦਾ ਕਿ ਜਿਹੜਾ ਬੁਲਟ ਮੋਟਰਸਾਈਕਲ ਅੱਜ ਸ਼ਾਮ ਨੂੰ ਨਾ ਕੱਢਿਆ ਜਾਵੇ, ਉਹਦਾ ਕੀ ਕਹਿੰਦੇ ਸ਼ਨੀਵਾਰ ਨੂੰ ਕੱਢਿਆ ਜਾਵੇ। ਕਾਰਨ ਇਹ ਆ ਕਿ ਜਿਹੜਾ ਮੇਰੇ ਵਰਗਾ ਮਾਤੜ ਕੋਲ ਰਹਿ ਗਿਆ 7 ਵਜੇ ਤੋਂ ਬਾਅਦ ਵੀ, ਕੱਲ ਵੀ ਆਵੇ ਉਹ ਗਰੋਸਰੀ ਕਰੇ, ਸੋਮਵਾਰ ਵੀ ਆਵੇ, ਮੰਗਲਵਾਰ ਵੀ ਆਵੇ, ਬੁੱਧਵਾਰ ਵੀ ਆਵੇ, ਅਗਲੇ ਸ਼ਨੀਵਾਰ ਨੂੰ ਫਿਰ ਰੱਬੀ ਰੂਹਾਂ ਫੇਰ ਇਕੱਠੀਆਂ ਹੋਵਾਂਗੇ।
1: ਨਹੀਂ ਦੇਖੋ ਜੀ, ਬਹੁਤ ਵਧੀਆ, ਕੋਈ ਉਪਰਾਲਾ, ਕੋਈ ਮਾੜੀ ਗੱਲ ਨਹੀਂ ਹੈ।
0: ਡਾਕਟਰ ਸਾਹਿਬ ਕਹਿੰਦੇ ਕਿ ਮੀਡੀਆ ਜੋ ਫੈਸਲਾ ਕਰੂਗਾ ਸਹੀ ਹੈ।
1: ਨਹੀਂ ਦੇਖੋ ਜੀ, ਜੇ ਭਰਾ ਜਿੱਦਾਂ ਤੁਸੀਂ ਮੀਡੀਆ ਨੇ ਸਾਰਿਆਂ ਨੇ ਕਹਿ ਤਾ ਤੇ ਉਹੀ ਆਪਾਂ ਨੂੰ ਮੰਨਣਾ ਪੈਣਾ, ਨਾਲੇ ਆਪਾਂ ਕੱਢਣਾ ਹੀ ਮੋਟਰਸਾਈਕਲ ਸਰੋਤਿਆਂ ਨੂੰ ਇੱਕ ਵੀਕ ਬਾਅਦ ਮਿਲ ਗਿਆ, ਉਹਨਾਂ ਨੂੰ ਕੋਈ ਇਤਰਾਜ ਨਹੀਂ ਕਿਸੇ ਨੇ।
0: ਜਿਹੜਾ ਰਹਿ ਜੂਗਾ ਉਹਨਾਂ ਨੂੰ ਮੌਕਾ ਮਿਲੂ।
1: ਹਾਂਜੀ, ਮੌਕਾ ਮਿਲੂਗਾ ਜੀ, ਜਦੋਂ ਮੈਂ ਤਾਂ
0: ਡਾਲੇ ਦੀ ਫੇਰ ਗਰੋਸਰੀ ਲੈ ਜੂਗਾ, ਫੇਰ ਨਾ ਪਾ ਜੂ ਆਪਣਾ।
1: ਨਹੀਂ ਉਹ ਤਾਂ ਵਧੀਆ, ਜੇ ਕਈ ਵੇਲੇ ਆ ਨਹੀਂ ਹੋਣਾ ਜੀ, ਜਿਹੜੇ ਜਿਹਦੀ ਆਉਣਾ ਉਹਨਾਂ ਨੂੰ ਮੌਕਾ ਮਿਲ ਜੂ। ਇਸ ਵੇਲੇ ਰਸ਼ ਬਹੁਤ ਵਾ, ਲੋਕਾਂ ਤੋਂ ਗਰੋਸਰੀ ਲੈ ਨਹੀਂ ਹੋ ਰਹੀ, ਮੁੜ ਕੇ ਜਾ ਰਹੇ ਆ ਬੈਕ।
0: ਇਹ ਮੈਂ ਵੇਖ ਰਿਹਾ, ਹਾਂਜੀ ਵੇਖ ਰਿਹਾ, ਕਾਫੀ ਰਸ਼ ਤੇ ਬਹੁਤ ਵੱਡਾ।
1: ਨਹੀਂ ਜੋ ਤੁਸੀਂ ਫੈਸਲਾ ਲਓਗੇ ਜੀ, ਸਾਨੂੰ 7 ਜਿੱਦਾਂ
0: ਕਹਿੰਦੇ ਰਾਓ ਜੀ, ਸੋਢੀ ਸਾਹਿਬ ਚੌਕਰ ਸਾਹਿਬ ਨੂੰ ਮੈਂ ਕਿਹਾ ਵੀ ਅੱਜ ਸ਼ਾਮ ਨੂੰ 7 ਵਜੇ ਕੱਢਣ ਦੀ ਬਜਾਏ ਨੈਕਸਟ ਸੈਟਰਡੇ ਦੁਪਹਿਰੇ ਜੇਕਰ ਕੱਢਿਆ ਜਾਵੇ ਬੁਲਟ ਮੋਟਰਸਾਈਕਲ ਤੇ ਤੁਹਾਡਾ ਕੀ ਵਿਚਾਰ ਹੈ
2: ਜੀ? ਹਾਂ ਜੀ, ਜਿਹੜਾ ਤੁਸੀਂ ਕਹਿ ਰਹੇ ਹੋ ਬੁਲਟ ਮੋਟਰਸਾਈਕਲ, ਭਾਜੀ ਨੇ ਕਿਹਾ ਵੀ ਆਪਾਂ ਅੱਜ ਵਾਲਾ ਜਿਹੜਾ ਵਾਅਦਾ ਕੀਤਾ ਹੋਇਆ ਉਹ ਅੱਜ ਹੀ ਪੂਰਾ ਕਰਨਾ।
0: ਹਾਂਜੀ ਹਾਂਜੀ,
2: ਅਗਲੇ ਵੀਕ ਲਈ ਆਪਾਂ ਕੁਝ ਹੋਰ ਡਿਸਾਈਡ।
0: ਤੁਹਾਡਾ ਬੜਾ ਜੀ, ਕਿਆ ਬਾਤ ਹੈ ਜੀ,
2: ਹੋਰ ਨਵੀਂ ਅਨਾਊਂਸਮੈਂਟ ਕਰ ਲਾਂਗੇ।
0: ਠੀਕ ਹੈ ਜੀ, ਬਹੁਤ ਵਧੀਆ ਜੀ। 7 ਵਜੇ ਜਿਹੜਾ ਹੈ ਅੱਜ ਸ਼ਾਮ ਨੂੰ ਪੂਰੇ,
3: ਹਾਂਜੀ ਕਿੰਨੇ ਵਜੇ ਦਾ ਕਰਨਾ
0: ਤੁਸੀਂ? ਤਾਂ
3: 7:30 ਜੀ,
2: ਠੀਕ ਹੈ ਜੀ,
3: 7:30
2: ਡਨ ਜੀ, ਡਨ
3: 7:30
2: 7:30
0: ਪੰਜਾਬੀਆਂ ਦੇ 7:30 ਵਜੇ ਜਿਹੜਾ ਜੀ ਉਹ ਲੱਕੀ ਡਰਾ ਜਿਹੜਾ ਹੈ ਬੁਲਟ ਮੋਟਰਸਾਈਕਲ ਦੇਖਦੇ ਆ ਕਿ ਅੱਜ ਕਿਸ ਦੇ ਹਿੱਸੇ ਆਉਂਦਾ। ਸੋ ਬਹੁਤ ਸਾਰੀਆਂ ਕਾਂਗਰੈਚੁਲੇਸ਼ਨ ਸਾਡੇ ਵੱਲੋਂ ਐਡਵਾਂਸ ਦੇ ਵਿੱਚ ਇੱਕ ਵਾਰੀ ਫੇਰ ਤੋਂ ਜਿੱਤਣ ਵਾਲੇ ਨੂੰ। ਔਰ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਸੁਣਾਉਣਾ, ਸਾਡੀ ਕਮਿਊਨਿਟੀ ਦੀ ਬਹੁਤ ਵੈਲ ਨੋਨ ਸ਼ਖਸੀਅਤ ਪੁਰਬਾ ਫਰਨੀਚਰ, ਉਹਨਾਂ ਨੇ ਇੱਕ ਵਾਰੀ ਕਾਰ ਕੱਢੀ ਜੱਗ ਪੁਰਬਾ ਸਾਹਿਬ ਨੇ, ਤੇ ਏਦਾਂ ਹੀ ਅਸੀਂ ਮੀਡੀਆ ਵਾਲੇ ਸਾਰੇ ਤਕਰੀਬਨ ਉਦੋਂ 8-10 ਜਾਣੇ ਬੈਠੇ, ਤੇ ਜਿਸ ਬੰਦੀ ਦਾ ਲੱਕੀ ਡਰਾ ਦੇ ਵਿੱਚ ਕਾਰ ਨਿਕਲੀ ਨਾ, ਉਹਨੂੰ ਪਤਾ ਹੀ ਨਹੀਂ ਕਿ ਮੇਰਾ ਨਾਮ ਲੱਕੀ ਡਰਾ ਚ ਪਿਆ। ਉਹ ਜਿੱਦਾਂ ਕਿਸੇ ਦੇ ਨਾਲ ਫਰਨੀਚਰ ਖਰੀਦਣ ਵਾਸਤੇ ਆਇਆ ਹੋਊਗਾ, ਵੈਸੇ ਪ੍ਰਾਹੁਣਾ ਹੀ ਆਇਆ ਸੀ, ਵਿਜਿਟ ਹੀ ਆਇਆ ਸੀ ਕਰਨ ਕੈਨੇਡਾ ਦੇ ਵਿੱਚ। ਉਹ ਕਹਿੰਦਾ ਯਾਰ ਮੈਂ ਤੇ ਵੈਸੇ ਇਹਨਾਂ ਨਾਲ ਵਿਜਿਟ ਕਰਨ ਆਇਆ ਸੀ। ਕਹਿੰਦੇ ਭਾਜੀ ਤੁਸੀਂ ਵਿਜਿਟ ਕਰਨ ਆਏ ਸੀ ਚਾਹੇ ਨਹੀਂ ਆਏ ਸੀ, ਡਾਕਟਰ ਸ਼ਾਰਦਾ ਸਾਹਿਬ ਉੱਥੇ ਸੀ, ਉਹਨਾਂ ਨੇ ਜਦੋਂ ਕਾਲ ਕੀਤੀ ਤੇ ਬਈ ਭਾਈ ਸਾਡੇ ਵੱਲੋਂ

0: ਜਾਂਦਾ ਜੀ। ਜੇ ਮੈਂ ਕਈ ਵਾਰੀ ਕਿਹਾ ਕਿ ਜੇ ਮੇਰੇ ਕੋਲ ਓਪਰਚੁਨਿਟੀ ਆਉਂਦੀ ਤੇ ਸ਼ਾਇਦ ਮੈਂ ਇਸ ਉਮਰ ਦੇ ਵਿੱਚ ਇਹ ਰਿਸਕ ਨਾ ਲੈਂਦਾ।
1: ਮੈਂ ਤੁਸੀਂ ਯਕੀਨ ਕਰਿਓ, ਮੈਂ ਨਹੀਂ ਕਹਿੰਦੀ ਕਿ ਤੁਸੀਂ ਸ਼ਾਇਦ ਨਾ ਕਰਦੇ, ਪਰ ਮੈਂ ਅਰਸ਼ ਨੂੰ ਇਸ ਗੱਲ ਦਾ ਬਹੁਤ ਸਾਰਾ ਕ੍ਰੈਡਿਟ ਦੇ ਰਹੀ ਸੀ ਔਰ ਇਹ ਸਿਹਰਾ ਵੱਜਦਾ ਹੈ ਜੀ ਉਹਦੇ ਸਿਰ ਤੇ, ਕਿਉਂਕਿ ਜਿਵੇਂ ਜਿਵੇਂ ਟੈਕਨੋਲੋਜੀ ਇੰਪਰੂਵ ਹੋ ਰਹੀ ਹੈ, ਅਸੀਂ ਕਈ ਵਾਰੀ ਉਹ ਓਲਡ ਸਕੂਲ ਮੈਥਡਸ ਜਿਹੜੇ ਆ ਉਹਨਾਂ ਦੇ ਨਾਲ ਚੱਲਦੇ ਹਾਂ, ਪਰ ਇਹ ਜਿਹੜੀ ਜਨਰੇਸ਼ਨ ਆ ਔਰ ਜਿਸ ਐਨਰਜੀ ਦੇ ਨਾਲ ਇਹ ਕਿਸੇ ਵੀ ਕੰਮ ਨੂੰ ਦੋਵੇਂ ਪਾਸੇ ਦੀ ਜਾਣਕਾਰੀ ਰੱਖਦੇ ਹੋ, ਇਸ ਤੁਹਾਡੇ ਸਿਰ ਇਸ ਗੱਲ ਦਾ ਸਿਹਰਾ ਜਾਂਦਾ ਕਿ ਤੁਸੀਂ ਇਹਨਾਂ ਦੇ ਕੋਲ ਇਹਨਾਂ ਨੂੰ ਛੋਟੇ ਹੁੰਦਿਆਂ ਤੋਂ ਉਹ ਫਾਊਂਡੇਸ਼ਨ ਦਿੱਤੀ ਆ ਜਿਹਦੇ ਚ ਦੋਨੋਂ ਹੀ ਸਾਈਡਸ ਜਿਹੜੀਆਂ ਆ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਸੋ ਉਸ ਚੀਜ਼ ਦੇ ਲਈ ਜੀ ਮੇਰਾ ਖਿਆਲ ਹੈ ਡੈਫੀਨੇਟਲੀ ਤੁਹਾਨੂੰ ਦੋਨਾਂ ਨੂੰ ਹੀ ਕ੍ਰੈਡਿਟ ਜਾਂਦਾ ਜੀ।
0: ਥੈਂਕ ਯੂ ਵੈਰੀ ਮੱਚ ਔਰ ਡਾਕਟਰ ਸਾਹਿਬ ਨੂੰ ਮੇਰਾ ਬਹੁਤ ਸਾਰਾ ਪਿਆਰ ਤੇ ਗਲਵਕੜੀ ਦੇਣਾ ਜੀ, ਔਰ ਜਿੰਨੇ ਵੀ ਸਾਨੂੰ ਇਸ ਵਕਤ ਸੁਣ ਰਹੇ ਨੇ ਮੈਂ ਸਿਰਫ ਹੁਣ ਇੰਨਾ ਹੀ ਕਹਾਂਗਾ ਕਿ ਜੀ ਅੱਜ ਮੌਕਾ ਤੁਹਾਡੇ ਕੋਲ ਢੇਰ ਸਾਰੀ ਸੇਵਿੰਗ ਕਰਨ ਦਾ, ਔਰ ਚਾਈਨੀਜ਼ ਇੱਕ ਕਹਾਵਤ ਹੈਗੀ ਆ ਸੇਵ ਪੈਨੀ ਸੇਵ ਅਨਦਰ ਪੈਨੀ ਸਮਥਿੰਗ।
1: ਜੀ ਜੀ ਜੀ ਡੈਫੀਨੇਟਲੀ ਜੀ, ਔਰ ਜਿਹੜੀਆਂ ਪ੍ਰਾਈਸਿਸ ਨੇ ਚੱਲਦਾ ਸਾਹਿਬ
0: ਅੱਜ ਕੱਲ ਜੋ ਮਾਹੌਲ ਚੱਲ ਰਹੇ
1: ਜੀ ਬਿਨਾ ਸ਼ੱਕ ਜੀ, ਤੁਸੀਂ ਮੰਨੋਗੇ ਵੀ ਮੈਂ ਕਿਹਾ ਵੀ 499 ਦੇ ਵਿੱਚ 10 ਪਾਉਂਡ ਰੈਡ ਅਨੀਅਨ ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਕਿੱਥੋਂ ਮਿਲ
0: ਸੱਚੀ ਦੱਸਾਂ
1: ਜੀ,
0: ਮੈਂ ਜਦ ਤੁਰਨ ਲੱਗਾ ਨਾ ਕਿਹਾ ਮੈਂ ਅਰਸ਼ ਨੇ ਮੈਨੂੰ ਕਿਹਾ ਸੀ ਕਿ ਡੈਡ ਜ਼ਰੂਰ ਆਉਣਾ
1: ਜੀ,
0: ਰਸੋਈ ਚ ਇੱਕ ਆਵਾਜ਼ ਆਈ
1: ਜੀ ਜੀ ਜੀ
0: ਇਹਦੇ ਗੰਢੇ ਬੜੇ ਸਸਤੇ ਲੱਗੇ।
1: ਨੋ ਜੀ ਮੈਂ ਦੇਖੋ ਇਹ ਰਸੋਈ ਵਾਲੀਆਂ ਗੱਲਾਂ ਮੈਨੂੰ ਵੀ
0: ਕੀ ਗੱਲ ਮੈਨੂੰ
1: ਪਤਾ ਜੀ ਪਤਾ ਬਿਲਕੁਲ
0: ਗੰਢੇ ਬੜੇ ਸਸਤੇ ਲੱਗੇ,
1: ਇਹ ਤੇ ਉਹੀ ਜਾਣੂਗਾ ਨੀ ਜਿਹੜਾ ਗੰਢੇ ਕੱਟੂਗਾ ਤੇ ਉਹਨੂੰ ਵੀ ਪਤਾ ਆ ਹਨਾ। ਸੋ ਇਹ ਚੀਜ਼ ਜਿਹੜੀ ਆ ਇਹ ਡੈਫੀਨੇਟਲੀ ਲੇਡੀਜ਼ ਨੂੰ ਵੀ ਪਤਾ ਹੁੰਦੀ ਔਰ ਕਿੰਨੀ ਮਕਦਾਰ।
0: ਕਹਿੰਦੇ ਦੇਸੀ ਘਿਓ ਬਹੁਤ ਸਸਤਾ,
1: ਦੇਸੀ ਘਿਓ ਵੀ ਸਸਤਾ ਹੈ ਜੀ। ਮੈਂ ਤੇ ਕਹਿੰਦੀ ਸੀ ਵੀ ਜਿਹੜੀਆਂ ਆਪਣੀਆਂ ਗ੍ਰੀਨ ਪੈਪਰਸ ਹੈਗੀਆਂ ਨੇ ਉਹ ਇੱਕ ਬੇਸਿਕ ਇਨਗਰੀਡੀਅੰਟ ਜਿਹੜਾ ਹਰ ਫ੍ਰਿਜ ਦੇ ਵਿੱਚ ਹੁੰਦਾ, ਸੋ ਉੱਥੋਂ ਸ਼ੁਰੂ ਹੋ ਜਾਓ ਤੁਸੀਂ, ਜਿੰਜਰ ਤੋਂ ਲੈ ਕੇ, ਸੂਜੀ ਤੋਂ ਲੈ ਕੇ, ਦੇਸੀ ਘਿਓ ਤੋਂ ਲੈ ਕੇ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਗੰਢਿਆਂ ਤੋਂ ਲੈ ਕੇ ਪਿਆਜ਼ ਜਿਹੜੇ ਆ, ਪਿਆਜ਼ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲਦੇ ਨੇ ਔਰ ਹਰ ਚੀਜ਼ ਦੇ ਵਿੱਚ ਪੈਂਦੇ ਆ ਹਾਂਜੀ। ਸੋ ਅਸੀਂ ਸਾਡੇ ਜਿੰਨੇ ਵੀ ਲਿਸਨਰ 1320 ਤੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੀ ਤੁਸੀਂ ਆਓਗੇ ਜਿਵੇਂ ਚਾਵਲਾ ਸਾਹਿਬ ਨੇ ਕਿਹਾ ਹੱਥ ਕੰਗਣ ਨੂੰ ਆਸ ਸੀ ਕਿ ਬਹੁਤੀਆਂ ਗੱਲਾਂ ਅਸੀਂ ਕਹਿੰਦੇ ਨੀ, ਬਸ ਆ ਜਾਓ ਇੱਕ ਵਾਰੀ ਤੇ ਜੇ ਅਸੀਂ ਗਲਤ ਕਹਿੰਦੇ ਹਾਂ ਤੇ ਤੁਸੀਂ ਸਾਨੂੰ ਦੱਸ ਦਿਓ ਆ ਕੇ।
0: ਤੁਹਾਡੀ ਮੁਖਾਰਬਿੰਦ ਚੋਂ ਨਾ 1320 ਬੜਾ ਪਿਆਰਾ ਲੱਗਾ ਮੈਨੂੰ
1: ਜੀ,
0: 1320 ਬਹੁਤ ਸੋਹਣਾ ਲੱਗਾ, ਬੜੇ ਮਿਠਾਸ ਨਿਕਲੀ 1320 ਕਹਿੰਦੇ ਕਹਿ ਕਿਉਂ ਹੈ ਕੋਈ
1: 1320 ਹੈ ਪਿਆਰਾ ਚਾਵਲਾ ਸਾਹਿਬ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਮੈਂ
0: ਸਾਰੇ ਹੀ ਪਿਆਰੇ ਨੇ ਪਰ ਜਦੋਂ ਤੁਸੀਂ 1320 ਕਹਿੰਦੇ ਹੋ ਨਾ ਉਹ ਬਸ ਖੇਤੀ ਜੀ ਪੈਂਦੀ।
1: ਨਹੀਂ 1320 ਹੈ ਪਿਆਰਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ।
0: ਥੈਂਕ ਯੂ ਸੰਦੀਪ ਜੀ, ਬਹੁਤ ਬਹੁਤ ਬਹੁਤ ਸ਼ੁਕਰੀਆ। ਅਰਸ਼ ਵੀ ਹੱਸ ਰਿਹਾ ਜੀ। ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਬੜੀ ਖੁਸ਼ੀ ਵਾਲੀ ਗੱਲ ਹੈ, ਬੜੀ ਮਾਣ ਵਾਲੀ ਗੱਲ ਹੈ ਕਿ ਜਿੱਥੇ ਅਸੀਂ ਇਸ ਟਾਵਰ ਨੂੰ ਦੁਬਾਰਾ ਜਿਹੜਾ ਹੈ ਕਮਿਊਨਿਟੀ ਲਈ ਲੈ ਕੇ ਆਏ ਹਾਂ ਉੱਥੇ ਭਾਈਚਾਰੇ ਨੇ ਬੜਾ ਮਾਣ ਸਤਿਕਾਰ ਸਾਨੂੰ ਦਿੱਤਾ। ਸਾਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀਂ 1320 AM ਤੇ ਕੁਝ ਸਮੇਂ ਲਈ ਜੀ। ਅੱਛਾ ਮੁਲਤਾਜ, ਕਿਆ ਬਾਤ ਹੈ ਜੀ। ਔਰ ਕੁੰਡ ਸਾਹਿਬ ਦੇ ਬੇਟੇ ਨਾਲ ਮੁਲਾਕਾਤ ਹੋਈ ਹੈ ਜੀ, ਬੜਾ ਅੱਛਾ ਲੱਗਾ। ਛੋਟੇ ਛੋਟੇ ਬੱਚੇ ਸੀ ਉਦੋਂ, ਇਹ ਹੁਣ ਜਵਾਨ ਹੋ ਗਏ ਨੇ ਅਰਸ਼ ਵਾਂਗੂ। ਔਰ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ, ਠੀਕ ਹੋ? ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਦੋਸਤੋ ਤੁਸੀਂ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਲੈ ਮੈਂ ਹੁਣ ਆਗਿਆ ਲਵਾਂਗਾ ਜੀ, ਅਰਸ਼ ਅਗਲਾ ਪ੍ਰੋਗਰਾਮ ਤੁਹਾਡੀ ਪੇਸ਼ ਕਰਨਗੇ ਤੇ 7:30 ਤੁਸੀਂ ਜ਼ਰੂਰ, ਜੇ ਲੱਕੀ ਰਾਤ ਵਿੱਚ ਆਪਣਾ ਨਾਮ ਸ਼ਾਮਲ ਕੀਤਾ ਤਾਂ ਜ਼ਰੂਰ ਇੱਥੇ ਆ ਕੇ ਆਪਣਾ ਬੁਲਟ ਮੋਟਰਸਾਈਕਲ ਜਿਹੜਾ ਹੈ ਉਹਦੀ ਚਾਬੀ ਲੈ ਕੇ ਜਾਓ। ਬਾਕੀ ਮੇਰੇ ਖਿਆਲ 'ਚ ਹਰ ਕੁਝ ਸਮੇਂ ਬਾਅਦ ਹੋਰ ਵੀ ਡਰਾ ਜਿਹੜੇ ਨੇ ਧੜਾਧੜ ਕੱਢੇ ਜਾ ਰਹੇ ਨੇ। ਸ਼ੌਕਰ ਪਰਿਵਾਰ ਨੂੰ, ਅਧਾਰਾ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ CNN ਟੋਰਾਂਟੋ, ਸਾਡੇ ਟੈਕਨੀਸ਼ੀਅਨ ਕਰਨ ਧੁੰਨਾ ਜੀ ਜੋ ਸਾਡੇ ਨਾਲ ਇਸ ਵਕਤ ਇਸ ਲਾਈਵ ਔਨ ਲੋਕੇਸ਼ਨ ਸਟੂਡੀਓ ਦੇ ਵਿੱਚ ਹਾਜ਼ਰ ਨੇ, ਇਹਨਾਂ ਦਾ ਵੀ ਧੰਨਵਾਦ। ਸੋ ਲਓ ਮੇਰੇ ਖਿਆਲ 'ਚ ਹਲਕਾ ਫੁਲਕਾ ਗੀਤ ਸੰਗੀਤ ਤੁਹਾਡੇ ਲਈ ਹੁਣ ਪੇਸ਼ ਕੀਤਾ ਜਾਵੇਗਾ। ਬਹੁਤ ਬਹੁਤ ਸ਼ੁਕਰੀਆ, ਰੱਬ ਰੱਖਾ, ਸਤਿ ਸ੍ਰੀ ਅਕਾਲ।

0: ਕੀ ਤੁਸੀਂ ਆਪਣੇ ਘਰ ਵਿਚਲੇ ਆਈ ਪੀ ਟੀ ਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475458
1: ਪੰਜਾਬੀ ਦਿਲ ਅੰਗਰੇਜ਼ੀ ਵਾਈਬ CJMR ਇਸ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ
2: 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਔਰ ਪ੍ਰੋਗਰਾਮ ਦੀ ਆਈ ਡੀ ਇਸ ਮਹਿਫਲ ਦੇ ਵਿਚ ਮੈਂ ਭਾਵੇਂ ਕਿ ਫਤਿਹ ਬੁਲਾ ਗਿਆ ਸੀ ਪਰ ਮੈਨੂੰ ਇੱਕ ਸ਼ਖਸੀਅਤ ਰਸਤੇ ਦੇ ਵਿਚ ਮਿਲੀ ਤੇ ਮੈਨੂੰ ਵਾਪਸ ਆਉਣਾ ਪਿਆ ਉਹਨਾਂ ਦੇ ਸਤਿਕਾਰ ਲਈ ਉਹਨਾਂ ਦੇ ਮਾਣ ਲਈ ਕਿਉਂਕਿ ਜੇਤੂ ਰੱਥ ਦਾ ਘੋੜਾ ਜਿਹੜਾ ਨਾ ਉਹ ਦਗੜ ਦਗੜ ਦਗੜ ਦਗੜ ਦਗੜ ਦਗੜ ਦਗੜ ਦਗੜ ਦਗੜ ਦਗੜ ਦਗੜ ਦਗੜ ਜਾ ਰਿਹਾ ਔਰ ਇੱਕ ਹੁੰਦਾ ਸੀਗਾ ਇੱਕ ਘੋੜੇ ਵਾਲਾ ਟਾਂਗਾ ਹੁੰਦਾ ਸੀ ਇੱਕ ਹੁੰਦਾ ਸੀ ਰੱਥ ਉਹਦੇ ਨਾਲ ਕਿੰਨੇ ਹੀ ਘੋੜੇ ਅੱਗੇ ਜਿਹੜੇ ਨੇ ਉਹ ਲੱਗੇ ਹੁੰਦੇ ਸੀ ਰਾਜੇ ਮਹਾਰਾਜਿਆਂ ਵਾਲਾ ਰੱਥ ਤੇ ਭਾਵੇਂ ਕਿ ਸਵਾਰੀਆਂ ਬੜੀਆਂ ਨੇ ਸਾਡੇ ਕੋਲ ਪਰ ਮੋਟਰਸਾਈਕਲ ਬੜੇ ਆਏ ਸਕੂਟਰ ਬੜੇ ਆਏ ਪਰ ਜੋ ਸਵਾਰੀ ਸ਼ਾਹੀ ਮੰਨੀ ਜਾਂਦੀ ਆ ਉਹ ਬੁਲਟ ਦੀ ਮੰਨੀ ਜਾਂਦੀ ਆ ਉਹਦੀ ਬਾਅਦ ਗੱਲ ਕਰਦੇ ਹਾਂ ਪਰ ਇਸ ਵਕਤ ਦੋਸਤੋ ਜੋ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੇਰੇ ਨਾਲ ਵਾਰਡ ਨੰਬਰ 9 ਅਤੇ 10 ਜੋ ਇੰਡੀਆ ਪਾਕਿਸਤਾਨ ਦਾ ਜਦੋਂ ਕਿਤੇ ਮੈਚ ਹੁੰਦਾ ਨਾ ਉਹਦੇ ਵਿਚ ਜਿੰਨੀ ਚਰਚਾ ਹੁੰਦੀ ਹੈ ਚਾਹੇ ਉਹ ਕ੍ਰਿਕਟ ਦਾ ਹੋਵੇ ਚਾਹੇ ਉਹ ਹਾਕੀ ਦਾ ਹੋਵੇ ਤੇ ਚਾਹੇ ਵੈਸੇ ਕਬੱਡੀ ਦਾ ਹੋ ਜਾਵੇ ਤੇ ਤਾੜੀਆਂ ਦੀ ਗੂੰਜ ਹੁੰਦੀ ਹੈ ਵਾਰਡ ਨੰਬਰ 9-10 ਸ਼ੁਰੂ ਤੋਂ ਹੀ ਜਿਹੜਾ ਹੈ ਬੜਾ ਚਰਚਾ ਦੇ ਵਿਚ ਰਿਹਾ ਤੇ ਇਸ ਵਾਰ ਵਾਰਡ ਨੰਬਰ 9-10 ਤੋਂ ਐਜ ਏ ਰੀਜਨਲ ਕੌਂਸਲਰ ਆਪਣਾ ਜੇਤੂ ਰੱਥ ਲੈ ਕੇ ਨਿਕਲੇ ਹੋਏ ਵੀਰ ਸਤਪਾਲ ਸਿੰਘ ਜੀ ਜੌਲ ਜੋ ਕਿਸੇ ਜਾਣ ਪਹਿਚਾਣ ਦੇ ਮਥਾਜ ਨਹੀਂ ਹੈ ਉਹ ਵਿਸ਼ੇਸ਼ ਤੌਰ ਤੇ ਸ਼ੌਕਰ ਪਰਿਵਾਰ ਨੂੰ ਜਿੱਥੇ ਅੱਜ ਇਸ ਅਨਾਜ ਮਾਰ ਦੀਆਂ ਵਧਾਈਆਂ ਦੇਣ ਆਏ ਨੇ ਉੱਥੇ ਆਓ ਉਹਨਾਂ ਦਾ ਸਵਾਗਤ ਕਰਦੇ ਆ ਵੈਲਕਮ ਜੀ
3: ਥੈਂਕ ਯੂ ਜੀ ਚਾਵਲਾ ਜੀ ਬਹੁਤ ਬਹੁਤ ਧੰਨਵਾਦ ਅਰਸ਼ ਜੀ ਆਪ ਜੀ ਨੂੰ ਸਾਰੇ ਆਪਣੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਹਿੰਦੇ ਜੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਜ ਦਾ ਜਿਹੜਾ ਇਹ ਮੌਕਾ ਬਣਿਆ ਸਬੱਬ ਬਣਿਆ ਕਿਉਂਕਿ ਲਾਈਵ ਔਨ ਲੋਕੇਸ਼ਨ ਹੈ ਸੋ 1320 ਸਭ ਤੋਂ ਪਹਿਲਾਂ ਤੇ ਚਾਵਲਾ ਪਰਿਵਾਰ ਦੀ ਝੋਲੀ ਦੇ ਵਿਚ ਪੈਣ ਦੇ ਲਈ ਸਾਡਾ ਸਾਰਿਆਂ ਦੇ ਵੱਲੋਂ ਜਿੱਥੇ ਤੁਹਾਨੂੰ ਮੁਬਾਰਕਬਾਦ ਹੈ ਕਮਿਊਨਿਟੀ ਦੇ ਵਿਚ ਕਾਫੀ ਖੁਸ਼ੀ ਦੀ ਲਹਿਰ ਹੈ ਔਰ ਤੁਸੀਂ ਜ਼ਿੰਦਗੀ ਭਰ ਜੋ ਚਾਵਲਾ ਜੀ ਮਿਹਨਤ ਕੀਤੀ ਉਸ ਦਾ ਇਹ ਸਿੱਟਾ ਜਿਹੜਾ ਜੀ ਗੁਰੂ ਮਹਾਰਾਜ ਜੀ ਨੇ ਆਪ ਹੀ ਬਖਸ਼ਿਸ਼ ਕੀਤੀ ਹੈ ਬਹੁਤ ਬਹੁਤ ਧੰਨਵਾਦੀ ਹੈ ਸੋ ਦੂਸਰਾ ਜੀ ਭਾਈ ਸ਼ੋਕਰ ਪਰਿਵਾਰ ਨੇ ਜੋ ਇਹ ਅਨਾਜ ਮਾਰਟ ਦੇਖੋ ਵੀ ਕਿਸ ਤਰ੍ਹਾਂ ਮੇਲੇ ਨਾਲੋਂ ਵੀ ਵੱਡਾ ਰਸ਼ ਇੱਥੇ ਹੋਇਆ ਨਜ਼ਰ ਆ ਰਿਹਾ ਜੋ ਏਡਾ ਵੱਡਾ ਉਪਰਾਲਾ ਉਹਨਾਂ ਨੇ ਇਹ ਕੀਤਾ ਕਮਿਊਨਿਟੀ ਦੀ ਝੋਲੀ ਦੇ ਵਿਚ ਜਿਹੜਾ ਜੀ ਇਹ ਲੋਕੇਸ਼ਨ ਆ ਉਹ ਪਾਈ ਹੈ ਸੋ ਉਸ ਲਿਹਾਜ਼ ਨਾਲ ਅਸੀਂ ਇਸੇ ਸ਼ੋਕਰ ਪਰਿਵਾਰ ਨੂੰ ਮੁਬਾਰਕਬਾਦ ਆਖਦੇ ਹਾਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਕਿ ਇੰਨਾ ਜਿਹੜਾ ਜੀ ਕਮਿਊਨਿਟੀ ਦੇ ਵਾਸਤੇ ਜਿੱਥੇ ਆਪਾਂ ਦੇਖਦੇ ਜਸਟ ਇੱਕ ਗ੍ਰੋਸਰੀ ਸਟੋਰ ਨਹੀਂ ਹੈ ਇੱਕ ਜਦੋਂ ਇਸ ਤਰ੍ਹਾਂ ਦੀ ਲੋਕੇਸ਼ਨ ਖੁੱਲਦੀ ਹੈ ਤੇ ਉਹਦੇ ਵਿੱਚ ਜਿਹੜੀਆਂ ਕੁਆਲਿਟੀ ਜੋਬਸ ਕ੍ਰੀਏਟ ਹੁੰਦੀਆਂ
2: ਬਿਲਕੁਲ ਬਿਲਕੁਲ
3: ਸੋ ਉਹਦੇ ਨਾਲ ਸਾਡਾ ਜਿਹੜਾ ਯੂਥ ਹੈ ਖਾਸ ਤੌਰ ਤੇ ਆਪਾਂ ਦੇਖਦੇ ਹਾਂ ਵੀ ਜੋਬ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਜੀ ਇਹ ਬਿਜ਼ਨਸ ਹੈ ਕ੍ਰੀਏਟ ਕੀਤਾ ਅਸੀਂ ਸ਼ੋਕਰਪੁਰ ਅੱਜ ਨੂੰ ਅੱਜ ਦੇ ਇਸ ਦਿਨ ਦੇ ਮੌਕੇ ਤੇ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਬੜੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਾਂ
2: ਔਰ ਦੋਸਤੋ ਇਸ ਵਕਤ ਵੀਰ ਸਤਪਾਲ ਸਿੰਘ ਜੋਲ ਸਾਡੇ ਨਾਲ ਹਾਜ਼ਰ ਨੇ ਔਰ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਰੂਹਾਂ ਨੇ ਦਰਸ਼ਕ ਹੁੰਦੇ ਨੇ ਸਰੋਤੇ ਹੁੰਦੇ ਨੇ ਕਿਉਂਕਿ ਹੁਣ ਅਰਸ਼ ਦੀ ਆਪਣੀ ਮਾਰਕੀਟ ਹੈ ਮੇਰੀ ਆਪਣੀ ਮਾਰਕੀਟ ਰਹੀ ਹੈ ਜਾਂ ਹੈ ਔਰ ਮੈਨੂੰ ਖੁਸ਼ੀ ਹੈ ਕਿ ਜੈਲਸ ਵੀ ਮਾੜੀ ਮਾੜੀ ਕਿਤੇ ਕਿਤੇ ਹੁੰਦੀ ਆ ਕਿ ਮੈਨੂੰ ਤਾਂ ਆ ਕੇ ਬੁਲਾਉਂਦੇ ਨੀ ਇਹਨੂੰ ਹੀ ਬੁਲਾਈ ਜਾਂਦੇ ਫਿਰ ਪੁੱਛਦੇ ਡੈਡ ਹਾਂਜੀ ਭੈਣ ਜੀ ਮੈਂ ਇਹਦਾ ਡੈਡੀ ਹਾਂ ਲੱਗਦਾ ਮੇਰੇ ਕੀ ਹੈ ਥੈਂਕ ਯੂ ਵੈਰੀ ਮਚ ਥੈਂਕ ਯੂ ਤੁਸੀਂ ਆਏ ਹੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਹਾਂਜੀ ਹੈ ਕੋਈ ਸ਼ੱਕ
3: ਹਾਂ ਨਹੀਂ ਬਿਲਕੁਲ ਨਹੀਂ ਦੇਖੋ ਮੇਰੀ ਗੱਲ ਸੁਣੋ
2: ਜੈਰਸ ਤੇ ਮਾੜੀ ਮੋਟੀ ਹੁੰਦੀ ਹੈ ਨਾ
3: ਨਹੀਂ ਦੇਖੋ
2: ਡੈਡੀ ਹੈ ਮੈਂ ਦੱਸ ਦੂੰਗਾ ਮੈਂ ਹੀ ਡੈਡੀ
3: ਨਹੀਂ ਬਟ ਦੇਖੋ ਜੀ ਭਾਈ ਡੈਡੀ ਰਹਿਣਾ ਔਰ ਬੇਟੇ ਨੇ ਬੇਟਾ ਰਹਿਣਾ ਬੜਾ ਆਗਿਆਕਾਰ ਬੇਟਾ ਜਿਹੜਾ ਜੀ ਭਾਈ ਉਹ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਪਰਿਵਾਰ ਦੀ ਝੋਲੀ ਦੇ ਵਿਚ ਪਿਆ ਸਾਨੂੰ ਬੜੀ ਖੁਸ਼ੀ ਹੈ ਕਿਉਂਕਿ 1320 ਨੂੰ ਜਿੱਥੋਂ ਲੈ ਕੇ ਅੱਜ ਆਪਾਂ ਜਿੱਥੇ ਤੱਕ ਦਾ ਇਹ ਸਫ਼ਰ ਤੈਅ ਕੀਤਾ ਉਹਦੇ ਵਿੱਚ ਅਰਸ਼ ਨੇ ਜੋ ਮਿਹਨਤ ਕੀਤੀ ਹੈ ਅਰਸ਼ ਨੇ ਜੋ ਸਿਰੜ ਦਿਖਾਇਆ ਔਰ ਲਗਾਤਾਰਤਾ ਦੇ ਨਾਲ ਇਸ ਚੈਨਲ ਨੂੰ ਇੱਕ ਨਵੀਂ ਰੂਹ ਮੈਂ ਕਹਾਂਗਾ ਕਿ ਮਿਲੀ ਹੈ ਤੇ ਇੱਕ ਨਵੀਂ ਰਵਾਨਗੀ ਮਿਲੀ ਹੈ ਸੁਖ ਕਮਿਊਨਿਟੀ ਦਾ ਏਡਾ ਵੱਡਾ ਸਹਿਯੋਗ ਮਿਲਿਆ ਜੋ ਤੁਸੀਂ ਮਨਸ਼ਾ ਲੈ ਕੇ ਚੱਲੇ ਸੀ ਜੋ ਅਕੀਦਾ ਲੈ ਕੇ ਚੱਲੇ ਸੀ ਅਰਸ਼ ਨੇ ਉਹ ਪੂਰਾ ਜਿਹੜਾ ਜੀ ਪਿਸੇ ਲਗਾਉਣ ਦੇ ਵਿੱਚ ਸਹਾਇਤਾ ਕੀਤੀ ਹੈ ਅਰਸ਼ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮੁੱਚੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਇੱਕ ਵਾਰ ਫਿਰ ਅਸੀਂ ਜਿਹੜਾ ਜੀ ਖਾਸ ਤੌਰ ਤੇ ਸ਼ੋਕਰ ਪਰਿਵਾਰ ਹੈ ਤੇ ਜਸਵਿੰਦਰ ਸਿੰਘ ਸ਼ੋਕਰ ਤੇ ਉਹਨਾਂ ਦੀ ਸਮੁੱਚੀ ਟੀਮ ਅੱਜ ਦਾ ਜੋ ਇਹ ਅਨਾਜ ਮਾਰਟ ਇੱਥੇ ਖੋਲ੍ਹ ਕੇ ਤੇ ਜਿਹੜਾ ਜੀ ਏਡਾ ਵੱਡਾ ਇਹ ਮੇਲਾ ਲਗਾਇਆ ਹੋਇਆ ਹਰ ਆਪਾਂ ਦੇਖਦੇ ਹਾਂ ਕਿ ਕਾਫੀ ਸ਼ਹਿਰ ਦੇ ਕੋਨੇ ਕੋਨੇ ਤੋਂ ਮੈਂ ਦੇਖ ਰਿਹਾ ਕਿ ਸੰਗਤਾਂ ਪਹੁੰਚ ਰਹੀਆਂ ਲੋਕ ਪਹੁੰਚ ਰਹੇ ਨੇ ਤੇ ਇਸ ਦੇ ਨਾਲ ਹੀ ਵੱਡਾ ਜਿਹੜਾ ਜੀ ਉਹਨਾਂ ਦਾ ਸਪੋਰਟ ਗਰੁੱਪ ਹੈ ਉਹ ਵੀ ਇੱਥੇ ਹਾਜ਼ਰੀਆਂ ਭਰ ਰਹੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ ਜਾਂਦਾ ਜੀ।
2: ਮੈਂ ਸਮਝਦਾ ਕਿ ਕਮਿਊਨਿਟੀ ਲਈ ਬੜੀ ਖੁਸ਼ੀ ਵਾਲੀ ਗੱਲ ਇਹ ਵੀ ਹੈ ਕਿ ਜਿੱਥੇ ਭਾਰੀ ਬਚਤ ਹੋ ਰਹੀ ਹੈ, ਖਾਸ ਤੌਰ ਤੇ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਕਿ ਮਹਿੰਗਾਈ ਬਹੁਤ ਸਾਰੀ ਹੋ ਗਈ ਹੈ, ਪਰ ਇਸ ਮਹਿੰਗਾਈ ਦੇ ਰੋਤ ਦੇ ਵਿੱਚ ਜਿਵੇਂ ਅੱਜ ਲੋਕ ਆਪਣੀ ਸੇਵਿੰਗ ਕਰ ਰਹੇ ਨੇ, ਉੱਥੇ ਚਲੋ ਲੱਕੀ ਡਰਾ ਦੇ ਸਾਈਡ ਤੇ ਹੋ ਗਿਆ, ਉਹ ਤਾਂ ਹਰ ਗ੍ਰੈਂਡ ਓਪਨਿੰਗ ਤੇ ਬੜੇ ਬੜੇ ਹੋਰ ਵੀ ਅਸੀਂ ਡਰਾ ਕਢਾ ਚੁੱਕੇ ਹਾਂ, ਕੱਢੇ ਗਏ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਉਹ ਕੱਢਣਗੇ। ਬਟ ਕਮਿਊਨਿਟੀ ਦਾ ਜਿਹੜਾ ਪੈਸਾ ਬਚ ਰਿਹਾ, ਸੇਵਿੰਗ ਹੋ ਰਹੀ ਹੈ ਨਾ, ਉਹ ਇੱਕ ਵੱਖਰੀ ਚਿਹਰੇ ਤੇ ਰੌਣਕ ਦਿਖਾਈ ਦੇ।
3: ਦੇਖੋ ਜਦੋਂ ਅਸੀਂ ਹੁਣ ਚਾਵਲਾ ਜੀ ਡੋਰ ਟੂ ਡੋਰ ਜਾਂਦੇ ਹਾਂ ਨਾ, ਤੇ ਅਫੋਰਡੇਬਿਲਿਟੀ ਤੇ ਜਿਹੜੀਆਂ ਇਹ ਪ੍ਰਾਈਸ
2: ਸਵਾਲ ਕਰਨ ਲੱਗਾ ਸੀ,
3: ਬਹੁਤ ਵੱਡਾ ਇਹ ਇਸ਼ੂ ਹੈ। ਤੇ ਇਸ ਮੌਕੇ ਤੇ ਜੇ ਜਿਹੜਾ ਜੀ ਵੀ ਇਹ ਡਿਸਕਾਊਂਟਡ ਪ੍ਰਾਈਸਿਸ ਤੇ ਜੇ ਗ੍ਰੋਸਰੀ ਫੈਮਿਲੀਜ਼ ਨੂੰ ਮਿਲੇ ਤੇ ਤੁਹਾਨੂੰ ਪਤਾ ਜੀ ਵੀ ਉਹ ਬਹੁਤ ਵੱਡੀ ਰਾਹਤ ਹੈ। ਸੋ ਇਸ ਗੱਲੋਂ ਵੀ ਮੈਂ ਸਮਝਾਂਗਾ ਵੀ ਬਹੁਤ ਢੁਕਵੇਂ ਮੌਕੇ ਤੇ ਬਿਜ਼ਨਸ ਜਿਹੜਾ ਖੁੱਲਿਆ ਤੇ ਇਹਦੇ ਜਿਹੜਾ ਜੀ ਵੀ ਕਮਿਊਨਿਟੀ ਨੂੰ ਇੱਕ ਅੱਛੀ ਅਪਰਚੁਨਿਟੀ ਮਿਲ ਰਹੀ ਹੈ ਕਿ ਉਹ ਇਹ ਜਿਹੜੀਆਂ ਸਸਤੀਆਂ ਪ੍ਰੋਡਕਟਸ ਨੇ ਅੱਜ ਇੱਥੇ ਸਪੈਸ਼ਲ ਲਗਾਈ ਹੋਈਆਂ ਨੇ ਤਰ੍ਹਾਂ ਤਰ੍ਹਾਂ ਦੀਆਂ, ਤੇ ਉਹਦੇ ਵਿੱਚ ਕਮਿਊਨਿਟੀ ਨੂੰ ਅੱਛਾ ਮੌਕਾ ਮਿਲ ਰਿਹਾ ਤੇ ਉਹੀ ਇੱਕ ਰੀਜ਼ਨ ਹੈ ਕਿ ਜਿੱਥੋਂ ਵੀ ਕੁਝ ਡਾਲਰਸ ਦੀ ਜਿਹੜੀ ਬਚਤ ਹੁੰਦੀ ਜਦੋਂ ਭੈਣ ਭਰਾਵਾਂ ਨੂੰ ਕਸਟਮਰਸ ਨੂੰ ਲੱਗਦੀ ਹੈ ਤੇ ਫਿਰ ਤੁਹਾਨੂੰ ਪਤਾ ਫਿਰ ਜਾਨ ਕੁਦਰਤੀ ਤੌਰ ਤੇ ਪੂਰੇ ਪਰਿਵਾਰ ਨੂੰ ਰਾਹਤ ਉਸ ਤੋਂ ਮਿਲਦੀ ਹੈ। ਸੋ ਇਹ ਵੀ ਇੱਕ ਜਿਹੜਾ ਜੀ ਵੀ ਅੱਜ ਦੇ ਮੌਕੇ ਤੇ ਇਹ ਅਫੋਰਡੇਬਿਲਿਟੀ ਦੇ ਵੱਡੇ ਇਸ਼ੂ ਦੇ ਨਾਲ ਜਦੋਂ ਕਮਿਊਨਿਟੀ ਜਿਹੜੀ ਅੱਜ ਵੀ ਸਟਰਗਲ ਕਰ ਰਹੇ ਨੇ, ਤੋ ਉਸ ਮੌਕੇ ਤੇ ਇਹ ਇੰਨੇ ਡਿਸਕਾਊਂਟਡ ਪ੍ਰਾਈਸਿਸ ਤੇ ਇਹ ਜਿਹੜੀਆਂ ਪ੍ਰੋਡਕਟਸ ਨੇ ਉਹ ਸਟੋਰ ਦੇ ਵਿੱਚੋਂ ਉਪਲਬਧ ਕਰਾਉਣਾ, ਇਹ ਵੀ ਮੈਂ ਸਮਝਾਂਗਾ ਜੀ ਵੀ ਇਹ ਬਿਜ਼ਨਸ ਦੇ ਤੌਰ ਤੇ ਸ਼ੋਕਰ ਪਰਿਵਾਰ ਦੇ ਵੱਲੋਂ ਇੱਕ ਜੋ ਇਸ ਤਰੀਕੇ ਦੀ ਪੇਸ਼ਕਸ਼ ਹੈ ਉਸ ਦੇ ਵੀ ਧੰਨਵਾਦ ਕਰਦੇ ਹਾਂ।
2: ਦੋਸਤੋ, ਜੇ ਤੁਸੀਂ ਸਾਨੂੰ ਸੁਣ ਰਹੇ ਹੋ, ਜੇ ਤੁਸੀਂ ਅਦਾਰਾ ਰੰਗਲਾ ਪੰਜਾਬ ਨੂੰ ਸੁਣ ਕੇ ਇਸ ਵਕਤ ਆ ਰਹੇ ਹੋ, ਮੈਂ ਇੱਕ ਰਿਕੁਐਸਟ ਜ਼ਰੂਰ ਕਰਾਂਗਾ ਕਿ ਸ਼ੋਪਿੰਗ ਕਰੋ। ਸ਼ੋਪਿੰਗ ਕਰਨ ਤੋਂ ਬਾਅਦ ਜੇ $100 ਦੀ ਤੁਹਾਡੀ ਸ਼ੋਪਿੰਗ ਹੋ ਗਈ ਹੈ, ਕੋਸ਼ਿਸ਼ ਕਰੋ 100 ਦੀ ਤਕਾਰ ਹੀ ਲਓ ਨਾ। ਹਾਂਜੀ, ਟਮਾਟਰ ਲੈ ਲਓ ਐਕਸਟਰਾ, ਗੰਢੇ ਲੈ ਲਓ ਐਕਸਟਰਾ, ਆਟੇ ਦਾ ਬੈਗ ਲੈ ਲਓ ਐਕਸਟਰਾ, ਚੌਲ ਲੈ ਲਓ ਐਕਸਟਰਾ, ਕੁਝ ਨਾ ਕੁਝ ਹੋਰ ਲੈ ਲਓ। ਇੱਕ ਤੇ ਤੁਹਾਨੂੰ ਬੜਾ ਪਿਆਰਾ ਤੋਹਫਾ ਵੀ ਇਹਨਾਂ ਵੱਲੋਂ ਸਰਪ੍ਰਾਈਜ਼ ਦਿੱਤਾ ਜਾ ਰਿਹਾ, ਪਲੱਸ ਲੱਕੀ ਡਰਾ ਦੇ ਵਿੱਚ ਨਾਂ ਸ਼ਾਮਿਲ ਕੀਤਾ ਜਾ ਰਿਹਾ। ਕੁਛ ਨਾ ਕੁਛ ਤਾਂ ਹੋ ਸਕਦਾ ਕਿ ਨਿਕਲ ਆਵੇ, ਇੰਨੀ ਬੇਨਤੀ ਮੇਰੀ ਜ਼ਰੂਰ ਪ੍ਰਵਾਨ ਕਰਨੀ। ਦੂਸਰੀ ਜੋ ਸਾਹਿਬ, ਜਦੋਂ ਆਪਾਂ ਗੱਲਬਾਤ ਕਰਦੇ ਹਾਂ, ਹੁਣੇ ਤੁਸੀਂ ਗੱਲ ਇਕਾਨਮੀ ਦੀ ਕੀਤੀ ਹੈ ਤੇ ਤੁਹਾਡੀ ਇਸ ਵਕਤ ਜਿਹੜੀ ਹੈ ਉਹ ਕਹਿ ਲਓ ਕਿ ਕੰਪੇਨ ਚੱਲ ਰਹੀ ਹੈ, ਪਰ ਇੱਕ ਤੁਹਾਡਾ ਸਲੋਗਨ ਹੋਰ ਵੀ ਹੈ ਕਿ ਤੁਸੀਂ ਸਾਈਨ ਜਿਹੜੇ ਬਹੁਤ ਘੱਟ ਦਿਖਾਈ ਦੇਣਗੇ ਤੁਹਾਡੇ।
3: ਹਾਂਜੀ,
2: ਤੇ ਮੈਨੂੰ ਤੁਹਾਡੇ ਇਹਨਾਂ ਬਚਨਾਂ ਤੋਂ ਬਾਅਦ ਮੈਂ ਬਹੁਤ ਵੱਡੀ ਗੱਲ ਕਰਨ ਲੱਗਾ, ਮੈਨੂੰ ਸਾਡੇ ਮਿਸੀ ਸਾਗਾ ਦੀ ਮੇਅਰ ਹੇਜ਼ਲ ਮਕੈਲਿਨ ਯਾਦ ਆਉਂਦੇ ਨੇ, ਉਹ ਸਾਈਨ ਲਾਉਂਦੇ ਨਹੀਂ ਸੀ ਹੁੰਦੇ, ਉਹਨਾਂ ਦੇ ਕੀਤੇ ਹੋਏ ਕੰਮ ਬੋਲਦੇ ਸੀ, ਕਿਉਂਕਿ ਮੈਂ ਸਨ 2003 ਤੋਂ ਮਿਸੀ ਸਾਗਾ ਦੇ ਵਿੱਚ ਰਹਿ ਰਿਹਾ, 2003 ਤੋਂ ਮਿਸੀ ਸਾਗਾ ਦੇ ਵਿੱਚ ਰਹਿ ਰਿਹਾ ਤੇ 2003 ਤੋਂ ਮੈਂ ਮੇਅਰ ਹੇਜ਼ਲ ਮਕੈਲਿਨ ਦਾ, ਜਾਂ ਅੱਜ ਕੱਲ ਵੈਸੇ ਵੀ ਬੋਨੀ ਗਰੋਮੀ ਵੀ ਆਈ ਜਾਂ ਕੈਰਨ ਪੈਰਿਸ਼ ਵੀ ਆਏ, ਬਹੁਤ ਘੱਟ ਸਾਈਨ ਨੇ, ਮਤਲਬ ਉਹਨਾਂ ਦੇ ਕੰਮ ਬੋਲਦੇ ਨੇ, ਉਹਨਾਂ ਨੂੰ ਆਪਣੇ ਕੰਮਾਂ ਤੇ ਕੌਨਫੀਡੈਂਸ ਹੈ। ਇਸ ਹਿਸਾਬੇ ਦੇ ਵਿੱਚ ਤੁਸੀਂ ਵੀ ਇਹ ਕਹਿ ਰਹੇ ਹੋ ਕਿ ਮੈਂ ਸਾਈਨ ਨਹੀਂ ਲਾਉਣੇ,
3: ਹਾਂਜੀ,
2: ਉਹਦਾ ਖਾਸ ਰੀਜ਼ਨ?
3: ਦੇਖੋ, ਉਹਦਾ ਖਾਸ ਰੀਜ਼ਨ ਇਹ ਹੈ ਵੀ ਕਿਉਂਕਿ ਇਲੈਕਸ਼ਨ ਦੇ ਵਿੱਚ ਪਹਿਲੀ ਗੱਲ ਤੇ ਇਹ ਮੈਂ ਪਹਿਲੀ ਵਾਰ ਨਹੀਂ ਜਾ ਰਿਹਾ, ਦੂਸਰਾ ਇਹ ਆ ਵੀ ਕਮਿਊਨਿਟੀ ਦੇ ਵਿੱਚ ਇਹ 25 ਸਾਲ ਦਾ ਮੇਰਾ ਇੱਕ ਸਫ਼ਰ ਹੈ, ਬੀਇੰਗ ਏ ਮੀਡੀਆ ਪਰਸਨ, ਬੀਇੰਗ ਏ ਜਰਨਲਿਸਟ, ਜਿਸ ਤਰ੍ਹਾਂ ਦੀ ਆਪਣੀ ਕਾਰਗੁਜ਼ਾਰੀ ਰਹੀ ਹੈ, ਜਿਸ ਤਰ੍ਹਾਂ ਆਪਣਾ ਸਲੋਗਨ ਸਦਾ ਚਾਵਲਾ ਜੀ ਇਹ ਰਿਹਾ ਵੀ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਕੇ ਜੀਵਨ ਆਸਾਨ ਕਰਨੇ ਨੇ। ਸੋ ਉਹਦੇ ਵਿੱਚ ਜਿਹੜੀ ਪਿਛਲੀ ਇਲੈਕਸ਼ਨ ਦੇ ਵਿੱਚ ਮੈਂ ਇਹ ਮਹਿਸੂਸ ਕੀਤਾ ਸੀ ਕਿਉਂਕਿ ਉੱਥੋਂ ਅਸੀਂ ਇਹ ਸਾਈਨ ਘੱਟ ਕਰਨ ਦੀ ਪਰੰਪਰਾ ਚਲਾਈ ਸੀ। ਸੋ ਇਹ ਜਿਹੜੇ ਬਹੁਤੇ ਸਾਈਨ ਜੜਨੇ ਤੇ ਮੜਨੇ ਲੋਕਾਂ ਦੇ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਹੁਣ ਜਿਹੜਾ ਟੈਕਨੋਲੋਜੀ ਦਾ ਸਮਾਂ ਆ ਗਿਆ ਹੋਣ ਕਰਕੇ ਤੇ ਇਹ ਜਿਹੜਾ ਸਾਈਨਸ ਦਾ ਸਮਾਂ ਆ ਜਾਂ ਕਲਚਰ ਆ ਵੀ ਉਹ ਸਮਾਂ ਵਿਹਾ ਗਿਆ ਲੱਗਦਾ। ਸੋ ਜਿਹਦੇ ਕਰਕੇ ਵੀ ਇੰਨੀ ਲੋੜ ਨਹੀਂ ਮਹਿਸੂਸ ਹੁੰਦੀ ਤੇ ਜਦੋਂ ਆਪਾਂ ਲੋਕਾਂ ਕੋਲ ਵੀ ਇਸ ਦੀ ਗੱਲ ਕਰਦੇ ਹਾਂ ਤੇ ਲੋਕ ਵੀ ਥੋੜਾ ਅਨਈਜ਼ੀ ਕਈ ਵਾਰੀ ਪ੍ਰਾਈਵੇਟ ਪ੍ਰਾਪਰਟੀ ਤੇ ਜਿਹੜਾ ਜੀ ਵੀ ਓਨਰਸ ਆ ਲੈਂਡਲੋਰਡਸ ਆ ਹੋਵੇ ਮਹਿਸੂਸ ਕਰਦੇ ਆ ਤੇ ਇੱਕ ਦਾ ਸਾਈਨ ਲਗਾਵਾਂਗੇ ਦੂਸਰਾ ਜਿਹੜਾ ਜੀ ਵੀ ਪਰੇਸ਼ਾਨ ਆ ਕੇ ਕਰੂ। ਸੋ ਇਸ ਕਰਕੇ ਜੀ ਵੀ ਅਸੀਂ ਇਹ ਫਿਰ ਆਪਣੇ ਵੱਲੋਂ ਪਿਛਲੀ ਇਲੈਕਸ਼ਨ ਕਿਉਂਕਿ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਉਹਦੇ ਵਿੱਚ ਜਿਹੜਾ ਜੀ ਕਮਿਊਨਿਟੀ ਨੇ ਏਡੀ ਕਿਰਪਾ ਕੀਤੀ ਤੇ ਫਿਰ ਮੇਰੇ ਮਨ ਦੇ ਵਿੱਚ ਹੋਰ ਪਰਪੱਕ ਇਹ ਗੱਲ ਹੋ ਗਈ ਕਿ ਅਸੀਂ ਬਿਨਾਂ ਸਾਈਨਾਂ ਤੋਂ ਇਲੈਕਸ਼ਨ ਜਿੱਤ ਸਕਦੇ ਹਾਂ ਜੇ ਸਾਡੇ ਕੰਮਾਂ ਦੇ ਵਿੱਚ ਕੋਈ ਜਾਨ ਹੋਵੇ ਤਾਂ। ਸੋ ਇਸ ਕਰਕੇ ਅਸੀਂ 4 ਸਾਲ ਆਪਣੇ ਕੰਮਾਂ ਤੇ ਫੋਕਸ ਰਹੇ, ਹੁਣ ਕਮਿਊਨਿਟੀ ਜਿਹੜੀ ਆ ਜੀ ਵੀ ਸਾਡੇ ਨਾਂ ਨੂੰ 25 ਸਾਲਾਂ ਤੋਂ ਜਾਣਦੀ ਹੈ ਲਗਭਗ। ਸੋ ਮੈਨੂੰ ਲੱਗਦਾ ਵੀ ਅੱਜ ਜੇ ਅਸੀਂ ਸਾਈਨ ਲਗਾ ਵੀ ਲਈਏ ਜਾਂ ਨਾ ਵੀ ਲਗਾ ਲਈਏ ਇਸ ਦੇ ਨਾਲ ਕੋਈ ਬਹੁਤਾ ਵੱਡਾ ਫਰਕ ਨਹੀਂ ਪੈਂਦਾ। ਸੋ ਜਿਸ ਕਰਕੇ ਸਾਈਨ ਨਾ ਲਗਾਉਣ ਦਾ ਆਪਣਾ ਕੰਮ ਹੈ ਜੀ।
2: ਇੱਕ ਦੋਸਤੋ, 3 ਦਹਾਕੇ ਹੋ ਗਏ ਨੇ, 3 ਦਹਾਕੇ ਦਾ ਮਤਲਬ 30 ਸਾਲ ਆਲਮੋਸਟ 29 ਅਪ੍ਰੈਲ ਨੂੰ ਸਾਨੂੰ ਆਉਣ ਜਾ ਰਹੇ ਨੇ। ਬੜੀਆਂ ਇਲੈਕਸ਼ਨ ਕਵਰੇਜ ਕੀਤੀਆਂ ਨੇ, ਬੜੀਆਂ ਇਲੈਕਸ਼ਨ ਦੇ ਵਿੱਚ ਅਸੀਂ ਜਾ ਕੇ ਵੇਖਿਆ ਵੀ ਹੈ, ਸਾਈਨ ਵਾਰ ਵੀ ਚੱਲਦੀ, ਸਾਈਨ ਲੜਾਈ ਜਿਹਨੂੰ ਕਹਿ ਲੋ, ਸਾਈਨ ਵਾਰ, ਇੱਕ ਨੇ ਲਾਤਾ ਨਾਲ ਦੂਜੇ ਨੇ ਲਾਤਾ, ਫਿਰ ਤੀਜੇ ਨੇ ਇਧਰ ਨੂੰ ਮੂੰਹ ਕਰਕੇ ਲਾਤਾ, ਇੱਕ ਇੱਕ ਡਰਾਈਵੇ ਦੇ ਉੱਤੇ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਜੇ ਇੱਕ ਦਾ ਲਾਵਾਂਗੇ ਦੂਜੇ ਨੂੰ ਨਾ ਨੀ ਕਰ ਸਕਦੇ, ਕਿਸੇ ਵੇਲੇ ਘਰਾਂ ਦੇ ਵਿੱਚ ਡਿਸਪਿਊਟ ਪੈਦਾ ਹੋ ਜਾਂਦਾ ਸੀਗਾ, ਨਹੀਂ ਜੀ ਮੈਂ ਤਾਂ ਇਸ ਪਾਰਟੀ ਦਾ ਲੈਣਾ, ਮੈਂ ਇਸ ਕੌਂਸਲਰ ਦਾ ਲਾਉਣਾ, ਮੈਂ ਇਸ ਰੀਜਨ ਕੌਂਸਲਰ ਦਾ ਲਾਉਣਾ, ਆਪ ਆਪਣੇ ਦੋਸਤਾਂ ਮਿੱਤਰਾਂ ਦੀ ਜਿਹੜੀ ਹੈ ਉਹ ਇੰਜ ਕਿਤੇ ਮਹਿਸੂਸ ਕਰਦੇ ਹੋ ਕਿ ਮੇਰੇ ਤੋਂ ਵੱਧ ਮੇਰੇ ਜਿਹੜੇ ਆਪੋਜੀਸ਼ਨ ਜਿਹੜੇ ਤੁਹਾਡੇ ਮੁਕਾਬਲੇ ਤੇ ਖੜੇ ਨੇ ਉਹਨਾਂ ਦੇ ਸਾਈਨ ਜ਼ਿਆਦਾ ਹੋਣ ਦੇ ਨਾਲ ਕਦੇ ਮਹਿਸੂਸ ਹੁੰਦਾ ਅੰਦਰੋਂ ਕਿ ਯਾਰ ਮੈਂ ਵੀ ਮਤਲਬ
3: ਚਾਵਲਾ ਜੀ ਮੈਨੂੰ ਇਹ ਲੱਗਦਾ ਕਿ ਮੈਨੂੰ ਆਪਣੀ ਜਿਹੜੀ ਪਰਫਾਰਮੈਂਸ ਹੈ ਨਾ ਉਹਦੇ ਤੇ ਕੋਈ ਸ਼ੱਕ ਨੀਗਾ
2: ਜੀ
3: ਸੋ ਇਸ ਕਰਕੇ ਮੈਨੂੰ ਲੱਗਦਾ ਕਮਿਊਨਿਟੀ ਨੂੰ ਵੀ ਕੋਈ ਸ਼ੱਕ ਨੀਗਾ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਇਸ ਤਰ੍ਹਾਂ ਹੀ ਸੀਗਾ ਵੀ ਕੁਝ ਕੁ ਵਿਰੋਧੀਆਂ ਨੇ ਇਹ ਸਾਈਨ ਜਿਹੜੇ ਅੱਜ ਵੀ ਵਧਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਫਿਰ ਵਾਲੰਟੀਅਰ ਟੀਮ ਕਈ ਵਾਰੀ ਪੈਨਿਕ ਹੋ ਜਾਂਦੀ ਹੈ ਸੋ ਇਸ ਤਰੀਕੇ ਦੇ ਨਾਲ ਮੈਨੂੰ ਲੇਕਿਨ ਕਿ ਲੱਗਦਾ ਕਿ ਸਾਨੂੰ ਕਿਸੇ ਦੇ ਥੋਪੇ ਜਾਂ ਥੱਪੇ ਹੋਏ ਸਾਈਨ ਜਿਹੜੇ ਦੇਖ ਕੇ ਉਹ ਪੈਨਿਕ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਕਦੀ ਕਿਸੇ ਦੀ ਨਕਲ ਮਾਰ ਕੇ ਜਿਹੜਾ ਆਪਣਾ ਕੰਪੇਨ ਉਹ ਚਲਾਉਂਦੇ ਨਹੀਂ ਹੈ ਕੰਪੇਨ ਦੇ ਵਿੱਚ ਸਾਡਾ ਇੱਕ ਆਪਣਾ ਰਸਤਾ ਹੁੰਦਾ ਸਾਡਾ ਆਪਣਾ ਇੱਕ ਪੈਥ ਹੁੰਦਾ ਸਾਡਾ ਆਪਣਾ ਇੱਕ ਰਥ ਹੁੰਦਾ ਉਸ ਰਥ ਨੂੰ ਲੈ ਕੇ ਅਸੀਂ ਚੱਲਦੇ ਹਾਂ ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੇ ਆਈਡੀਆਜ਼ ਅਸੀਂ ਇਲੈਕਸ਼ਨ ਦੇ ਵਿੱਚ ਲੈ ਕੇ ਆਉਂਦੇ ਹਾਂ ਉਹ ਗਾਂਹ ਤੋਂ ਗਾਂਹ ਕਾਪੀ ਹੁੰਦੇ ਰਹਿੰਦੇ ਆ ਸੋ ਹੁਣ ਇੰਨੇ ਲੰਬੇ ਜ਼ਿੰਦਗੀ ਦੇ ਸਫ਼ਰ ਤੋਂ ਬਾਅਦ 25 ਸਾਲਾਂ ਤੋਂ ਬਾਅਦ ਮਹਿਸੂਸ ਵੀ ਮੈਨੂੰ ਇਹ ਹੁੰਦਾ ਵੀ ਸਾਡੇ ਤਜਰਬੇ ਤੋਂ ਯੰਗ ਜਨਰੇਸ਼ਨ ਨੂੰ ਕੁਝ ਅੱਛਾ ਸਿੱਖਣਾ ਚਾਹੀਦਾ ਅੱਛਾ ਉਹ ਸਿੱਖਣਗੇ ਤਦ ਜੇ ਅਸੀਂ ਕੁਝ ਅੱਛਾ ਕਰਾਂਗੇ ਇੱਕ ਤੇ ਅਸੀਂ ਸਾਈਨ ਨਹੀਂ ਲਗਾ ਰਹੇ ਦੂਸਰਾ ਕੰਮ ਜਿਹੜਾ ਅਸੀਂ ਕਰ ਰਹੇ ਹਾਂ ਪਿੱਛੇ ਨਿਆਣ ਬੁੱਧੀ ਚੱਲੀ ਹੋਈ ਸੀ ਕਿ ਵੋਟਰਾਂ ਨੂੰ ਢੋ ਢੋ ਕੇ ਵੋਟਾਂ ਪਵਾਉਣੀਆਂ
2: ਬਿਲਕੁਲ
3: ਇਹ ਕੰਮ ਵੀ ਅਸੀਂ ਨਾ ਪਿਛਲੀ ਇਲੈਕਸ਼ਨ ਚ ਕੀਤਾ ਨਾ ਇਸ ਇਲੈਕਸ਼ਨ ਦੇ ਵਿੱਚ ਕਰਨਾ ਪਿਛਲੀ ਇਲੈਕਸ਼ਨ ਆਪਾਂ ਜਿੰਨੇ ਧੜੱਲੇਦਾਰ ਤਰੀਕੇ ਦੇ ਨਾਲ ਜਿੱਤੀ ਇੱਕ ਵੀ ਵੋਟਰ ਨੂੰ ਅਸੀਂ ਜਿਹੜਾ ਜੀ ਪੋਲਿੰਗ ਸਟੇਸ਼ਨ ਤੇ ਲੈ ਕੇ ਨਹੀਂ ਗਏ ਸੀ ਭੈਣ ਭਰਾਵਾਂ ਸਾਰਿਆਂ ਨੇ ਆਪ ਜਿਹੜੀਆਂ ਉਹ ਵੋਟਾਂ ਜਾ ਕੇ ਉੱਥੇ ਪਾਈਆਂ ਸੀ
2: ਔਰ ਵੋਟਰ ਆਪ ਹੀ ਵਲੰਟੀਅਰ ਬਣੇ ਇਸ ਚੀਜ਼ ਦੀ ਜਿਹੜੀ ਹੈ ਕਈ ਵਾਰੀ ਆਨ ਦੀ ਏਅਰ ਤੁਹਾਡੇ ਜਿੱਤਣ ਤੋਂ ਬਾਅਦ ਲੋਕਾਂ ਨੇ ਆਪ ਵੀ ਆ ਕੇ ਗਵਾਹੀ ਭਰੀ ਹੈ ਅੱਛਾ ਇੱਕ ਅੱਜ ਮਗਿਆ ਹੋਇਆ ਹੈ ਮੋਰਚਾ
3: ਹਾਂਜੀ
2: ਔਰ ਵੱਖ ਵੱਖ ਤਰ੍ਹਾਂ ਦਾ ਕਿਉਂਕਿ ਸੋਸ਼ਲ ਨੈਟਵਰਕ ਮੀਡੀਆ ਵੀ ਕਾਫੀ ਵੱਡੀ ਆ ਅਪਰਚੁਨਿਟੀ ਜਿਹੜੀ ਹੈ ਕੈਂਡੀਡੇਟਸ ਨੂੰ ਦੇ ਰਿਹਾ ਔਰ ਉਹਦੇ ਤੇ ਉਹ ਆਪਣੀ ਗੱਲ ਵੀ ਰੱਖ ਰਹੇ ਨੇ ਖਾਸ ਅਹਿਮ ਜਿਹੜਾ ਇਸ ਵਕਤ ਇਸ਼ੂ ਭਾਵੇਂ ਕਿ ਸਾਨੂੰ ਪਤਾ ਹੈ ਕਿ ਜਿਸ ਸ਼ਹਿਰ ਬਰੈਂਪਟਨ ਦੇ ਵਿੱਚ ਤੁਸੀਂ ਚੋਣ ਮੈਦਾਨ ਦੇ ਵਿੱਚ ਹੋ ਬਰੈਂਪਟਨ ਸਿਟੀ ਦੇ ਜਿਹੜੇ ਹੈੱਡ ਨੇ ਉਹਨਾਂ ਨੂੰ ਲੈ ਕੇ ਕਾਫੀ ਚਰਚਾ ਚੱਲਦੀ ਰਹਿੰਦੀ ਹੈ ਬਰੈਂਪਟਨ ਸਿਟੀ ਦੇ ਜਿਹੜੇ ਬੜੇ ਮਸਲੇ ਜਿਹੜੇ ਨੇ ਉਹ ਸੋਸ਼ਲ ਨੈਟਵਰਕ ਮੀਡੀਆ ਤੇ ਨਹੀਂ ਮੇਨ ਸਟ੍ਰੀਮ ਮੀਡੀਆ ਤੇ ਵੀ ਉਜਾਗਰ ਹੁੰਦੇ ਰਹੇ ਨੇ ਉਹਨਾਂ ਦੇ ਵਿੱਚ ਕੋਈ ਅਹਿਮ ਮਤਲਬ ਇਹੋ ਜਿਹਾ ਵਿਸ਼ਾ ਹੋਵੇ ਜਿਹੜਾ ਤੁਹਾਨੂੰ ਬਾਰ ਬਾਰ ਪੁੱਛਿਆ ਜਾ ਰਿਹਾ ਹਰ ਦੂਜੇ ਘਰ ਤੀਜੇ ਘਰ ਦੇ ਵਿੱਚ ਪੁੱਛਿਆ ਜਾ ਰਿਹਾ ਵੀ ਇਹਦੇ ਤੇ ਕੀ ਕਰੋਗੇ ਆਪ ਕਹਿਣਾ ਚਾਹੋ ਤੁਸੀਂ
3: ਨਹੀਂ ਦੇਖੋ ਮੈਂ ਇਹ ਮਹਿਸੂਸ ਕਰਦਾ ਜੀ ਕਿ ਸ਼ਾਇਦ ਭੈਣ ਭਰਾ ਡੈਮੋਕਰੇਸੀ ਦੇ ਵਿੱਚ ਮੈਜੋਰਿਟੀ ਲੋਕ ਇਹ ਅੰਡਰਸਟੈਂਡ ਕਰਦੇ ਆ ਵੀ ਜੇ ਇਸ ਵੀ ਕਿਸੇ ਵਿਅਕਤੀ ਦੀ ਪਰਫਾਰਮੈਂਸ ਤੋਂ ਆਪਾਂ ਖੁਸ਼ ਨਹੀਂ ਆ ਤੇ ਉੱਥੇ ਜਾ ਕੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਨਹੀਂ ਕੀਤਾ ਤੇ ਉਹ ਹਰ 4 ਸਾਲ ਬਾਅਦ ਵੋਟਰ ਦੇ ਡੋਰ ਸਟੈਪ ਤੇ ਹੈ ਤੇ ਇਲੈਕਸ਼ਨ ਦਾ ਮਤਲਬ ਵੀ ਇਹੀ ਹੈ ਕਿ ਮੈਂਡੇਟ ਜਿਹੜਾ ਮੈਂਡੇਟ ਆ ਉਹ ਹਰ 4 ਸਾਲ ਬਾਅਦ ਰਿਨਿਊ ਹੋਣਾ ਤੇ ਉਹ ਰਿਨਿਊ ਹੋਣ ਦਾ ਮੌਕਾ ਹੈ ਸੋ ਜਿਸ ਕਰਕੇ ਮੈਨੂੰ ਲੱਗਦਾ ਵੀ ਲੋਕ ਆਪਣਾ ਡਿਸੀਜਨ ਆ ਜਿਹੜਾ ਉਹ ਬਣਾ ਚੁੱਕੇ ਆ ਜੇ ਇਸ ਅਫੀਸ਼ੀਅਲ ਤੋਂ ਉਹ ਅਨਹੈਪੀ ਹੈ ਤੇ ਫਿਰ ਇਲੈਕਸ਼ਨ ਡੇ ਦੇ ਦੌਰਾਨ ਐਡਵਾਂਸ ਪੋਲ ਦੇ ਦੌਰਾਨ ਬੈਲਟ ਪੇਪਰ ਤੁਹਾਡੇ ਹੱਥ ਵਿੱਚ ਹੈ ਤੇ ਤੁਹਾਡੇ ਹੱਥ ਵਿੱਚ ਪੈਨਸਲ ਹੈ ਤੇ ਤੁਹਾਡਾ ਹੱਥ ਕਿਸੇ ਨੇ ਫੜਿਆ ਨਹੀਂ ਵੀ ਜਿਹਦੀ ਪਰਫਾਰਮੈਂਸ ਠੀਕ ਨਹੀਂ ਹੈ ਤੁਸੀਂ ਉਹਨੂੰ ਫੇਰ ਵੋਟ ਪਾ ਕੇ ਇਲੈਕਟ ਕਰਨਾ ਸੋ ਇਸ ਕਰਕੇ ਵਾਗਡੋਰ ਜਿਹੜੀ ਆ ਹਰ 4 ਸਾਲ ਬਾਅਦ ਲੋਕਾਂ ਦੇ ਹੱਥਾਂ ਦੇ ਵਿੱਚ ਹੈ ਲੋਕਾਂ ਨੇ ਆਪਣੀ ਮਨਪਸੰਦ ਦਾ ਡਿਸੀਜਨ ਜਿਹੜਾ ਬਣਾਉਣਾ ਹੈ ਤਦੇ ਕਰਕੇ ਵੀ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਕੈਂਡੀਡੇਟ ਨੂੰ ਵਿਰੋਧੀ ਕੈਂਡੀਡੇਟ ਨੂੰ ਭੰਡਣ ਦੀ ਬਜਾਏ ਜਾਂ ਕਿਸੇ ਇਲੈਕਟਡ ਅਫੀਸ਼ੀਅਲ ਦੀ ਕਾਰਗੁਜ਼ਾਰੀ ਜੇ ਨਹੀਂ ਠੀਕ ਉਹ ਸਿਰਫ ਲੋਕਾਂ ਨੂੰ ਦੱਸਣ ਦੀ ਲੋੜ ਹੈ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਉਸ ਤਰੀਕੇ ਦੇ ਨਾਲ ਲੋਕ ਆਪ ਬੜੇ ਸਿਆਣੇ ਨੇ ਬੜੇ ਜਾਣੀ ਜਾਣ ਨੇ ਉਹ ਆਪਣਾ ਡਿਸੀਜਨ ਆ ਜਿਹੜਾ ਜੀ ਵੀ 10, 11, 16, 17 ਅਕਤੂਬਰ ਨੂੰ ਤੇ 26 ਅਕਤੂਬਰ ਨੂੰ ਉਹ ਬੈਲਟ ਪੇਪਰ ਦੇ ਰਾਹੀਂ ਪ੍ਰਗਟ ਕਰ ਦੇਣਗੇ ਤੇ ਫਿਰ ਜੋ ਵੀ ਟੀਮ ਉਸ ਵੇਲੇ ਇਲੈਕਟ ਹੋ ਕੇ ਜਾਏਗੀ ਉਹ ਲੋਕਾਂ ਦੀ ਮਨਪਸੰਦ ਦੀ ਹੋਏਗੀ ਤੇ ਮੈਨੂੰ ਲੱਗਦਾ ਵੀ ਜਿਹੜਾ ਨਵਾਂ ਰਿਨਿਊਡ ਮੈਂਡੇਟ ਹੋਏਗਾ ਉਹਦੇ ਵਿੱਚ ਇਲੈਕਸ਼ਨ ਐਕਟ ਦੀ ਭਾਵਨਾ ਦੇ ਤਹਿਤ ਸਾਰੀ ਉਹ ਨਵੀਂ ਚੁਣੀ ਹੋਈ ਟੀਮ ਜਿਹੜੀ ਇੱਕ ਵਾਰ ਫਿਰ ਬ੍ਰੈਂਪਟੋਨੀਅਨਸ ਦੇ ਭਲੇ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਇਹੀ ਇਲੈਕਸ਼ਨ ਦਾ ਪਰਪਸ ਹੈ ਜੀ
2: ਸਾਡੇ ਅਦਾਰਾ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ ਵੱਲੋਂ ਸੀਜਮਆਰ 1320 ਦੇ ਜਿੰਨੇ ਵੀ ਸਾਡੇ ਪ੍ਰੋਡਿਊਸਰ ਡਾਇਰੈਕਟਰ ਸਾਡੇ ਹੋਸਟ ਸਾਡੇ ਦੋਸਤ ਮਿੱਤਰ ਨੇ ਆਪ ਜੀ ਲਈ ਬਹੁਤ ਸਾਰੀਆਂ ਬੈਸਟ ਵਿਸ਼ੇਸ਼ ਸ਼ੁਭਕਾਮਨਾਵਾਂ
3: ਥੈਂਕ ਯੂ ਜੀ ਚਾਵਲਾ ਸਾਹਿਬ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੁਹਾਨੂੰ ਬਹੁਤ ਬਹੁਤ ਮੁਬਾਰਕ ਥੈਂਕ ਯੂ ਜੀ ਵੈਰੀ ਮਚ
2: ਦੋਸਤੋ ਕੱਲ 1 ਵਜੇ ਤੋਂ ਲੈ ਕੇ 4 ਵਜੇ ਤੱਕ ਏਸ਼ੀਅਨ ਵਿਜ਼ਨ ਫੇਰ ਹੋਵੇਗਾ ਸਾਡੀ ਤੁਹਾਡੀ ਮੁਲਾਕਾਤ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਵੋਇਸ ਆਫ ਸਿਟੀ 1320 AM ਤੇ ਹੋਵੇਗੀ ਔਰ ਇਸ ਦੇ ਨਾਲ ਜੇ ਕਿਸੇ ਨੇ ਕੋਈ ਰੇਡੀਓ ਪ੍ਰੋਗਰਾਮ ਸੀਜਮਆਰ 1320 AM ਤੇ ਸ਼ੁਰੂ ਕਰਨਾ ਅਰਸ਼ ਨੂੰ ਕਾਲ ਕਰ ਸਕਦੇ ਆ 416-303-1515 ਇੱਕ ਤੁਹਾਡੇ ਵੱਲੋਂ ਸਾਨੂੰ ਬਹੁਤ ਵੱਡਾ ਸਹਿਯੋਗ ਸਾਥ ਸਪੋਰਟ ਚਾਹੀਦੀ ਹੈ ਤੁਹਾਡੇ ਵੱਲੋਂ ਪਿਆਰ ਚਾਹੀਦਾ ਉਹ ਇਹ ਹੈ ਕਿ ਤੁਸੀਂ ਸਾਡੀ ਟੀਮ ਦੇ ਮੈਂਬਰ ਫਖਰ ਮਹਿਸੂਸ ਕਰੋਗੇ ਕਦੇ ਕਿ ਯਾਰ ਅਸੀਂ ਵੀ ਜਦੋਂ ਦੁਬਾਰਾ ਇਹ ਟਾਵਰ ਸ਼ੁਰੂ ਹੋਇਆ ਸੀ ਤੇ ਅਸੀਂ ਆਪਣੇ ਵੱਲੋਂ ਫੀਡਬੈਕ ਦਿੱਤੀ ਸੀ ਜਿਸ ਵੀ ਏਰੀਏ ਦੇ ਵਿੱਚ ਜਿਸ ਲੋਕੇਸ਼ਨ ਤੇ ਜਿੱਥੋਂ ਤੱਕ ਤੁਹਾਨੂੰ ਮਾੜਾ ਮਾੜਾ ਵੀ ਜੇਕਰ ਸੁਣਾਈ ਦਿੰਦਾ ਕਿਰੜ ਕਿਰੜ ਕਰਦਾ ਵੀ ਸੁਣਾਈ ਦਿੰਦਾ 100-200 ਕਿਲੋਮੀਟਰ ਦੂਰ ਵੀ ਸੁਣਾਈ ਦਿੰਦਾ ਤਾਂ ਵੀ ਸਾਨੂੰ ਆਪਣਾ ਫੀਡਬੈਕ ਜ਼ਰੂਰ ਦਿਓ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਬਹੁਤ ਬਹੁਤ ਸ਼ੁਕਰੀਆ ਨਾਓ ਤੁਹਾਡੇ ਲਈ ਇੱਕ ਬਹੁਤ ਖੂਬਸੂਰਤ ਆਈ ਥਿੰਕ ਬ੍ਰੇਕ ਖੂਬਸੂਰਤ ਬ੍ਰੇਕ ਲਵਾਂਗੇ ਹਾਂਜੀ ਬ੍ਰੇਕਾਂ ਵੀ ਖੂਬਸੂਰਤ ਹੁੰਦੀਆਂ ਨੇ ਤਾਂ ਤੇ ਜਦੋਂ ਤੁਸੀਂ ਪਾਣੀ ਦਾ ਘੁੱਟ ਪੀਣਾ ਉਹ ਬ੍ਰੇਕ ਤੁਹਾਡੇ ਲਈ ਖੂਬਸੂਰਤ ਹੋ ਗਈ ਚਾਹ ਪੀਣੀ ਆ ਗੱਲਾਂ ਬਾਤਾਂ ਮਾਰਨੀਆਂ ਨੇ, ਲਓ ਫਿਰ ਲੈਂਦੇ ਹਾਂ ਬ੍ਰੇਕ, ਬ੍ਰੇਕ ਤੋਂ ਬਾਅਦ ਹੁੰਦੇ ਹਾਂ ਵਾਪਸ. ਰੱਬ ਰਾਖਾ, ਸਤਿ ਸ੍ਰੀ ਅਕਾਲ.
4: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

ਜੀਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਿਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਿਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475478188 6475478188 ਲੋਟਸ ਫਿਊਨਰਲ ਹੋਮ।

0: Snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal. 680 Rexdale Boulevard. For more information, call Subkhap Kang. 679-9191.
1: Sweet Mahal.
2: ਕੀ ਤੁਹਾਡੇ ਬੈਂਕ ਨੇ ਮੋਰਗੇਜ ਨੂੰ ਇਨਕਾਰ ਕਰ ਦਿੱਤਾ ਹੈ? ਕੀ ਤੁਹਾਡੀ ਕਲੋਜ਼ਿੰਗ ਲਾਗੇ ਆ ਰਹੀ ਹੈ? ਜਾਂ ਤੁਹਾਨੂੰ ਪੈਸਿਆਂ ਦੀ ਪੈ ਗਈ ਹੈ ਲੋੜ? ਤੇ ਇੱਕੋ ਇੱਕ ਨਾਮ ਨੂੰ ਯਾਦ ਰੱਖੋ, ਮੋਰਗੇਜ ਅਲਾਇੰਸ ਨਾਲ ਕੰਮ ਕਰਦੇ ਵਿਕ ਸੈਦੋਵ। ਫਰਸਟ ਮੋਰਗੇਜ, ਸੈਕੰਡ ਮੋਰਗੇਜ, ਏ ਲੈਂਡਰ, ਬੀ ਲੈਂਡਰ, ਪ੍ਰਾਈਵੇਟ ਫੰਡਸ ਚਾਹੁੰਦੇ ਹੋ, ਘਰ ਦੀ ਰੀਫਾਈਨਾਂਸਿੰਗ ਕਰਾਉਣਾ ਚਾਹੁੰਦੇ ਹੋ, ਜਾਂ ਤੁਸੀਂ 24 ਘੰਟਿਆਂ ਦੇ ਵਿੱਚ ਫੰਡਸ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਵਿਕ ਸੈਦੋਵ, 30 ਟੌਪ ਫਲਾਈਟ ਡਰਾਈਵ, ਯੂਨਿਟ ਨੰਬਰ 1 ਇਨ ਮਿਸਿਸਾਗਾ। ਵਧੇਰੇ ਜਾਣਕਾਰੀ ਲਈ ਕਾਲ 647-968-8272 647-968-8272 License number 10530.

0: ਮੇਰੇ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਤੇ ਸੋਰੀ ਭਾਜੀ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ 1320 ਤੇ।
1: ਥੈਂਕ ਯੂ ਅਰਸ਼ ਤੁਹਾਡਾ ਜਿੰਨੇ ਵੀ ਸਾਡੇ 1320 1320 ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਨਹੀਂ ਨਹੀਂ ਆਪਾਂ ਐਕਸੀਲੇਟਰ ਦੇ ਪੈਰ ਦੇ ਕੇ ਬ੍ਰੇਕ ਦੇ ਪੈਰ ਆ ਕੇ ਹਨਾ
0: ਫਿਰ ਬੋਲੀ ਦਾ
1: ਇਹ ਨਿੱਕਿਆ ਹੁੰਦਿਆਂ ਨੂੰ ਨਾ ਪਰਿਵਾਰ ਤੇ ਬਹੁਤ ਗੁੜਤੀ ਦਾ ਅਸਰ ਹੁੰਦਾ ਅਰਸ਼
0: ਸਹੀ ਗੱਲ
1: ਹਨਾ ਕਈ ਵਾਰੀ ਕਈ ਚੀਜ਼ਾਂ ਹੁੰਦੀਆਂ ਮੈਂ ਇਹ ਬਹੁਤ ਕਹਿੰਦਾ ਹੁੰਦਾ ਭਾਵਾਂ ਇਹ ਚੀਜ਼ ਛੋਟੀਆਂ ਕੂਨਰ ਸਾਹਿਬ ਪਹਿਲਾਂ ਤੇ ਤੁਹਾਡਾ ਵੈਲਕਮ ਜੀ
2: ਥੈਂਕ ਯੂ ਸਾਹਿਬ ਥੈਂਕ ਯੂ
1: ਔਰ ਆਪਾਂ ਅਸੀਂ ਅਰਸ਼ ਕੂਨਰ ਸਾਹਿਬ ਤੇ ਮੈਂ ਪਿੱਛੇ ਖੜੇ ਗੱਲ ਕਰਦੇ ਸੀ ਇੱਕ ਅਸੀਂ ਗੇੜਾ ਕੱਢ ਕੇ ਆਏ ਮੈਂ ਕਿਹਾ ਅੱਜ ਵਾਕਿਆ ਹੀ ਸਾਡੇ ਭਰਾਵਾਂ ਨੇ ਅੱਜ ਕਾਸਕੋ ਨੂੰ ਮਾਤ ਜਿਹੜੀ ਪਾਤੀ ਜਿਵੇਂ ਕਾਸਕੋ ਚ ਬੱਗੀਆਂ ਭਰੀਆਂ ਹੁੰਦੀਆਂ ਨਾ
0: ਬਿਲਕੁਲ
1: ਅੱਜ ਉਸੇ ਤਰ੍ਹਾਂ ਹੀ ਕਾਸਕੋ ਸਟੋਰ ਵਾਂਗੂ ਬਣਾਤਾ
0: ਸਵੇਰ ਦੇ 10 ਵਜੇ ਆਏ ਆ ਅਸੀਂ ਹਨਾ
1: ਜੀ
0: ਸਵੇਰ ਦੇ 10 ਵਜੇ ਆਏ ਆ ਤੇ ਲਾਈਨ ਟੁੱਟੀ ਨੀ ਵੇਖ
1: ਹਾਂ ਲਾਈਨ ਟੁੱਟੀ ਨੀ ਚਾਰੇ ਹਾਂਜੀ ਔਰ ਜਿੰਨੇ ਵੀ ਪਰਿਵਾਰ ਆ ਰਹੇ ਆ ਪਰਿਵਾਰ ਜਾ ਰਹੇ ਆ ਜਿੱਥੇ ਅਰਸ਼ ਉਹਨਾਂ ਦਾ ਆਪਾਂ ਧੰਨਵਾਦ ਕਰਦੇ ਆ ਆਪਣੀ ਪੂਰੀ ਟੀਮ ਵੱਲੋਂ ਧੰਨਵਾਦ ਕਰਦੇ ਆ ਔਰ ਇਹ ਵਾਕਿਆ ਆ ਇਹ ਇੱਕ ਹੋਰ ਵੀ ਸਭ ਤੋਂ ਵਧੀਆ ਗੱਲ ਹੈ ਅਰਸ਼ ਇਹ ਕੱਲਾ ਅੱਜ ਪ੍ਰਾਈਸਾਂ ਡਨ ਨੀ 25 ਤੱਕ ਇੱਕ ਵੀਕ ਇਸੇ ਹੀ ਤਰ੍ਹਾਂ ਪ੍ਰਾਈਸਾਂ ਮਿਲਣਗੀਆਂ
0: ਅੱਛਾ 25 ਤੱਕ ਕਰਤਾ ਡਨ
1: ਹਾਂ
0: ਕੀ ਬਾਤ ਹੈ ਜੀ ਆ ਵੇਖੋ 8 ਤੇ ਲੱਗੀ
1: 19 ਤੋਂ 25
0: 25 ਲਿਖਿਆ ਹਾਂ 25 ਤੋਂ ਬਾਅਦ ਫਿਰ
1: ਹਾਂ 25 ਤੋਂ ਬਾਅਦ ਚ ਵੀ ਇਹ ਨੀ ਕਿ ਬਹੁਤ ਹਾਈ ਪ੍ਰਾਈਸਾਂ ਹੋਣਗੀਆਂ ਜੋ ਮਾਰਕੀਟ ਦੇ ਵਿੱਚ ਚੱਲਦਾ ਉਹਦੇ ਨਾਲੋਂ ਥੋੜੀ ਪ੍ਰਾਈਸ ਵੀ ਘੱਟ ਹੋਊ ਸਰਵਿਸ ਨੰਬਰ 1 ਹੋਊ ਜਿਹੜੀ ਮੇਨ ਗੱਲ ਹੁੰਦੀ ਸਭ ਤੋਂ ਵੱਡੀ ਗੱਲ ਇਹ ਅਰਸ਼ ਦੇਖੋ ਆਪਾਂ ਕਹਿ ਲੈਣ ਬ੍ਰੈਂਪਟਨ ਦੀ ਜਿੱਥੇ ਹੱਬ ਤੇ ਬਾਰਡਰ ਤੇ ਖੁੱਲਾ
0: ਵਾਕਿਆ ਲਕੀਰ ਤੇ
1: ਤੇ ਪਲਾਜ਼ਾ ਬਹੁਤ ਵੱਡਾ ਇਹਦੇ ਨਾਲ ਆਹ ਤੇ ਬਿਜਨਸ ਹੈ ਇਹ ਸਾਡੇ ਭਰਾਵਾਂ ਦਾ ਬਾਕੀ ਜਿਹੜੇ ਬਿਜਨਸ ਆਲੇ ਦੁਆਲੇ ਉਹਨਾਂ ਨੂੰ ਵੀ ਬਹੁਤ ਰਿਸਪੌਂਸ ਮਿਲਣਾ
0: ਬਿਲਕੁਲ ਜੀ
1: ਕਿਉਂਕਿ ਜਿੰਨੀ ਅਨਾਜ ਮਾਰਟ ਦੀ ਐਡ ਚੱਲ ਰਹੀ ਆ
0: ਬਿਲਕੁਲ
1: ਹਨਾ ਜਿੱਦਾਂ ਤੁਸੀਂ ਜ਼ੋਰ ਲਾ ਰਹੇ ਹੋ ਜਾਂ ਮੈਂ ਜ਼ੋਰ ਲਾ ਰਿਹਾ
0: ਜੀ ਹੋਰ ਵੀ ਐਡਾਂ ਮਿਲਣਗੀਆਂ ਫਿਰ
1: ਹਾਂ
0: ਜ਼ਰੂਰੀ ਆ
1: ਅਰਸ਼ ਕਦੀ ਕਦੀ ਤੂੰ ਸ਼ਰਾਰਤ ਕਰ ਜਾਣਾ ਹਨਾ ਇਹ ਤਾਂ ਗੱਲ
0: ਆਈ ਡੋਂਟ ਨੋ ਦੀਵਾਲੀ ਆ ਰਹੀ ਹੈ ਜੀ
1: ਦੀਵਾਲੀ ਤੇ ਹਾਂ ਦੀਵਾਲੀ ਤੇ 8 ਨਵੰਬਰ ਦੀ ਦੀਵਾਲੀ ਹੋਣੀ ਆ ਐਤਵਾਰ ਦਾ ਦਿਨ ਆ ਬਾਈ
0: ਲਵਦੀਪ ਕਹਿੰਦੇ ਇਸ ਵਾਰ ਤਿਆਰੀਆਂ ਪੂਰੀਆਂ ਜ਼ੋਰਾਂ
1: ਸ਼ੋਰਾਂ ਤਿਆਰੀਆਂ ਸ਼ਾਇਦ ਕੱਲ ਪਰਸੋਂ ਤਾਂ ਆਪਾਂ ਨੈਕਸਟ ਵੀਕ ਇੱਕ ਮੀਟਿੰਗ
0: ਰੱਖਣੀ ਆ
1: ਆਪਾਂ ਇੱਕ ਦੀ ਵੱਡਾ ਕੰਮ ਹੋਰ ਕਰਾਂਗੇ ਕੋਈ ਨਾ ਕੋਈ
0: ਮੈਨੂੰ ਲਵਦੀਪ ਦੱਸਿਆ ਸੀ ਕਹਿੰਦੇ ਆਪਾਂ ਰਲ ਕੇ ਇਸ ਵਾਰ ਦੀਵਾਲੀ ਵੱਡੀ ਮਨਾਉਣੀ ਆ
1: ਹਾਂ ਪਰ ਐਕਟੀ ਏਦਾਂ ਆ ਦੀਵਾਲੀ ਵੱਖਰੀ ਕਰਨੀ
0: ਜਰੂਰੀ ਵੀ ਆ
1: ਕਿਉਂਕਿ ਜਿਹੜਾ ਹਨਾ ਅਰਸ਼ ਦੋ ਚੀਜ਼ਾਂ ਆ ਜਦੋਂ ਆਪਣੇ ਨਾਲ ਕੋਈ ਵਧੀਆ ਬ੍ਰਾਂਡ ਜੁੜਦਾ ਉਹਦੇ ਵਿੱਚ ਸਾਡੀ ਫ੍ਰੀਕੁਐਂਸੀ ਸਾਡਾ ਪ੍ਰੋਗਰਾਮ ਸਾਡਾ ਵੀ ਸਟੈਂਡਰਡ ਹਾਈ ਹੁੰਦਾ
0: ਜੀ ਬਿਲਕੁਲ ਬਿਲਕੁਲ
1: ਜਿਹੜੀਆਂ ਦੇਖਣ ਨੂੰ ਕਈ ਵਾਰੀ ਛੋਟੀਆਂ ਲੈਂਦੀਆਂ ਬਹੁਤ ਵੱਡੀਆਂ ਹੁੰਦੀਆਂ
0: ਮੈਂ ਸੋਡੀ ਜੀ ਕਹਿੰਦਾ ਹੁੰਦਾ ਕਿ ਏਕਤਾ ਦੇ ਵਿੱਚ ਬਰਕਤ ਆ ਜੇ ਬੰਦਾ ਏਕਤਾ ਦੇ ਵਿੱਚ ਕੰਮ ਕਰੇ ਨਾ ਤਾਂ ਬਹੁਤ ਦੂਰ ਤੱਕ ਜਾਂਦਾ
1: ਸਹੀ ਗੱਲ ਮੋਸਟਲੀ ਗੱਲ ਕੀ ਇਹ ਹੁੰਦੀ ਹੈ ਨਾ ਅਰਸ਼ ਮੈਂ ਜਦੋਂ ਗੱਲ ਕਰਦਾ ਹਨਾ ਜਿੰਨੇ ਵੀ ਸਾਡੇ ਲਿਸਨਰ ਆ ਜਾਂ ਸਾਡੇ ਸਰੋਤੇ ਸਾਡੇ ਦਰਸ਼ਕ ਆ ਕਿਸੇ ਵੀ ਕੰਮ ਦੇ ਵਿੱਚ ਕੰਪੀਟੀਸ਼ਨ ਜਿਹੜਾ ਸਾਡਾ ਹੈਲਥੀ ਹੋਣਾ ਚਾਹੀਦਾ ਔਰ ਜੇ ਆਪਾਂ ਟਰਾਂਸਪੋਰਟ ਦੀ ਗੱਲ ਕਰੀਏ ਉਹਦੇ ਵਿੱਚ ਵੀ ਹਰਮਨ ਟਰਾਂਸਪੋਰਟ ਜੇ ਵੀ ਟਰਾਂਸਪੋਰਟ ਦੀ ਗੱਲ ਕਰਾਂ ਵੱਡਾ ਨਾਮ ਬ੍ਰਾਂਡ ਬਣਾਇਆ ਸ਼ੌਕਰ ਭਰਾਵਾਂ ਨੇ ਤੇ ਇਸੇ ਤਰ੍ਹਾਂ ਅਨਾਜ ਮਾਰਟ ਵੈਸੇ ਅੱਜ ਹੀ ਬਹੁਤ ਸਾਰੇ ਪਰਿਵਾਰਾਂ ਨੂੰ ਪਤਾ ਲੱਗਾ ਵੀ ਇਹ ਜਸਵਿੰਦਰ ਭਾਜੀ ਜੁਝਾਰ ਭਾਜੀ ਸੁਰਜੀਤ ਭਾ ਉਹਨਾਂ ਨੇ ਸਟੋਰ ਜਿਹੜਾ ਉਹਨਾਂ ਦੇ ਪਰਿਵਾਰ ਜਿਹੜਾ ਓਪਨ ਕਰ ਰਹੇ ਆ ਔਰ ਪਹਿਲਾਂ ਨਹੀਂ ਪਤਾ ਸੀ ਪਹਿਲਾਂ ਸਰਪ੍ਰਾਈਜ਼ ਹੀ ਰੱਖਿਆ ਸੀਗਾ
0: ਬਿਲਕੁਲ
1: ਹਨਾ
0: ਬਿਲਕੁਲ
1: ਤੇ ਅੱਜ ਅਰਸ਼ ਜਦੋਂ ਹਨਾ ਮੈਂ ਸਵੇਰੇ ਕੋਈ 11 ਕ ਦੇ ਕਰੀਬ ਆ ਗਿਆ ਹੋਣਾ ਪੌਣੇ ਕ 11:10:40 ਦੇ ਆਸ ਪਾਸ ਹਨਾ ਉਦੋਂ ਤੋਂ ਹੀ ਤੁਸੀਂ ਵੀ ਆ ਗਏ ਬਾਅਦ ਚ ਜਾਂ ਉਸ ਟਾਈਮ ਹੀ ਹਨਾ ਉਦੋਂ ਤੋਂ ਹੀ ਇਸੇ ਤਰ੍ਹਾਂ ਜਿਹੜੀਆਂ ਪਰਿਵਾਰਾਂ ਵੱਲੋਂ ਰਿਸਪੌਂਸ ਜਿਹੜਾ ਮਿਲ ਰਿਹਾ ਔਰ ਬਾਹਰ ਵੀ ਖਾਣ ਪੀਣ ਦਾ ਚਾਹੇ ਗਰਮਾ ਗਰਮ ਜਲੇਬੀ ਆ ਚਾਹੇ ਪਕੌੜੇ ਆ ਚਾਹੇ ਚਾਹ ਦੀ ਗੱਲ ਕਰਾਂ ਕਾਨੇ ਗੱਡਵੀ ਹਨਾ
0: ਤੁਸੀਂ ਸ਼ੱਕ ਲਿਆ ਮਤਲਬ
1: ਹਾਂ
0: ਮੈਨੂੰ ਪੁੱਛਿਆ ਨੀ
1: ਮੈਨੂੰ
0: ਗਿੱਲ ਸਾਹਿਬ ਨੇ ਮੈਨੂੰ ਪੁੱਛਿਆ ਕੀ ਪੀਏਗਾ ਕੀ ਖਾਏਗਾ
1: ਨਹੀਂ ਗਿੱਲ ਸਾਹਿਬ ਦੀ ਅੱਜ ਕੱਲ ਆੜੀ ਪੈ ਗਈ ਢਿੱਲੋ ਨਾ
0: ਢਿੱਲੋ
1: ਬੋਲਦਾ
0: ਸੱਚ ਬੋਲਦਾ
1: ਹਾਂ ਪਰ ਢਿੱਲੋ ਦਾ 1 ਰਿਮੋਟ ਮੇਰੇ ਕੋਲ ਆ
0: ਓ ਮਾਈ ਗੋਡ
1: ਹਾਂ
0: ਪਲੇ ਵਾਲਾ ਕੀ ਪੌਜ਼ ਵਾਲਾ
1: ਪੌਜ਼ ਵਾਲਾ ਪੌਜ਼ ਵਾਲਾ ਉਹਦਾ ਹਾਂ ਇਹਨਾਂ ਅਰਸ਼ ਨਾਲ ਗੱਲ ਕਰਦਾ ਹਰਜਿੰਦਰ ਪਹਿਲਾਂ ਵੈਲਕਮ ਜੀਆਂ ਨੂੰ ਤੁਹਾਡਾ 1320 AM ਤੇ
3: ਬਹੁਤ ਮਿਹਰਬਾਨੀ ਭਰਾ ਥੈਂਕ ਯੂ ਸੋ ਮਚ 1320 ਦੇ ਜਿੰਨੇ ਵੀ ਸਰੋਤੇ ਇਸ ਆਵਰ ਚ ਸਾਨੂੰ ਸੁਣ ਰਹੇ ਹੋ ਉਹਨਾਂ ਨੂੰ ਵੀ ਇੱਕ ਵਾਰੀ ਫੇਰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ
1: ਮੈਂ ਕਿਹਾ ਕਿ ਕੂਨਰ ਸਾਹਿਬ ਵੀ ਮੇਰੇ ਨਾਲ ਸੀ ਅਰਸ਼ ਬਾਈ ਨਾਲ ਵੀ ਮੈਂ ਗੱਲ ਕਰ ਰਿਹਾ ਜਦੋਂ ਹਰਜਿੰਦਰ ਬੈਗ ਤੇ ਜਾ ਕੇ ਆਏ ਹਨਾ ਐਂਡ ਤੱਕ ਦੇਖੋ ਬੱਗੀਆਂ ਜਿਹੜੀਆਂ ਟਰਾਲੀਆਂ ਸਾਰੀਆਂ ਫੈਲਿਆ
3: ਭਰੀਆਂ ਪਈਆਂ
1: ਉਹਦਾ ਭਾਰਨ ਦਾ ਇੱਕ
0: ਉਹ ਮੁੱਦੇ ਤੇ ਗੱਲ ਉਹ ਮੁੱਦੇ ਤੇ ਗੱਲ ਉਹ ਜਿਹੜੀ ਗੱਲ ਇਹ ਵਿੱਚ ਖਾਲੀ ਗੱਲ ਜਿਹੜੀ ਪਹਿਲੋ ਗੱਲ
1: ਪੋਸਟ ਦਾ ਮਤਲਬ ਹੁੰਦਾ ਦੂਸਰੇ ਨੂੰ ਗੁਗਲੂ ਗੁਗਲੂ ਕਰਨਾ ਉਹ ਗੱਲ ਨਹੀਂ ਛੱਡਦੀ
0: ਸ਼ਾਨ ਦੇ ਖਿਲਾਫ਼
1: ਕਰੀ ਸ਼ਾਨ ਐਡਵਾਂਸ ਕਾਰ ਵਾਲਾ ਬਾਹਰ ਖੜਾ ਰਿਮੋਟ ਦੀ ਕਹਿੰਦਾ ਵੀ ਸੋਡੀ ਢਿੱਲੋ ਤਾਂ ਹਰਜਿੰਦਰ, ਮੈਂ ਕਿਹਾ ਹਰਜਿੰਦਰ ਢਿੱਲੋ ਅਰਸ਼ ਸੋਡੀ, ਹਾਂ ਮੈਂ ਕਿਹਾ ਕੋਈ ਚੱਕਰ ਨੀ, ਜਗਰਾਜ ਵੀ ਮੈਂ ਕਿਹਾ ਆਇਆ ਸੀ ਜੱਗਾ ਸਾਡਾ ਹਨਾ, ਸਵੇਰੇ ਏਦਾਂ ਹੀ ਬਾਹਰ ਖੜੇ ਤੇ ਕਹਿੰਦੇ ਵੀ ਜਗਰਾਜ ਤੁਰਿਆ ਵੇ, ਮਜ਼ਾਕ ਆਪਾਂ ਸਾਰੇ ਭੰਡ ਬਹੁਤ ਕਰਦੇ ਆ ਹਨਾ, ਨਾਲੇ ਹੱਸਣਾ ਖੇਡਣਾ ਚਾਹੀਦਾ ਆਪਾਂ ਦਿਲ ਤੇ ਵੀ ਨੀ ਲਾਉਂਦੇ ਹਨਾ, ਤੇ ਕਹਿੰਦਾ ਅਸ਼ੀਨੇ ਹੁਣੀ ਕਹਿੰਦੇ ਵੀ ਜਗਰਾਜ ਆ ਗਿਆ, ਜਗਰਾਜ ਵਧਾਈਆਂ ਦੇ ਆ, ਮੈਂ ਕਿਹਾ ਜਗਰਾਜ ਵਧਾਈਆਂ ਦੇਣ ਨੀ ਗਿਆ ਲੈਣ ਗਿਆ ਸੀ, ਪਿਆਰ ਦੀ ਗੱਲ ਹੀ ਆ, ਜਿੱਦਾਂ ਆਪਾਂ ਜਦੋਂ ਕਿਸੇ ਨੂੰ ਮੁਬਾਰਕਬਾਦ ਦਿੰਦੇ ਹਰਜਿੰਦਰ ਆਪਾਂ ਕਹਿਣਾ ਵਧਾਈਆਂ, ਆਮ ਬੇਬੇ ਜਿਹੜੀਆਂ ਪਿੰਡਾਂ ਚ ਮਤਾਵਾਂ ਏਦਾਂ ਕਹਿੰਦੇ ਰੱਬ ਤੈਨੂੰ ਵੀ ਵਧਾਵੇ ਹਨਾ, ਹਾਂ ਦੇਖ
2: ਦੁੱਧੋ ਫਲੋ,
1: ਹਾਂ ਹੋਰ ਗੱਲ ਸਾਹਿਬ
3: ਬਹੁਤ ਮਿਹਰਬਾਨੀ ਜੀ, ਥੈਂਕ ਯੂ ਇੱਕ ਵਾਰੀ ਫੇਰ, ਬਸ ਅਨਾਜ ਮਾਰਟ ਨੇ ਪੂਰੀ ਰੌਣਕ ਲਾਈ ਹੈ ਇਸ ਵੇਲੇ, ਮੈਂ ਪਹਿਲਾਂ ਵੀ ਗੱਲ ਕਰਦਾ ਸੀ ਸਾਡੇ ਲਈ ਤਾਂ ਅਫਕੋਰਸ ਜਿੱਥੇ ਆਪਾਂ ਪ੍ਰਮੋਟ ਕਰਨ ਦਾ ਕੰਮ ਤਾਂ ਹੈ ਹੀ ਆ, ਪਰ ਵੈਸੇ ਹੀ ਨਾਲ ਜਿਹੜਾ ਉਤਸ਼ਾਹ ਹੈ, ਜਿਵੇਂ ਮੇਲਾ ਹੁੰਦਾ, ਜਿਵੇਂ ਕੋਈ ਵਿਆਹ ਹੁੰਦਾ, ਜਿਵੇਂ ਘਰ ਦਾ ਕੋਈ ਫੰਕਸ਼ਨ ਹੁੰਦਾ, ਉਹਨਾਂ ਚਾਅ ਚੜਿਆ ਹੋਇਆ ਆਪਾਂ ਨੂੰ ਤਾਂ ਸਾਰਿਆਂ ਨੂੰ,
2: ਬਿਲਕੁਲ ਜੀ ਬਿਲਕੁਲ ਜੀ, ਔਰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪੇਸ਼ਕਾਰੀ ਕੀਤੀ ਗਈ ਹੈ,
3: ਹਾਂਜੀ ਹਾਂਜੀ,
2: ਲਾਈਕ ਇੱਕ ਇੱਕ ਕੋਰਨਰ ਨੂੰ ਸਜਾਇਆ ਗਿਆ ਜੀ, ਹਰ ਇੱਕ ਬ੍ਰਾਂਡ ਤੁਹਾਨੂੰ ਇੱਥੇ ਮਿਲੇਗਾ,
3: ਬਿਲਕੁਲ ਠੀਕ ਹੈ, ਔਰ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਇੱਕ ਮੇਨ ਸਟ੍ਰੀਮ ਨੂੰ ਜਿਸ ਤਰ੍ਹਾਂ ਦਾ ਸੈਟਅਪ ਦੀ ਗੱਲ ਕਰਦੇ ਹੁੰਦੇ, ਉਸ ਤਰ੍ਹਾਂ ਦਾ ਕੰਪੀਟੀਸ਼ਨ ਦਿੰਦਾ ਹੋਇਆ ਇਹ ਇੱਕ ਸਟੋਰ ਹੈ, ਤੇ ਇਨਸ਼ਾਅੱਲਾ ਬਹੁਤ ਛੇਤੀ ਇਹਦੀਆਂ ਬਾਕੀ ਫਰੈਂਚਾਈਜ਼ ਦੇ ਲਈ ਵੀ ਆਪਾਂ
2: ਖਬਰ ਆ ਗਈ, ਸਾਨੂੰ ਪਹੁੰਚ ਗਈ ਖਬਰ, ਪਹੁੰਚ ਗਈ,
1: ਔਰ ਉਹ ਜ਼ਰੂਰੀ ਵੀ ਅਰਸ਼, ਜਦੋਂ ਹੁਣ ਫਿਰ ਗੱਲ ਉੱਥੇ ਆ ਜਾਂਦੀ ਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਨਾ, ਕੰਪੀਟੀਸ਼ਨ ਹੈਲਥੀ ਹੋਣਾ ਚਾਹੀਦਾ, ਕੰਮ ਕੋਈ ਵੀ ਆ ਹਨਾ,
2: ਦਿਲ ਹੋਣਾ ਚਾਹੀਦਾ ਜਵਾਨ,
1: ਉਮਰਾਂ ਚ ਕੀ ਰੱਖਿਆ ਬਾਬਾ, ਹੁਣ ਤੇ ਅੱਜ ਕੱਲ ਪ੍ਰੋਡਕਟ ਹੀ ਏਦਾਂ ਦੇ ਆਉਣ ਲੱਗ ਪਏ ਹਨਾ, ਪਾਣੀ ਦੇਖੋ ਪਾਣੀ ਦੀਆਂ ਬੋਤਲਾਂ ਦੇਖੀਆਂ ਬੋਤਲ ਦੇ ਨਾਲ,
2: ਮੈਨੂੰ ਪਤਾ ਹੀ ਨਹੀਂ ਸੀ ਬੋਤਲ ਦੇ ਨਾਲ ਬੋਤਲ,
1: ਹਾਂ
2: ਬੋਤਲ ਦੇ ਨਾਲ ਬੋਤਲ,
1: ਜਦੋਂ ਹਨਾ ਪਿਛਲੇ ਵੀਕ ਦੀ ਗੱਲ ਢਿੱਲੋ ਨੂੰ ਮੈਂ ਕਿਹਾ ਢਿੱਲੋ ਸਾਹਿਬ ਆ ਪਾਣੀ ਦੀ ਬੋਤਲ, ਕਹਿੰਦਾ ਯਾਰ ਚਿੱਬੀ ਹੋਈ ਹੋਰ ਲੈ ਕੇ ਆ, ਉਹ ਮੈਂ ਕਿਹਾ ਭਰਾਵਾ ਚਿੱਬੀ ਨੀ ਹੋਈ, ਮੈਂ ਕਿਹਾ ਢਿੱਲੋ ਸਾਹਿਬ ਡਿਜ਼ਾਇਨ ਹੀ ਏਦਾਂ ਦਾ, ਫੇਰ ਉਹਨੇ ਦੇਖੀ ਕਹਿੰਦਾ ਯਾਰ ਵਾਕਿਆ ਹਨਾ, ਕਹਿੰਦਾ ਆਹ ਕੀ ਗੱਲ ਹੋ, ਕਹਿੰਦਾ ਇਹਦਾ ਤਿਲਕੂ ਕੀ ਨੀ, ਜਿੱਦਾਂ
2: ਮਿਲਣੀ ਸਿਰਫ ਇੱਥੇ ਹੀ ਆ
1: ਇਹ ਚ ਅਨਾਜ ਮਾਰ,
2: ਇਹ ਬੜਾ ਐਕਸਕਲੂਸਿਵ ਜਿਹਾ ਪੀਸ ਆ,
1: ਇਹ ਅਰਸ਼ ਦੀ ਇਹ ਵੀ ਖਾਸੀਅਤ ਆ, ਪਾਣੀ ਮੈਂ ਤਾਂ ਵੈਸੇ ਹਰ ਜਿੰਦਾ ਤੁਸੀਂ ਵੀ ਟਰਾਈ ਕੀਤਾ ਹੋਣਾ, ਪਾਣੀ ਇੱਕ ਵੱਖਰਾ ਹੀ ਆ ਸਵਾਦ ਜਿਹਾ, ਡਿਫਰੈਂਟ ਜਿਹਾ ਬਾਈ,
2: ਗਲੇਸ਼ੀਅਰ ਦਾ ਸਪਰਿੰਗ ਵਾਟਰ ਆ,
1: ਹਾਂ ਬਸ
2: ਬਸ ਆਹੀ ਆ,
1: ਆਹੀ ਗੱਲ ਆ,
2: ਥੈਂਕ ਯੂ ਸੋ ਮਚ ਜੀ, ਗਿੱਲ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ ਸਟੋਰ ਦੇ ਬਾਰੇ?
3: ਬਸ ਬਹੁਤ ਮਿਹਰਬਾਨੀ, ਆਪਾਂ ਰਿਮਾਈਂਡਰ ਦੇ ਦਿੰਦੇ ਆ,
2: ਤੁਹਾਡੀ ਡਿਊਟੀ ਲਾਈਟ
3: ਰਿਮਾਈਂਡਰ
2: ਦੇ ਦੋ ਜੀ,
3: ਉਹ ਰਿਮਾਈਂਡਰ ਇਹ ਹੈ ਕਿ 6141 ਮੇਫੀਲਡ ਰੋਡ, ਏਅਰਪੋਰਟ ਰੋਡ ਤੇ ਮੇਫੀਲਡ ਦਾ ਕਾਰਨਰ, ਤੇ ਆਪਾਂ ਅਨਾਜ ਮਾਰਟ ਨਾਲ ਇਹਦੇ ਚੌਪਡ ਮੀਟ ਸ਼ਾਪ ਤੇ ਨਾਲ ਹੀ ਪਲੇਟਵੇ ਰੈਸਟੋਰੈਂਟ,
2: ਤੁਹਾਨੂੰ ਇੱਕੋ ਐਡ ਦਿੱਤੀ ਸੀ ਅਨਾਜ ਮਾਰਟ ਦੀ,
3: ਬਾਬਾ ਇੱਕੋ ਇੱਕ ਦਿਨ ਦਿੱਤੀਆਂ ਕਿੰਨੀਆਂ ਐਡਾਂ ਕੇ ਗੱਲ ਸਾਰੀਆਂ ਲੁਕੋ ਗਿਆ ਬਾਕੀ, ਸੋ ਮੈਂ ਤਾਂ ਦੇਖੋ ਇਸ ਗੱਲ ਚ ਵਿਸ਼ਵਾਸ ਰੱਖਦਾ, ਮੈਂ ਇਸ ਗੱਲ ਉਹ ਪੈਕੇਜ
1: ਇੱਕ ਛਿੱਕਾ ਮਾਰਾਂ ਦਾ, ਤੂੰ ਛਿੱਕਾ ਮਾਰ ਕੇ ਨਾਲ ਭੱਜ ਕੇ ਰਨ ਬਣਾਉਣੇ ਸ਼ੁਰੂ ਕਰਦੇ ਬਾਬੇ,
3: ਇਹ ਬਾਬਾ ਇਹ ਇਨਵੋਇਸ ਇੱਕੋ ਹੀ ਬਣਨੀ ਆ, ਇੱਕੋ ਇਨਵੋਇਸ ਦੇ ਅੰਡਰ ਆ,
2: ਇਹ ਉਹੀ ਗੱਲ ਹੋ ਗਈ, ਹੌਲੀ ਹੌਲੀ ਹੌਲੀ ਵਿੱਚ ਵਿੱਚ ਦੇ ਨਹੀਂ ਸਾਡੇ,
3: ਦੇਖੋ ਅਸੀਂ ਤਾਂ ਵਿਸ਼ਵਾਸ ਨਹੀਂ ਕਰਦੇ ਆ,
2: ਉਹ ਜਸ ਜੋਕਿੰਗ ਅਰਾਊਂਡ, ਨਹੀਂ ਪੂਰਾ ਪੂਰਾ
1: ਪੂਰਾ ਇਸੇ ਤਰ੍ਹਾਂ ਹਨਾ, ਬਹੁਤ ਦੇਰ ਦੀ ਗੱਲ ਹੈ, ਉਦੋਂ ਮੈਂ ਇੰਡੀਆ ਹੈਗਾ, ਸਾਡੀ ਫੈਮਿਲੀ ਦੇ ਵਿੱਚ ਇਦਾਂ ਗੁਰਦੁਆਰਾ ਸਾਹਿਬ ਪ੍ਰੋਗਰਾਮ ਕਰਾਇਆ, ਤੇ ਮੇਰਾ ਇੱਕ ਫਰੈਂਡ ਦੁੱਧ ਦਾ ਕੰਮ ਕਰਦਾ, ਦੂਜੀ ਸੀ
2: ਦੁੱਧੀ, ਹਾਂ
1: ਸਾਬੀ ਹੁਣ ਉਹ ਇਟਲੀ ਚ ਹਨਾ, ਉਹਨੇ ਦੁੱਧ ਦੋਵਾਂ ਦਿਨਾਂ ਦਾ, ਕਹਿੰਦਾ ਸੋਡੀ ਇੰਨਾ ਦੁੱਧ ਆ ਗਿਆ 70 ਕਿਲੋ, ਮੈਂ ਕਿਹਾ ਕੱਲ ਨੂੰ ਜਿੰਨਾ ਲੱਗਦਾ ਉਹ ਵੀ ਲਿਆ, ਕਹਿੰਦਾ ਇੰਨਾ ਹੋ ਗਿਆ ਪਤਾ ਨੀ, ਇੱਕ ਕੁਇੰਟਲ ਪਤਾ ਨੀ 20 ਕਿਲੋ 30 ਕਿਲੋ, ਮੈਂ ਕਿਹਾ ਸਾਬੀ ਟਾਈਮ ਨਾ ਆ ਜੀ ਭੋਗ ਪੈਣ ਤੋਂ, ਆ ਗਿਆ, ਮੈਂ ਕਿਹਾ ਸਾਬੀ ਤੇਰਾ ਪੂਰਾ ਨਾਂ ਦੱਸ ਦੇ ਕੀ ਆ, ਕਹਿੰਦਾ ਕਾਹ ਤੋਂ, ਮੈਂ ਕਿਹਾ ਬਾਬੇ ਤੋਂ ਅਰਦਾਸ ਹੈ 1 ਕੁਇੰਟਲ 20 ਕਿਲੋ ਦੀ ਵਿੱਚੇ ਕਰਾਦੇ ਨੀ, ਉਹ ਗੱਲ ਹੁਣ ਤੇਰੀ ਆ
2: ਨਹੀਂ, ਇੱਕੋ ਪਰਿਵਾਰ ਦਾ ਪੂਰਾ ਚਲੋ, ਬਿਲਡਿੰਗ ਹੀ ਉਹਨਾਂ ਦੀ ਹੈ ਜੀ, ਦੇਖਿਆ ਜਾਵੇ ਤਾਂ ਯੂਨਿਟ ਇੱਕੋ ਹੀ ਹੈ ਜੀ, ਵੇਚਿਆ ਵੀ ਗਿਆ ਸਾਹਿਬ ਨੇ ਰੀਮੈਕਸ ਗੋਲਡ ਦੇ ਨਾਲ, ਕਰਤਾ ਧਰਤਾ
3: ਰੀਮੈਕਸ ਗੋਲਡ,
2: ਰੀਮੈਕਸ ਗੋਲਡ, ਦੇਖੋ ਜੀ ਹੁਣ ਆਪਾਂ ਉੱਥੇ ਫਿਰ ਆ ਗਏ ਨਾ, ਆਪਾਂ ਏਕਤਾ ਦੀ ਗੱਲ ਆ ਗਈ ਨਾ, ਰੀਮੈਕਸ ਗੋਲਡ ਦਾ ਪਲਾਜ਼ਾ ਬਾਈ,
3: ਰੀਮੈਕਸ ਗੋਲਡ ਦਾ ਨਾਲ ਹੀ ਆਪਣਾ ਇੱਕ ਹੋਰ ਪਲਾਜ਼ਾ ਵੀ ਆ ਰਿਹਾ, ਉਹਦੇ ਲਈ ਅਰਸ਼ ਦੇ ਨਾਲ ਗੱਲ ਕਰਦੇ ਹਾਂ,
2: ਅਰੇ ਨਹੀਂ ਤੁਹਾਡੇ ਨਾਲ ਗੱਲ ਕਰ ਲੈਂਦੇ,
3: ਮੇਰੇ ਨਾਲ ਵੀ ਗੱਲ ਕਰਦੇ, ਨਾਲ ਵੀ ਗੱਲ ਕਰਦੇ, ਦੇਖੋ ਤੁਸੀਂ ਨਾਗਰਾ ਬਾਈ ਨਾਲ ਗੱਲ ਕਰ ਰਹੇ ਹੋ,
2: ਤੁਸੀਂ ਵੀ ਆ ਰਹੇ ਹੋ,
1: ਮਗਰ ਆ ਜਾਣਾ
2: ਨਹੀਂ, ਬਟ ਸਾਊਥ ਕੈਨੇਡਾ ਦੇ ਵਿੱਚ ਪਲਾਜ਼ਾ ਤੁਸੀਂ
1: ਬਹੁਤ ਵਧੀਆ, ਲੋਕੇਸ਼ਨ ਬਹੁਤ ਵਧੀਆ,
2: ਅਗਲ ਸਾਹਿਬ
3: ਤੁਹਾਡੀ ਬਾਈ ਉਹ ਇੱਕ ਗੜ ਹੈ ਉਹ ਵੀ ਏਰੀਏ ਦਾ,
2: ਉਹਦੀ 15 ਏਕੜ
3: ਆਪਾਂ 15 ਏਕੜ ਪਲੱਸ ਹੈ ਉਹਦੀ ਲੈਂਡ, ਤੇ ਉੱਥੇ ਆਫਿਸ ਯੂਨਿਟਸ ਲੈਣੇ ਆ,
2: ਕਰ ਦੋ ਗੋੜੀ ਭਾਈ ਸੁਣਦੇ ਪਏ ਮਸ਼ਹੂਰੀ ਕਰਦੇ,
3: ਗੋੜੀ ਭਾਈ ਨੂੰ ਇੱਕ ਵਾਰੀ ਫੇਰ ਮੁਬਾਰਕਾਂ ਸਾਰੇ ਪਰਿਵਾਰ ਨੂੰ, ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਭਾਈ ਵੀ ਜਿਵੇਂ ਇਹ ਇਸ ਪਲਾਜ਼ੇ ਦੇ ਵਿੱਚ ਰੌਣਕਾਂ ਲੱਗੀਆਂ ਰੀਮੈਕਸ ਗੋਲਡ ਦੀ ਟੀਮ ਨੇ, ਅਲੱਗ ਅਲੱਗ ਬਿਲਡਿੰਗਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦਾ ਸੈਟਅਪ, ਅਲੱਗ ਅਲੱਗ ਤਰ੍ਹਾਂ ਦਾ ਜਿਹੜਾ ਕਹਿ ਲੋ ਵੀ ਇੱਕ ਰੰਗ ਬਖੇਰਿਆ,
2: ਬਿਲਕੁਲ
3: ਦੇ 11 ਯੂਨਿਟ ਬਣ 11 ਬਿਲਡਿੰਗਸ ਬਣਨੀਆਂ ਆਪਣੇ ਉਸ ਪਾਸੇ ਦੇ ਵਿੱਚ
2: ਬੇਚੀਆਂ ਆਪਾਂ ਕਿੰਨੀਆਂ ਹੁਣ ਤੱਕ
3: ਸਾਰੀਆਂ ਆਪਣੀ ਸਾਰੀਆਂ ਆਪਣੀ
2: ਪੂਰਾ ਵੇਚਤਾ ਪਲਾਜ਼ਾ
3: ਸਿੱਕਰ ਸਾਹਿਬ ਨੇ ਮੈਂ ਚਾਹੁੰਦਾ ਹੁੰਦਾ ਕਿ ਆਪਾਂ ਸਾਰੇ ਜਣੇ ਹੀ ਇੱਕ ਦੂਜੇ ਨੂੰ ਇੰਨੀ ਸਪੋਰਟ ਕਰੀਏ
0: ਇਹ ਤੇ ਬਹੁਤ ਸੋਹਣੀ ਗੱਲ ਕੀ ਕਿ ਆਪਾਂ ਏਕਤਾ ਦੇ ਨਾਲ ਚੱਲੀਏ ਏਕਤਾ ਦੇ ਨਾਲ ਤੁਰੀਏ ਤੇ ਜੇ ਕਿਸੇ ਨੂੰ ਕੋਈ ਗਿਲਾ ਸ਼ਿਕਾ ਹੈਗਾ ਤਾਂ ਮੂੰਹ ਤੇ ਕਰੋ
1: ਰਿਕਾਰਡਿੰਗ ਕਰਕੇ ਭੇਜ ਦੋ ਨਾਲੇ ਅਗਲਾ ਸੁਣ ਲੈਂਦਾ ਵਾਰ ਵਾਰ
3: ਪ੍ਰੂਫ ਨਹੀਂ ਦੇਣੇ ਚਾਹੀਦੇ ਬਾਬਾ ਜੀ ਪ੍ਰੂਫ ਨਹੀਂ ਦੇਣੇ
2: ਪ੍ਰੂਫ ਨਹੀਂ ਦੇ ਰਹੇ
1: ਅੱਛਾ ਠੀਕ
3: ਕਈ ਵਾਰੀ ਕਹੀਆਂ ਹੋਈਆਂ ਗੱਲਾਂ ਨਾ ਬਾਅਦ ਚ ਉਹ
2: ਅੱਜ ਕੱਲ ਬਈ ਏ ਆਈ ਦਾ ਜ਼ਮਾਨਾ ਆ ਉਹ ਉਹੀ ਆਡੀਓ ਕਲਿੱਪ ਨੂੰ ਹੁਣ ਤੋੜ ਮਰੋੜ ਵੀ ਸਕਦੇ ਅੱਜ ਕੱਲ
1: ਜਿਹੜਾ ਏ ਆਈ ਆ ਗਈ ਹੈ ਨਾ ਇਹ ਔਖਾ ਇਹਦੇ ਵਿਚ ਜਿਵੇਂ ਅਰਸ਼ ਮੈਂ ਕੱਲ ਵੀ ਨੋਟ ਕੀਤਾ ਇਸੇ ਤਰ੍ਹਾਂ ਕੇ ਪ੍ਰੋਗਰਾਮ ਚ ਏ ਆਈ ਦੇ ਨਾਲ ਵੀ ਤੁਸੀਂ ਫੋਟੋ ਜਾਂ ਕੁਛ ਕਰਦੇ ਧਿਆਨ ਰੱਖੋ ਕੱਲ ਕਿਸੇ ਬਿਜ਼ਨਸਮੈਨ ਦੀ ਮੈਂ ਫੋਟੋ ਦੇਖੀ ਤੂੰ ਯਕੀਨ ਜਾਣੀ ਮੈਂ ਸਕਰੀਨਸ਼ਾਟ ਵੀ ਲਿਆ ਜਿਮੀ ਸਮਾਨ ਦਾ ਫਰਕ ਤੂੰ ਪਿਕਚਰ ਦੇਖ ਕੇ ਜੇ ਮੈਂ ਥੱਲੇ ਦਾ ਨਾਂ ਤੇ ਨਾਂ ਦਿਖਾਲਾ ਹਨਾ ਤੂੰ ਕਹਿ ਨੀ ਸਕਦਾ ਬਈ ਇਹ ਉਹ ਬੰਦੇ ਦੀ ਫੋਟੋ ਜਦੋਂ ਨਾਮ ਪਰ ਮੈਂ ਕਹਿੰਦਾ ਵੀ ਥੋੜਾ ਜਿਹਾ ਹਿਸਾਬ ਨਾ
0: ਜੀ ਬਿਲਕੁਲ
1: ਜਦੋਂ ਜਿਹੜਾ ਵੀ ਆਪਾਂ ਕੰਮ ਕਰਨਾ ਹਨਾ
0: ਜੀ ਬਿਲਕੁਲ ਜੀ
1: ਜੀ
3: ਆ ਜਾਓ ਇੱਕ ਮਿੰਟ ਲਓ ਜੀ ਸੋ ਜਸਵਿੰਦਰ ਸ਼ੁਕਰ ਭਾਜੀ ਵੀ ਆਪਣੇ ਨਾਲ ਆ ਗਏ ਸੋ ਆਪਣੇ ਕੋਲ ਹੁਣ ਕੁਛ ਮਿੰਟ ਬਾਕੀ ਹੈ ਤੇ ਅਸੀਂ ਚਾਹੁੰਦੇ ਕਿ ਇਸ ਆਵਰ ਦੇ ਵਿੱਚ ਜਿੰਨੇ ਵੀ ਸਾਡੇ 1320 ਦੇ ਉੱਤੇ ਸਰੋਤੇ ਜੁੜੇ ਹੋਏ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਾਉਂਦੇ ਹਾਂ ਜਸਵਿੰਦਰ ਸ਼ੁਕਰ ਭਾਈ ਹੋਰਾਂ ਦੀ ਜਸਵਿੰਦਰ ਭਾਈ ਅਸੀਂ ਗੱਲ ਕਰਦੇ ਸੀ ਹੁਣੇ ਕਿ ਜਿਹੜੀ ਸਟਰੈਂਥ ਹੈ ਸਾਡੀ ਕਿਸੇ ਵੀ ਕਮਿਊਨਿਟੀ ਦੀ ਉਹ ਹੁੰਦੀ ਹੈ ਕਿ ਜਦੋਂ ਆਪਾਂ ਇਕੱਠੇ ਹੋ ਕੇ ਕਿਸੇ ਕੰਮ ਦੇ ਨਾਲ ਜੁੜਦੇ ਹਾਂ ਤੇ ਹਮਲਾ ਮਾਰਦੇ ਹਾਂ ਸੋ ਇੱਥੇ ਉਹ ਸਾਰੀ ਸਟਰੈਂਥ ਜਿੱਥੇ ਤੁਹਾਡੀ ਟੀਮ ਦੀ ਤੁਹਾਡੇ ਪਰਿਵਾਰ ਦੀ ਦਿਖ ਰਹੀ ਹੈ ਉੱਥੇ ਪੂਰੀ ਕਮਿਊਨਿਟੀ ਦੀ ਜਦੋਂ ਗੱਲ ਕਰਾਂ ਵੱਖਰੇ ਵੱਖਰੇ ਫੀਲਡਸ ਤੋਂ ਚਾਹੇ ਉਹ ਧਾਰਮਿਕ ਸੰਸਥਾਵਾਂ ਨੇ ਖੇਡ ਕਲੱਬਾਂ ਨੇ ਬਿਜ਼ਨੈਸਿਸ ਨੇ ਪੋਲੀਟੀਸ਼ੀਅਨ ਹਰ ਬੰਦਾ ਇੱਥੇ ਆ ਕੇ ਤੁਹਾਨੂੰ ਜਿਵੇਂ ਪਿਆਰ ਤੇ ਇੱਕ ਤਰ੍ਹਾਂ ਨਾਲ ਮੁਬਾਰਕਬਾਦ ਦੇਣ ਲਈ ਆਇਆ ਉਹ ਇੱਕ ਬਹੁਤ ਵੱਡਾ ਸਾਡੇ ਸਾਰਿਆਂ ਦੇ ਲਈ ਬਲੈਸਿੰਗ ਦਾ ਸਬੱਬ ਬਣਿਆ
4: ਬਿਲਕੁਲ ਜੀ ਬਿਲਕੁਲ ਜਿੱਦਾਂ ਕਹਿੰਦੇ ਹੁੰਦੇ ਆ ਜਿੱਦਾਂ ਤੁਸੀਂ ਕਿਹਾ ਸਾਰੀਆਂ ਸੰਸਥਾਵਾਂ ਕਹਿ ਲਓ ਸਾਰੇ ਧਾਰਮਿਕ ਅਦਾਰੇ ਸਾਰੇ ਮਿੱਤਰ ਸਿਰ ਝੁਕਦਾ ਜੀ ਉਹਨਾਂ ਦੇ ਮੂਹਰੇ ਜਿੱਦਾਂ ਕਹਿੰਦੇ ਜਿੱਦਾਂ ਪਿਆਰ ਉਹਨੇ ਅੱਜ ਦਿਖਾ ਲਿਆ ਰੀਅਲੀ ਐਪਰੀਸ਼ੀਏਟ ਤੂੰ ਕੱਲਾ ਬੰਦਾ ਤਾਂ ਕੁਛ ਵੀ ਨਹੀਂ ਕਰ ਸਕਦਾ ਰਾਈਟ ਹਨਾ ਜੇ ਸਾਰੀ ਜਿੱਦਾਂ ਕੱਲਾ ਇੱਕ ਦੋ ਜਾਂ 11 ਬਾਕੀ ਦਾ ਫਿਰ ਲੱਖਾਂ ਹਿਸਾਬ ਨਾਲ ਨਾ ਹਾਂਜੀ
3: ਔਰ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਦੇਖ ਰਿਹਾ ਕਿ ਜਦੋਂ ਆਪਾਂ ਤੁਹਾਡੇ ਸਟਾਫ ਦੇ ਨਾਲ ਮਿਲ ਰਹੇ ਹਾਂ ਉਹਨਾਂ ਦੇ ਨਾਲ ਗੱਲ ਕਰ ਰਹੇ ਹਾਂ ਉਹ ਇਉਂ ਨਹੀਂ ਲੱਗ ਰਿਹਾ ਵੀ ਉਹ ਕੋਈ ਨਵੇਂ ਸਟੋਰ ਦੇ ਉੱਤੇ ਪਹਿਲੀ ਵਾਰ ਕਿਤੇ ਉਹਨਾਂ ਨਾਲ ਇੰਟਰੈਕਟ ਹੋ ਰਿਹਾ ਹੋਈ ਹੈ ਉਹਨਾਂ ਦੀ ਪੂਰੀ ਇੱਕ ਪ੍ਰੋਪਰ ਓਰੀਐਂਟੇਸ਼ਨ ਜਾਂ ਟ੍ਰੇਨਿੰਗ ਹੋਈ ਲੱਗਦੀ ਹੈ ਥੋੜਾ ਦੱਸੋ
4: ਹਾਂਜੀ ਹਾਂਜੀ ਦੇਖੋ ਪਰਫੈਕਟ ਕੋਈ ਨਹੀਂ ਹੈਗਾ ਸਾਡਾ ਸਟਾਫ ਬਹੁਤ ਕਾਫੀ ਟ੍ਰੇਨਡ ਆ ਪਰ ਸਟਿਲ ਜਿੱਦਾਂ ਕਹਿੰਦੇ ਆ ਮੈਨੂੰ ਲੱਗਦਾ ਮੇਰੇ ਵੱਲੋਂ ਥੋੜੀਆਂ ਸਾਡੇ ਵੱਲ ਥੋੜੀਆਂ ਹੁਣ ਤਾਂ ਹਲੇ ਚੱਲ ਰਹੀਆਂ ਆ ਅਸੀਂ ਇਹਨੂੰ ਇੰਪਰੂਵ ਕਰਾਂਗੇ ਹਾਂਜੀ
3: ਸੋ ਇਹਦੇ ਲਈ ਦੋਸਤੋ ਅਸੀਂ ਦੁਬਾਰਾ ਫਿਰ ਬੇਨਤੀ ਕਰਦੇ ਹਾਂ ਕਿ ਆਪਾਂ ਇੱਕ ਇਹ ਸਾਂਝੇ ਤੌਰ ਦੇ ਉੱਤੇ ਜਦੋਂ ਕੋਈ ਵੀ ਕਾਰੋਬਾਰ ਕੋਈ ਬਿਜ਼ਨਸ ਸ਼ੁਰੂ ਕਰਦੇ ਹਾਂ ਤਾਂ ਉੱਥੇ ਅਗਰ ਸਾਨੂੰ ਲੱਗੇ ਕਿ ਕੋਈ ਇੰਪਰੂਵਮੈਂਟ ਦਾ ਰੂਮ ਹੈ ਤਾਂ ਉਹ ਮੈਨੇਜਮੈਂਟ ਦੇ ਨਾਲ ਸਟਾਫ ਦੇ ਨਾਲ ਜ਼ਰੂਰ ਕਨਵੇ ਜ਼ਰੂਰ ਕਰੀਏ ਤਾਂ ਕਿ ਇਹ ਨਾ ਹੋਵੇ ਵੀ ਅਸੀਂ ਬਾਹਰ ਜਾ ਕੇ ਉਲਾਂਭੇ ਦੇਣ ਲੱਗ ਜਾਈਏ ਵੀ ਲੈ ਯਾਰ ਅਸੀਂ ਉੱਥੇ ਗਏ ਸੀ ਕਿਉਂਕਿ ਅਜੇ ਪਹਿਲੀ ਵਾਰੀ ਅੱਜ ਗ੍ਰੈਂਡ ਓਪਨਿੰਗ ਹੋਈ ਹੈ ਬੇਸ਼ੱਕ ਸਾਫਟ ਓਪਨਿੰਗ ਆਲਰੇਡੀ ਪਿਛਲੇ ਕੁਝ ਹਫ਼ਤਿਆਂ ਦੀ ਹੋਈ ਹੈ ਪਰ ਜ਼ਰੂਰ ਜਿਵੇਂ ਸ਼ੁਕਰ ਸਾਹਿਬ ਨੇ ਵੀ ਗੱਲ ਕੀਤੀ ਹੈ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਸਕਦੀ ਹੈ ਉਹਨੂੰ ਇੰਪਰੂਵ ਕਰਨ ਦੇ ਲਈ ਤੁਹਾਡਾ ਸਾਥ ਚਾਹੀਦਾ ਹੋਣਾ
4: ਬਿਲਕੁਲ ਬਿਲਕੁਲ ਜੀ ਦੇਖੋ ਜਿਹੜੇ ਕਲਾਇੰਟ ਹੈ ਨਾ ਜਿਹੜੇ ਜਿੱਦਾਂ ਸਾਰੇ ਆਪਣੇ ਗ੍ਰਾਹਕ ਕਹਿ ਲਓ ਰਾਈਟ ਇਹ ਸਾਨੂੰ ਬਹੁਤ ਕੁਝ ਸਿਖਾਉਂਦੇ ਆ ਜੇ ਸਾਨੂੰ ਊਣ ਤਾਂ ਦੱਸਣਗੇ ਤਾਂ ਅਸੀਂ ਇੰਪਰੂਵਮੈਂਟ ਕਰਾਂਗੇ ਨਾ ਹਨਾ
3: ਸੋ ਪਹੁੰਚਣਾ ਜੀ ਤੁਸੀਂ ਅਨਾਜ ਮਾਰਟ ਦੇ ਉੱਤੇ 6141 ਮੇਫੀਲਡ ਐਂਡ ਏਅਰਪੋਰਟ ਰੋਡ ਦਾ ਕਾਰਨਰ ਹੈ ਅਰਸ਼ ਤੁਸੀਂ ਕੋਈ ਗੱਲ ਕਰ ਰਹੇ ਸੀ ਵੀ ਬਿਜ਼ਨਸ ਜ਼ਿਆਦਾ ਪ੍ਰਮੋਟ ਕਰਵਾ ਲਿਆ ਤੁਹਾਡੇ ਤੋਂ ਅਰਸ਼
0: ਨੇ
3: ਪ੍ਰਮੋਸ਼ਨ
1: ਬਹੁਤ ਬਹੁਤ ਮੁਬਾਰਕਾਂ
5: ਵੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਭ ਤੋਂ ਪਹਿਲਾਂ ਸ਼ੁਕਰ ਭਾਜੀ ਨੂੰ ਵਧਾਈਆਂ ਦਿੰਦਾ ਸਟੋਰ ਖੋਲਦੇ ਹੋਏ ਹੈ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਾਈ ਜੀ ਆਲ ਦਾ ਬੈਸਟ ਗੁੱਡ ਲੱਕ ਮੁੰਡੇ ਨਾਲ ਮੋਢਾ ਲੱਗ ਚੱਲਾਂਗੇ ਇਕੱਠੇ ਹੋ ਕੇ
0: ਮੁੱਕਦੀ ਗੱਲ ਇਹ ਹੈ
3: ਸੋ ਹੁਣ ਮੈਂ ਕਿਹਾ ਗੱਲ ਕਰੋ ਜੇ ਕਰਨੀ ਨਾ ਕੋਈ ਮੈਨੂੰ ਇਕੱਲੇ ਨੂੰ ਘੇਰ ਦੇਗੀ ਦੋਨੇ ਜਾਣੇ ਪਹਿਲਾਂ
5: ਨਹੀਂ ਮੈਂ ਕੁਛ
3: ਕਹਿੰਦੇ ਜੀ ਪ੍ਰਮੋਸ਼ਨ ਸਾਡੇ ਤੋਂ ਜਿਆਦਾ ਕਰਾ ਲਈ ਆ ਤੇ ਇਨਵੋਇਸ ਛੋਟੀ ਰੱਖੀ ਆ
1: ਹਰਜਿੰਦਰ ਸ਼ਬਦ ਜਿਹੜੇ ਹੈ ਨਾ
0: ਸ਼ਬਦ
3: ਨਹੀਂ ਚੱਲ ਮੈਂ ਸਹੀ ਦੱਸ ਦੇਣਾ
0: ਚੈੱਕ ਬੁੱਕ ਰੱਖ ਦੇਣਗੇ
3: ਨਹੀਂ ਫਿਰ ਕਹਿੰਦੇ ਅਨਾਜ ਮਾਰਟ ਦੀ ਗੱਲ

0: ਸਿਗਨੇਚਰ ਆਈਟਮਸ ਹੁੰਦੀਆਂ ਉਹ ਤੁਹਾਨੂੰ ਡਿਸਪਲੇ ਕੀਤੀਆਂ ਜਾਣੀਆਂ, ਪ੍ਰੈਜੈਂਟ ਕੀਤੀਆਂ ਜਾਣੀਆਂ, ਉਹਦਾ ਟੇਸਟ, ਉਹਦਾ ਜਿਸ ਤਰ੍ਹਾਂ ਦਾ ਇੱਕ ਉਹਦਾ ਪ੍ਰੈਜੈਂਟੇਸ਼ਨ ਦਾ ਸਟਾਈਲ ਹੈ ਉਹ ਤੁਸੀਂ ਮਾਣਿਓ, ਔਰ ਇੱਕ ਵਾਰੀ ਆਓਗੇ ਤਾਂ ਫਿਰ ਬਾਰ ਬਾਰ ਆਓਗੇ
1: ਜੀ। ਕਰਦੇ ਗੱਲ, ਟਾਈਮ ਹੋ ਗਿਆ ਹੁਣ,
2: ਟਾਈਮ ਹੋ ਗਿਆ,
1: ਉਹ ਗੱਲ ਕਰਦੇ ਆ, ਉਹ ਗੱਲ ਕਰਦੇ ਆ। ਥੈਂਕ ਯੂ ਸੋ ਮਚ ਸ਼ੋਕਰ ਭਾਈ, ਥੈਂਕ ਯੂ।
2: ਇੱਕ ਵਾਰੀ ਫੇਰ ਦਰਸ਼ਕੋ ਸਰੋਤਿਓ ਤੁਹਾਨੂੰ ਅਸੀਂ,
0: ਮੈਨੂੰ ਆਨ ਏਅਰ ਹੀ ਔਨ ਦੀ ਸਪੋਟ
1: ਭਾਈ, ਮੈਂ ਤਾਂ ਕੁਝ ਗੱਲ ਕਹੀ ਨਹੀਂ, ਚਲੋ ਕੋਈ ਗੱਲ ਨਹੀਂ, ਦੀਵਾਲੀ ਆ ਰਹੀ ਆ,
2: ਦੀਵਾਲੀ ਤੋਂ 20 ਦਿਨ ਪਹਿਲਾਂ ਦੁਸਹਿਰਾ ਹੁੰਦਾ,
1: ਰਾਵਣ ਨੂੰ ਸਾੜਦੇ ਹੁੰਦੇ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ
2: ਸਾਰਿਆਂ ਦਾ, ਜਿੰਨੇ ਵੀ ਪਰਿਵਾਰ ਪਹੁੰਚੇ ਔਰ ਪਹੁੰਚ ਰਹੇ ਆ। ਇੱਕ ਵਾਰੀ ਫਿਰ ਕੀ ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ ਜੀ ਆਇਆਂ ਨੂੰ,
1: ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ, ਮਿਲਦੇ ਕੱਲ ਨੂੰ 1 ਵਜੇ, ਰੱਬ ਰੱਖਾ, ਸਤਿ ਸ਼੍ਰੀ ਅਕਾਲ।

where culture lives. This is CJMR 1320, the voice of the city.

0: GR Music.
1: Where cultures connect. CJMR 1320, the voice of the city.